FM band 102.2 megahertz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਵੈਸ਼ਾਖ ਮਹੀਨੇ ਦੀ 20 ਤਰੀਕ ਹੈ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 12 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਅਤੇ ਆਓ ਇਸ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਭਾਈ ਦਵਿੰਦਰ ਸਿੰਘ ਜੀ ਨਿਰਮਾਣ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

FM ব্যান্ড 6.2 মেগা হার্টস ਤੇ লাইভ স্ট্রিম ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ ਠੀਕ 6:30 ਵੱਜ ਚੁੱਕੇ ਨੇ। ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣੋਗੇ ਸਾਡੇ ਜਲੰਧਰ ਸੇਵਾ ਕੇਂਦਰ ਦੇ ਪ੍ਰੋਗਰਾਮ।

0: ਹੈਗੀ 6.6 meter ਯਾਨੀ 873 ਕਿਲੋਹਰਟਸ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: संधू साहब जय हिंद जी।
1: जय हिंद जी। जय हिंद रंगा सिंह जी, सुनाओ की हाल चाल है।
0: हाले चाले कृपा सदाते दी,
1: कृपा
0: सब ते ही बनी रहनी चाहिए।
1: हाँ बिल्कुल बिल्कुल जी, सरबत दा भला हुण तां बहुत ज्यादा लोड़ आ। हाँ जी, से नाल नाल देखो हुण गल इदां हुंदी आ आपां रंगा सिंह जी, कि बंदा जदों तंदरुस्त होवे सेहत पक्खों ते फेर देखो माड़ी मोटी चीज तां उदां ही बंदा बर्दाश्त कर लैंदा।
0: इह ते है वेखो, तंदरुस्ती कहिंदे आ कि सब तों वड्डी नेमत आ। नाल दे नाल शरीर तंदरुस्त होएगा ते वेखो आपां अपने धंदे वल, खेतीबाड़ी वल चंगी तवज्जो भी दे सकते हैं, रोजाना इहदा सर्वेखण भी कर सकते हैं। जे आप ही ढिले मठे हो गए ते फसल होई, सब्जियां होईयां, फल होए ते आप ही फिर तुहानू पता फिर
1: ओ जी नहीं करदा जी। काम करन बंदे दा रूह तां ही करूगी ना, जे बंदा अंदरों खुश है तंदरुस्त है उहदा जिहड़े जी ठीक ने, फिर तुहाडा अपने आप ही काम करन नूं मन करेगा। ते जदों तुहाडे आले दुआले ਕਿਹੋ ਜਿਹਾ ਮਾਹੌਲ ਪੈਂਦਾ, ਇਹਦਾ ਬੜਾ ਅਸਰ ਪੈਂਦਾ।
0: ਅਸਰ ਪੈਂਦਾ ਜੀ। ਸੋ ਗੱਲ ਇਹ ਆ ਕਿ ਅਸਰ ਨਹੀਂ ਪੈਣ ਦੇਣਾ, ਅਸਰ ਇਸ ਗੱਲ ਦਾ ਹੋਣਾ ਚਾਹੀਦਾ ਕਿ ਸਾਨੂੰ ਸਮਝ ਹੋਣੀ ਚਾਹੀਦੀ ਕਿ ਮੁੱਖ ਫਸਲਾਂ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਫਸਲਾਂ ਨੇ, ਥੋੜੇ ਸਮੇਂ ਦੀਆਂ ਨੇ, ਜਾਂ ਫਿਰ ਸਹਾਇਕ ਧੰਦੇ ਨੇ, ਜਾਂ ਸਬਜ਼ੀਆਂ ਨੇ, ਜਾਂ ਫਲਦਾਰ ਬੂਟੇ ਲਾਏ ਹੋਏ ਜਿਹੜੇ, ਉਹਨਾਂ ਵੱਲ ਵੀ ਸਾਡੀ ਓਨੀ ਜ਼ਿੰਮੇਵਾਰੀ ਬਣਦੀ ਆ।
1: ਬਿਲਕੁਲ ਬਣਦੀ ਆ। ਮੈਂ ਤਾਂ ਕਹਿੰਦਾ ਦੇਖੋ ਰੰਗਾ ਸਿੰਘ ਜੀ, ਕਿ ਕੋਸ਼ਿਸ਼ ਕਰੋ ਕਿ ਘੱਟੋ ਘੱਟ ਤੁਹਾਡਾ ਇੱਕ ਪਰਿਵਾਰ ਆ ਨਾ, ਉਹਦੇ ਵਾਸਤੇ ਜਿਹੜੇ ਸਬਜ਼ੀਆਂ ਨੇ ਉਹ ਵਧੀਆ, ਬਿਨਾਂ ਕਿਸੇ ਜਦੋਂ ਕਹਿੰਦੇ ਕਿ ਕੀਟਨਾਸ਼ਕਾਂ ਦੇ ਰਸਾਇਣ ਦੇ ਇਸਤੇਮਾਲ ਕੀਤੀਆਂ ਉਹ ਅਸੀਂ ਪੈਦਾ ਕਰੀਏ ਘਰੇਲੂ ਬਗੀਚੀ। ਹਾਂਜੀ
0: ਬਿਲਕੁਲ।
1: ਹੁਣ ਤਾਂ ਇੰਨਾ ਵਧੀਆ ਤਰੀਕਾ ਆ ਗਿਆ ਕਿ ਇੱਕ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਉਹਦੇ ਮੁਤਾਬਕ ਆਪਾਂ ਵਧੀਆ ਰਕਬਾ ਰੱਖ ਕੇ ਤੇ ਉੱਥੇ ਭਾਂਤ ਭਾਂਤ ਦੀਆਂ ਸਬਜ਼ੀਆਂ ਰੁੱਤ ਦੇ ਮੁਤਾਬਕ ਬੀਜ ਸਕਦੇ ਹਾਂ ਜੀ।
0: ਦੇਖੋ ਹੁਣ ਤੇ ਕਈ ਸਬਜ਼ੀਆਂ ਇਹੋ ਜਿਹੀਆਂ ਵੀ ਨਹੀਂ ਜਿਹੜਾ ਕੋਈ ਸਮਾਂ ਹੁੰਦਾ ਸੀ ਕਿ ਆਪਾਂ ਸਰਦੀਆਂ ਚ ਹੀ ਖਾ ਸਕਦੇ ਹਾਂ। ਹੁਣ ਤੇ ਆ ਵੀ 12 ਮਹੀਨੇ 30 ਦਿਨ ਕਈ ਸਬਜ਼ੀਆਂ ਇਹੋ ਜਿਹੀ ਆ ਗਈ
1: ਆ ਜਾਂਦੀ ਹੈ।
0: ਹਾਂਜੀ ਮੂਲੀ, ਸਹੀ ਗੱਲ ਜੀ।
1: ਹਾਂਜੀ ਸਾਰਾ ਸਾਲ ਮਿਲਦੀ ਹੈ ਜੀ, ਕਿਉਂਕਿ ਵੱਖ ਵੱਖ ਕਿਸਮਾਂ ਸਾਡੇ ਮਾਹਿਰਾਂ ਨੇ ਵਿਕਸਿਤ ਕੀਤੀਆਂ ਨੇ
0: ਜੀ,
1: ਤੇ ਇਹਨੂੰ ਦੇਖੋ ਆਪਾਂ ਵੱਡੇ ਪੱਧਰ ਤੇ ਵੀ ਬੀਜ ਸਕਦੇ ਹਾਂ, ਹੈ ਸ਼ਹਿਰਾਂ 'ਚ ਬੜੀ ਪਸੰਦ ਕੀਤੀ ਜਾਂਦੀ ਹੈਗੀ ਹੈ। ਤੇ ਆਪਣੇ ਜੋਗੀ ਜੀ ਅਸੀਂ ਘਰੇਲੂ ਬਗੀਚੀ ਲਾ ਲਓ ਕਿ ਵੱਟਾਂ 'ਤੇ ਲਾ ਦਿਓ। ਹਾਂਜੀ ਰੋਜ਼ ਇੱਕ ਅੱਧੀ ਮੂਲੀ ਪੱਟ ਕੇ ਅਸੀਂ ਇਹਨੂੰ ਸਲਾਦ ਦੇ ਤੌਰ 'ਤੇ ਵੀ ਵਰਤ ਸਕਦੇ ਹੈਗੇ ਹਾਂ,
0: ਸਬਜ਼ੀ ਵੀ ਬਣਦੀ ਜੀ,
1: ਅਤੇ ਕਹਿੰਦੇ ਗੁਣ ਬੜੇ ਹੁੰਦੇ ਇਹਦੇ 'ਚ। ਹਾਂਜੀ ਆਯੁਰਵੈਦਿਕ ਤੌਰ 'ਤੇ ਇਹਨੂੰ ਦੇਖਿਆ ਗਿਆ ਕਿ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਆ ਇਹ। ਹਾਂਜੀ ਸੋ ਇਸ ਕਰਕੇ ਸਬਜ਼ੀ ਬਣਾ ਲਓ, ਸਲਾਦ ਦੇ ਤੌਰ 'ਤੇ ਇਸਤੇਮਾਲ ਕਰ ਲਓ
0: ਜੀ,
1: ਤੇ ਵਧੀਆ ਪੈਦਾ ਹੋ ਗਏ ਆ ਤੇ ਮੰਡੀ 'ਚ ਵੇਚ ਲਓ। ਨਹੀਂ ਤਾਂ ਆਂਢੀਆਂ ਗੁਆਂਢੀ ਨਾਲ ਵੀ ਆਪਾਂ ਕੀ ਕਹਿੰਦੇ ਹੁੰਦੇ ਆ ਐਕਸਚੇਂਜ ਕਰ ਸਕਦੇ ਹਾਂ।
0: ਉਹਨਾਂ ਨੂੰ ਮੂਲੀ ਦੇ ਤੀ, ਉਹਨਾਂ ਕੋਲੋਂ ਕੋਈ ਹੋਰ ਚੀਜ਼ ਲੈ ਲਈ।
1: ਸੋ ਇਸ ਕਰਕੇ ਮੂਲੀ ਦੀ ਗੱਲ ਕਰ ਰਹੇ ਸੀ। ਇੱਕੋ ਹੀ ਕਿਸਮ ਦੀ ਦੇਖੋ ਰੰਗਾ ਸਿੰਘ ਦੀ ਸਿਫਾਰਿਸ਼ ਕੀਤੀ ਗਈ ਆ, ਹੁਣ ਜਿਹੜਾ ਮੌਸਮ ਆ ਨਾ ਇਹ ਗਰਮੀ ਦਾ
0: ਜੀ,
1: ਦੇਖੋ ਕਿਸਮਾਂ ਤਾਂ ਬਹੁਤ ਸਾਰੀਆਂ ਨੇ, ਪਰ ਜਿਹੜੀ ਕਿਸਮ ਦੀ ਸਿਫਾਰਿਸ਼ ਕੀਤੀ ਗਈ ਨਾ ਪੂਸਾ ਚੇਤਕੀ
0: ਜੀ,
1: ਇੱਕੋ ਹੀ ਹੈ ਹੁਣ।
0: ਠੀਕ,
1: ਇਹ ਆਪਾਂ ਹੁਣ ਗਰਮੀ ਦੇ ਮੌਸਮ 'ਚ ਬੀਜ ਸਕਦੇ ਹਾਂ।
0: ਅੱਛਾ ਜੀ,
1: ਅਤੇ ਇਹਦੀ ਦੇਖੋ ਤੁਹਾਨੂੰ ਸਿਫਤ ਦੱਸਣ ਲੱਗਾ ਹੁਣ ਜੀ।
0: ਅੱਛਾ,
1: ਦੁੱਧ ਵਰਗੀ ਚਿੱਟੀ ਹੁੰਦੀ ਸਾਫ,
0: ਵਾਹ ਜੀ ਵਾਹ,
1: ਦਰਮਿਆਨੀ ਲੰਮੀ
0: ਜੀ,
1: ਮੋਟੀ ਸਿਰ ਤੋਂ ਖੁੰਡੀ ਅਤੇ ਥੋੜ੍ਹੀ ਜਿਹੀ ਕੌੜੀ ਵੀ ਹੁੰਦੀ ਹੈ।
0: ਠੀਕ,
1: ਪੱਤੇ ਜਿਹੜੇ ਨਾ ਰੰਗਾ ਸਿੰਘ ਜੀ ਦਰਮਿਆਨੇ ਆਕਾਰ ਦੇ, ਬਿਨਾਵਾਂ ਕਟਾਂ ਵਾਲੇ, ਅਤੇ ਮੂਲੀ ਅਤੇ ਪੱਤਿਆਂ ਦਾ ਅਨੁਪਾਤ ਵੀ 1:1.5 ਹੁੰਦਾ ਆ
0: ਜੀ,
1: ਛੇਤੀ ਪੱਕਦੀ ਹੈ। ਅਤੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਖੁੱਲ੍ਹਾ ਸਮਾਂ ਜੀ, ਬੀਜੋ ਇਹਨੂੰ, ਇਹੀ ਬੀਜਣੀ, ਇੱਕੋ ਕਿਸਮ ਬੀਜਣੀ।
0: ਬਿਲਕੁਲ,
1: ਔਸਤਨ ਕੋਈ 105 ਕੁਇੰਟਲ ਪੈਦਾਵਾਰ ਮੂਲੀਆਂ ਦੀ, ਅਤੇ ਜੇ ਬੀਜ ਪੈਦਾ ਕਰੋ ਤਾਂ 4.5 ਕੁਇੰਟਲ
0: ਜੀ
1: ਨਿਕਲ ਆਉਂਦਾ ਜੀ।
0: ਠੀਕ,
1: ਏਕੜ ਦਾ। ਸੋ ਇਸ ਤਰੀਕੇ ਨਾਲ ਜਿਹੜੀ ਦੇਖੋ ਕਿਸਮ ਹੈ, ਇੱਕੋ ਹੀ ਜਿਹੜੀ ਆਪਾਂ ਨੇ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ
0: ਪੂਸਾ ਚੇਤਕੀ।

0: ਅਤੇ ਵੈਸੇ ਤਾਂ ਦੇਖੋ ਇਹ ਆਪਾਂ ਜਦੋਂ ਗੱਲ ਕਰ ਰਹੇ ਸੀ ਕਿ ਸਰਦ ਰੁੱਤ 'ਚ ਮਿਲਦੀ ਸੀ, ਪਰ ਹੁਣ ਵੱਖ ਵੱਖ ਮੌਸਮੀ ਨੂੰ ਪੈਦਾ ਕਰਦੇ ਹਾਂ
1: ਆਹ
0: ਕਿਉਂਕਿ ਗਰਮੀ ਨੂੰ ਸਹਿਣ ਦੀ ਸਮਰੱਥਾ ਆ। ਸੋ ਇਹਦੇ ਲਈ ਆਪਾਂ ਨੇ ਕੀ ਕਰਨਾ ਰੰਗਾ ਸਿੰਘ ਜੀ, ਕਿ 4 ਤੋਂ ਲੈ ਕੇ 5 ਕਿਲੋ ਬੀਜ
1: ਜੀ
0: ਚਾਹੀਦਾ
1: ਠੀਕ
0: ਜੇ 1 ਏਕੜ 'ਚ ਲਾਉਣੀਆਂ ਨੇ,
1: ਠੀਕ
0: ਅਤੇ ਫਾਸਲਾ ਰੱਖਣਾ ਜੀ 45 ਸੈਂਟੀਮੀਟਰ
1: ਜੀ
0: ਕਤਾਰ ਤੋਂ ਕਤਾਰ ਦਾ,
1: ਠੀਕ
0: ਅਤੇ ਬੂਟਿਆਂ ਵਿਚਕਾਰ ਕੋਈ 7.5-7 ਸੈਂਟੀਮੀਟਰ ਰੱਖੋ।
1: ਅੱਛਾ ਜੀ,
0: ਕਿਉਂਕਿ ਦੇਖੋ ਫਾਸਲਾ ਬੜਾ ਅਹਿਮ ਹੈ।
1: ਅਹਿਮ ਆ ਜੀ, ਬਿਲਕੁਲ
0: ਸਹੀ ਆਕਾਰ। ਬਹੁਤ ਆਪਾਂ ਲਾਗੇ ਲਾਗੇ ਲਾ ਜਾਵਾਂਗੇ ਬੀਜ, ਕਈ ਵਾਰ ਆਪਾਂ ਕਿਉਂ ਹੱਥ ਨਾਲ ਕੀਰਦੇ ਹਾਂ ਨਾ, ਅਤੇ ਜਦੋਂ ਲੱਗੇ ਵੀ ਉਹਨੂੰ ਵਿਰਲਾ ਕਰ ਲਓ ਥੋੜ੍ਹੀ ਦੇਰ ਬਾਅਦ, ਦੇਖ ਕੇ ਵੀ ਜਿਹੜਾ ਤੰਦਰੁਸਤ ਵਧੀਆ ਬੂਟਾ ਰੱਖ ਲਓ, ਦੂਜੇ ਨੂੰ ਪੁੱਟ ਦਿਓ।
1: ਬਾਕੀ ਵੱਟਾਂ 'ਤੇ ਲਾਉਣ ਨੂੰ ਤਰਜੀਹ ਦੇਣੀ।
0: ਹਾਂ, ਜਿਹੜੀ ਥੋੜ੍ਹੀ ਜਿਹੀ ਜ਼ਮੀਨ ਭੁਰਭਰੀ ਪੋਲੀ ਹੋਵੇ, ਤਾਂ ਕਿ ਦੇਖੋ ਉਹਨੇ ਵਧਣਾ ਆ ਜ਼ਮੀਨ 'ਚ, ਥੋੜ੍ਹੀ ਸਖ਼ਤ ਜ਼ਮੀਨ ਤੋਂ ਵਧੂਗੀ ਨਹੀਂ ਫਿਰ ਉਹ। ਸੋ ਇਸ ਤਰੀਕੇ ਨਾਲ ਜ਼ਰੂਰਤ ਆਪ ਧਿਆਨ ਰੱਖੀਏ ਕਿ ਜ਼ਮੀਨ ਦੀ ਚੋਣ ਢੰਗ ਜਿਹੜਾ ਹੈਗਾ ਉਹ ਸਾਡਾ ਵਧੀਆ ਹੋਣਾ ਚਾਹੀਦਾ।
1: ਬਿਲਕੁਲ।
0: ਅਤੇ ਖਾਦਾਂ ਦੇ ਵਿੱਚ ਰੰਗਾ ਸਿੰਘ ਜੀ 55 ਕਿਲੋ ਯੂਰੀਆ,
1: ਅੱਛਾ, ਅਤੇ
0: 75 ਕਿਲੋ ਸੁਪਰ ਫਾਸਫੇਟ ਫੀ ਏਕੜ ਦੇ ਹਿਸਾਬ ਨਾਲ। ਇਹ ਸਾਰੀ ਦੀ ਸਾਰੀ ਖਾਦ ਇਹਨਾਂ ਬਿਜਾਈ ਦੇ ਸਮੇਂ ਹੀ ਪਾ ਦੇਣੀ ਹੈ
1: ਜੀ ਮਹਾਰਾਜ।
0: ਠੀਕ ਹੈ ਜੀ,
1: ਠੀਕ।
0: ਅਤੇ ਜੇ ਰੂੜੀ ਮਿਲ ਜਾਏ ਤਾਂ ਬਹੁਤ ਹੀ ਵਧੀਆ, 15 ਕੁ ਟਨ ਵਧੀਆ ਰੂੜੀ ਜਿਹੜੀ ਉਹ ਵੀ ਪਾਈ ਜਾ ਸਕਦੀ ਹੈ
1: ਜੀ।
0: ਅੱਛਾ, ਹੁਣ ਗੱਲ ਕਰ ਰਹੇ ਸੀ ਆਪਾਂ, ਇੱਕ ਤਾਂ ਹੈ ਕਿ ਖਾਣ ਵਾਸਤੇ ਸਾਡੇ ਕਿਸਾਨ ਵੀਰ ਨਾ ਬੀਜ ਬੜਾ ਵਧੀਆ ਪੈਦਾ ਕਰਦੇ ਆ,
1: ਕਰਦੇ
0: ਵੀ ਇੱਕ ਹੁਨਰ ਆ ਬੀਜ ਪੈਦਾ ਕਰਨਾ।
1: ਬਿਲਕੁਲ।
0: ਸੋ ਜੇ ਆਪਾਂ ਨੇ ਦੇਖੋ ਹੁਣ ਸਮਾਂ ਆਇਆ ਕਿ ਪੂਸਾ ਚੇਤਕੀ ਹੈ, ਇਹਨਾਂ ਦਾ ਬੜਾ ਵਧੀਆ ਸਮਾਂ ਹੈ ਕਿ ਅਸੀਂ ਬੀਜ ਵਾਸਤੇ ਵੀ ਇਹਨੂੰ ਤਿਆਰ ਕਰ ਸਕਦੇ। ਸੋ ਰੰਗਾ ਸਿੰਘ ਜੀ, ਜੇ ਬੀਜ ਵਾਸਤੇ ਤਿਆਰ ਕਰਨਾ ਨਾ
1: ਜੀ,
0: ਅਤੇ 1 ਏਕੜ ਜਿਹੜਾ ਆਪਾਂ ਬੀਜ ਤਿਆਰ ਕਰਦੇ ਹਾਂ ਉਹ ਮੁੜੀਆਂ ਜਿਹਦੀ 4 ਤੋਂ ਲੈ ਕੇ 5 ਏਕੜ ਵਾਸਤੇ ਆਪਾਂ ਬੀਜ ਵਧੀਆ ਤਿਆਰ ਹੋ ਜਾਂਦਾ।
1: ਸਮਝ ਗਿਆ।
0: ਹਾਂਜੀ,
1: ਆਹ
0: ਪੂਸਾ ਚੇਤਕੀ ਅਤੇ ਵੱਖ ਵੱਖ ਕਿਸਮਾਂ ਦੇ ਆਪਾਂ ਬੂਟੇ ਜਿਹੜੇ ਹੈਗੇ ਆ ਇਹ ਕੀ ਕਰਦੇ ਹਾਂ, ਡੱਕ ਹੁੰਦੇ ਆ ਨਾ ਮੂਲੀ ਦੇ ਜਿਹੜੇ, ਉਹ ਲਾਉਂਦੇ ਹਾਂ,
1: ਠੀਕ ਆ,
0: ਤਾਂ ਬੀਜ ਵਧੀਆ ਤਿਆਰ ਹੁੰਦਾ ਜੀ।
1: ਬਿਲਕੁਲ।
0: ਅਤੇ 3/4 ਲੰਬਾਈ ਦੇ ਕੱਟੋ 60x22 ਸੈਂਟੀਮੀਟਰ ਦੇ ਫਾਸਲੇ 'ਤੇ ਲਾ ਦਈਏ ਫੀ ਏਕੜ 30 ਕਿਲੋ ਨਾਈਟ੍ਰੋਜਨ ਭਾਵ ਕਿ 65 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਹੈ। ਇਹ ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਜਦੋਂ ਡੱਕ ਲਾਉਣੇ ਆ ਨਾ ਆਪਾਂ ਜੀ
1: ਜੀ
0: ਉਦੋਂ ਪਾ ਦੇਣੀ ਹੈ,
1: ਠੀਕ ਆ,
0: ਅਤੇ ਬਾਕੀ ਜਿਹੜੀ ਅੱਧੀ ਨਾਈਟ੍ਰੋਜਨ ਉਹ 30 ਦਿਨ ਬਾਅਦ
1: ਸਮਝ ਗਏ
0: ਪਾ ਦਿਓ ਜੀ।
1: ਠੀਕ।
0: ਇਸ ਤਰੀਕੇ ਨਾਲ ਆਪਾਂ ਮੂਲੀ ਦੇ ਜਿਹੜੇ ਵਧੀਆ ਬੀਜ ਹੈ ਉਹ ਤਿਆਰ ਕਰ ਸਕਦੇ ਹਾਂ। ਸੁੰਗਰੇ ਮੂੰਗਰੇ ਵਗੈਰਾ ਵੀ ਖਾਈਦੇ ਜੀ,
1: ਬਿਲਕੁਲ,
0: ਸਬਜ਼ੀ ਤੌਰ 'ਤੇ ਵਰਤੇ ਜਾ ਸਕਦੇ, ਬੜੇ ਵਧੀਆ ਲੱਗਦੇ ਨੇ।
1: ਅਤੇ
0: ਇਹਦੇ ਨਾਲ ਨਾਲ ਦੇਖੋ ਰੰਗਾ ਸਿੰਘ ਜੀ ਕਿ ਫਸਲ ਦੇ ਉੱਪਰ ਕੀੜੇ ਮਕੌੜੇ ਜਾਂ ਬਿਮਾਰੀਆਂ ਹਮਲਾ ਕਰਦੀਆਂ ਨੇ ਉਹਨਾਂ ਵੱਲ ਵੀ ਸਾਨੂੰ ਬਹੁਤ ਧਿਆਨ ਦੇਣਾ
1: ਚਾਹੀਦਾ ਜੀ।
0: ਹਾਂਜੀ, ਮਕਸਦ ਦੇਖੋ ਕਿ ਆਪਣਾ ਫਸਲ ਦਾ ਸਰਵੇਖਣ ਕਰਦੇ ਰਹੀਏ, ਕਿਉਂਕਿ ਇਹ ਬੜਾ ਜ਼ਰੂਰੀ ਆ।
1: ਬਿਲਕੁਲ ਜੀ।
0: ਜਿਹੜੇ ਘੱਟ ਤੋਂ ਘੱਟ ਆਪਾਂ ਕੋਸ਼ਿਸ਼ ਕਰੋ ਕਿ ਜਿਹੜੇ ਰਸਾਇਣਾਂ ਨੇ ਨਾ ਇਹਨਾਂ 'ਤੇ ਵਰਤੀਆਂ ਜਾਣ,
1: ਜਿਹੜੀ ਆਪਾਂ ਸਿੱਧੇ ਤੌਰ 'ਤੇ ਵੀ ਖਾਂਦੇ ਹਾਂ, ਕੱਚੀਆਂ ਵੀ ਖਾ ਲਈ ਦੀਆਂ, ਰੋਟੀ ਦੇ ਨਾਲ ਚਲੋ ਸਲਾਦ ਵਰਗੂ ਇਹੀ ਖਾ ਲਓ
0: ਹਨਾ, ਹਾਂ ਖਾਈ ਜਾ ਸਕਦਾ,
1: ਥੋੜ੍ਹਾ ਜਿਹਾ ਨਮਕ ਲਾ ਲਿਆ, ਮੂਲੀ ਛਿੱਲੋ ਅਤੇ ਸਲਾਦ 'ਤੇ ਵੇਖੋ ਇੱਕ ਸਜਾਵਟ ਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਮੂਲੀ ਆ ਗਈ ਵਿੱਚ, ਬੰਦਾ ਬੜੀ ਚਾਅ ਨਾਲ ਸਵਾਦ ਨਾਲ ਇਹਨੂੰ ਖਾਂਦਾ।
0: ਬਿਲਕੁਲ ਬਿਲਕੁਲ ਜੀ। ਸੋ ਕੀ ਇਰਾਦਾ ਫਿਰ ਹੁਣ?
1: ਇਰਾਦਾ ਹੁਣ ਨੀਕ ਆ ਜੀ, ਚੱਲਣ ਦਾ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 71ਵਾਂ ਭਾਗ।

0: ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਮੀਡੀਅਮ ਵੇਵ 343
1: FM band 6.2 MHz ਤੇ ਲਾਈਵ ਸਟ੍ਰੀਮ ਜਰੀ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ

ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਵਿਸਾਖ ਮਹੀਨੇ ਦੀ 20 ਈਸਵੀ ਸਨ, 2026 ਦੇ ਮਈ ਮਹੀਨੇ ਦੀ 12 ਤਰੀਕ ਹੈ। ਅਤੇ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚੰਗੇ ਵਿਚਾਰ ਦੇ ਨਾਲ। ਤੁਹਾਡੀ ਮਾਨਸਿਕਤਾ ਤੁਹਾਡੇ ਟੀਚੇ ਦੀ ਦਿਸ਼ਾ ਨਿਰਧਾਰਿਤ ਕਰਦੀ ਹੈ, ਇਸ ਲਈ ਇਸ ਨੂੰ ਹਮੇਸ਼ਾ ਸਕਾਰਾਤਮਕ ਰੱਖੋ। ਪ੍ਰੋਗਰਾਮ ਦੇ ਵਿੱਚ ਆਓ ਸਰਵਨ ਕਰਦੇ ਹਾਂ ਭਜਨ ਪਿਊਸ਼ ਅਤੇ ਕੈਲਾਸ਼ ਅਨੁਜ ਦੀਆਂ ਆਵਾਜ਼ਾਂ 'ਚ।

0: ਕੇ ਇਸ ਨੂੰ ਆਂਡੇ ਦੇਣ ਵਾਲੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਹਰ 2 ਸਕਿੰਟ ਦੇ ਵਿੱਚ ਇੱਕ ਆਂਡਾ ਦੇ ਦਿੰਦੀ ਹੈ ਅਤੇ ਪੂਰੇ ਦਿਨ ਦੇ ਇਹ 70,000 ਤੋਂ 80,000 ਆਂਡੇ ਦਿੰਦੀ ਹੈ। ਇੱਕ ਰਵਾਇਤੀ ਤਰੀਕੇ ਦੇ ਮੁਤਾਬਕ ਤੁਸੀਂ ਮਿੱਟੀ ਦੇ ਘੜੇ ਦੇ ਨਾਲ ਸਿਉਂਕ ਤੋਂ ਛੁਟਕਾਰਾ ਪਾ ਸਕਦੇ ਹੋ। ਇੱਕ ਮਿੱਟੀ ਦਾ ਘੜਾ ਲਓ ਕਿਸਾਨ ਵੀਰੋ, ਉਸ 'ਤੇ ਚਾਰੇ ਪਾਸੇ ਮੋਰੀਆਂ ਕਰ ਦਿਓ ਅਤੇ ਉਸ ਤੋਂ ਬਾਅਦ ਦੇ ਵਿੱਚ ਘੜੇ ਦੇ ਵਿੱਚ ਗਿੱਲੀਆਂ ਜਾਂ ਟਾਹਲੀ ਦੀਆਂ ਲੱਕੜਾਂ ਨੂੰ ਰੱਖ ਕੇ ਘੜੇ ਦੇ ਮੂੰਹ 'ਤੇ ਸੂਤੀ ਕੱਪੜਾ ਬੰਨ੍ਹ ਦਿਓ। ਫਿਰ ਇਸ ਨੂੰ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਗੱਡੋ ਕਿ ਉਸਦਾ ਮੂੰਹ ਜ਼ਮੀਨ ਤੋਂ 1 ਇੰਚ ਉੱਪਰ ਹੋਵੇ। ਕੁਝ ਦਿਨਾਂ ਦੇ ਬਾਅਦ ਘੜੇ ਦੇ ਵਿੱਚ ਬਹੁਤ ਸਾਰੀ ਸਿਉਂਕ ਆ ਜਾਂਦੀ ਹੈ। ਇਸ ਨੂੰ ਤੁਸੀਂ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਸਕਦੇ ਹੋ। ਕਿਸਾਨ ਵੀਰੋ, ਕਮਾਦ ਦੀ ਫਸਲ ਦੇ ਉੱਤੇ ਵੀ ਸਿਉਂਕ ਦਾ ਹਮਲਾ ਹੁੰਦਾ ਹੈ ਅਤੇ ਖਾਸ ਤੌਰ ਦੇ ਉੱਤੇ ਇਹ ਹਮਲਾ ਅਪ੍ਰੈਲ ਤੋਂ ਲੈ ਕੇ ਜੂਨ ਅਤੇ ਫਿਰ ਅਕਤੂਬਰ ਦੇ ਵਿੱਚ ਹੁੰਦਾ ਹੈ। ਇਹ ਜੰਮ ਰਹੇ ਬੂਟਿਆਂ ਦਾ ਨੁਕਸਾਨ ਕਰਦੀ ਹੈ ਅਤੇ ਉੱਗ ਰਹੇ ਛੋਟੇ ਬੂਟਿਆਂ ਨੂੰ ਵੀ ਸੁਕਾ ਦਿੰਦੀ ਹੈ। ਇਸ ਤੋਂ ਬਚਾਅ ਲਈ ਕੇਵਲ ਗਲੀ ਸੜੀ ਰੂੜੀ ਖਾਦ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਹਿਲੀ ਫਸਲ ਦੇ ਮੁੱਢ ਜਾਂ ਰਹਿੰਦ ਖੂੰਹਦ ਖੇਤ ਵਿੱਚੋਂ ਬਾਹਰ ਕੱਢ ਦੇਣੇ ਚਾਹੀਦੇ ਨੇ। ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਕੋਰਾਜਨ 18.5 SC ਨੂੰ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਫੁਹਾਰੇ ਦੇ ਨਾਲ ਸਿਆੜਾਂ ਦੇ ਵਿੱਚ ਪਈਆਂ ਗੁੱਲੀਆਂ ਦੇ ਉੱਪਰ ਛਿੜਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਬਿਜਾਈ ਤੋਂ 45 ਦਿਨਾਂ ਦੇ ਬਾਅਦ 45 ਮਿਲੀਲੀਟਰ ਇਮਡਾ ਗੋਲਡ 17.8 SL ਦਾ ਛਿੜਕਾਅ ਵੀ ਕਰ ਸਕਦੇ ਹੋ। ਕਿਸਾਨ ਵੀਰੋ, ਨਰਸਰੀ ਅਤੇ ਬਾਗਾਂ ਦੇ ਵਿੱਚ ਵੀ ਸਿਉਂਕ ਦੀ ਰੋਕਥਾਮ ਕਰਨੀ ਬੜੀ ਲਾਜ਼ਮੀ ਹੈ। ਕਾਰਨ ਇਹ ਹੈ ਕਿ ਸਿਉਂਕ ਦੀ ਰੋਕਥਾਮ ਲਈ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹਨਾਂ ਕੀਟਨਾਸ਼ਕਾਂ ਦਾ ਅਸਰ ਕੁਝ ਦਿਨ ਹੀ ਰਹਿੰਦਾ ਹੈ ਅਤੇ ਕਈ ਵਾਰ ਦੁਬਾਰਾ ਸਿਉਂਕ ਦਾ ਹਮਲਾ ਹੋ ਜਾਂਦਾ ਹੈ। ਵਾਰ ਵਾਰ ਕੀਟਨਾਸ਼ਕਾਂ ਦੀ ਵਰਤੋਂ ਦੇ ਨਾਲ ਖੇਤੀ ਖਰਚੇ ਵੱਧਦੇ ਨੇ ਅਤੇ ਨਾਲ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਸੋ ਇਸ ਸਮੱਸਿਆ ਨੂੰ ਠੱਲ ਪਾਉਣ ਦੇ ਲਈ ਮਿੱਟੀ ਦੇ ਘੜਿਆਂ ਦਾ ਟਰੈਪ ਕਾਫ਼ੀ ਲਾਹੇਵੰਦ ਸਿੱਧ ਹੁੰਦਾ ਹੈ। ਸਿਉਂਕ ਨੂੰ ਖਤਮ ਕਰਨ ਦੇ ਲਈ 1 ਏਕੜ ਦੇ ਬਾਗ ਦੇ ਵਿੱਚ 14 ਘੜੇ ਵਰਤੇ ਜਾ ਸਕਦੇ ਨੇ। ਇਸ ਟਰੈਪ ਨੂੰ ਬਣਾਉਣ ਦੇ ਲਈ 13 ਇੰਚ ਆਕਾਰ ਵਾਲੇ ਘੜੇ ਲਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ 24 ਮੋਰੀਆਂ ਕੀਤੀਆਂ ਜਾਂਦੀਆਂ ਨੇ। ਇਹਨਾਂ ਟਰੈਪਾਂ ਨੂੰ ਮੱਕੀ ਦੇ ਗੁੱਲਾਂ ਜਾਂ ਹਰੀ ਲੱਕੜ ਦੇ ਨਾਲ ਭਰ ਕੇ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਹੈ। ਲਗਭਗ 20 ਦਿਨਾਂ ਬਾਅਦ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸਿਉਂਕ ਦੇ ਬੱਚੇ ਘੜੇ ਦੇ ਵਿੱਚ ਭਰ ਜਾਂਦੇ ਨੇ। ਇਹਨਾਂ ਦੀ ਗਿਣਤੀ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਬਾਗ ਦੇ ਵਿੱਚ ਸਿਉਂਕ ਦਾ ਹਮਲਾ ਕਿੰਨਾ ਹੈ ਅਤੇ ਮਿੱਟੀ ਕਿਸ ਤਰ੍ਹਾਂ ਦੀ ਹੈ। ਪਾਣੀ ਦੇ ਵਿੱਚ ਡੀਜ਼ਲ ਨੂੰ ਮਿਲਾ ਕੇ ਇਸ ਸਿਉਂਕ ਨੂੰ ਖਤਮ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਹੋਰਨਾਂ ਕੀੜਿਆਂ ਦੇ ਨਾਲ ਨਾਲ ਸਿਉਂਕ ਵੀ ਸਿਰਦਰਦੀ ਬਣ ਜਾਂਦੀ ਹੈ। ਜਿਹੜੇ ਖੇਤ ਦੇ ਵਿੱਚ ਇੱਕ ਵਾਰ ਸਿਉਂਕ ਆ ਜਾਵੇ ਉੱਥੋਂ ਬੜੀ ਮੁਸ਼ਕਲ ਦੇ ਨਾਲ ਜਾਂਦੀ ਹੈ, ਪਰ ਇਸ ਨੂੰ ਸਮਾਂ ਰਹਿੰਦੇ ਰੋਕਿਆ ਜਾਵੇ ਤਾਂ ਕਾਫ਼ੀ ਫਾਇਦਾ ਹੁੰਦਾ ਹੈ। ਕਿਸਾਨ ਵੀਰੋ, ਜੇਕਰ ਤੁਹਾਡੇ ਖੇਤਾਂ ਦੇ ਵਿੱਚ ਸਿਉਂਕ ਦਾ ਜ਼ਿਆਦਾ ਹਮਲਾ ਹੈ ਤਾਂ ਤੁਸੀਂ ਮਾਹਰਾਂ ਦੀ ਰਾਏ ਲੈ ਸਕਦੇ ਹੋ ਅਤੇ ਉਹਨਾਂ ਦੀ ਰਾਏ ਦੇ ਮੁਤਾਬਕ ਹੀ ਇਸ ਸਿਉਂਕ ਦਾ ਕੋਈ ਨਾ ਕੋਈ ਹੱਲ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਡੇ ਵਾਤਾਵਰਣ ਹਾਲਾਤਾਂ ਵਿੱਚ ਛੋਟੀ ਜਿਹੀ ਬਕੈਣ ਤੋਂ ਲੈ ਕੇ ਵੱਡੀ ਅਕਾਰੀ ਬੋਹੜ ਵਰਗੇ ਰੁੱਖ ਮੌਜੂਦ ਨੇ। ਹਰ ਰੁੱਖ ਪੌਦੇ ਦਾ ਆਪਣਾ ਹੀ ਕੱਦ ਘਾਟ, ਫੈਲਾਅ ਅਤੇ ਗੁਣ ਆਦਿ ਹੁੰਦੇ ਨੇ। ਹਰ ਰੁੱਖ ਨੂੰ ਹਰ ਥਾਂ 'ਤੇ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਲਾਉਣਾ ਚਾਹੀਦਾ। ਦਰਅਸਲ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਸਾਨੂੰ ਆਪਣਾ ਮੰਤਵ ਬਿਲਕੁਲ ਸਾਫ਼ ਅਤੇ ਸਪੱਸ਼ਟ ਹੋਣਾ ਲਾਜ਼ਮੀ ਹੈ। ਖੇਤਾਂ ਨੂੰ ਆਉਂਦੇ ਜਾਂਦੇ ਰਾਹ ਪਹੇ, ਫਲਾਂ ਦੀ ਪ੍ਰਾਪਤੀ, ਲੱਕੜੀ ਖਾਤਰ, ਛਾਂ ਜਾਂ ਦਵਾਈਆਂ ਆਦਿ ਲਈ ਅਨੇਕਾਂ ਵਣਗੀਆਂ ਦੇ ਅਲੱਗ ਅਲੱਗ ਰੁੱਖ ਨੇ ਜਿਨ੍ਹਾਂ ਨੂੰ ਕਿਸੇ ਖਾਸ ਮੰਤਵ ਅਨੁਸਾਰ ਹੀ ਲਾਇਆ ਜਾ ਸਕਦਾ। ਸਾਡੇ ਖੇਤਾਂ ਵਿੱਚ ਅਨੇਕ ਅਜਿਹੇ ਸਥਾਨ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਜਿਵੇਂ ਕਿ ਰਾਹ ਪਹੇ ਦੇ ਆਸ ਪਾਸ, ਵਟਾਂ ਦੇ ਨਾਲ ਨਾਲ, ਮੋਟਰ ਕੋਲ, ਖੇਤ ਦੀ ਸੀਮਾ ਦੇ ਨਾਲ, ਖਾਲ ਦੇ ਨਾਲ, ਖੇਤ ਨੂੰ ਲੱਗਦੀ ਮੁੱਖ ਸੜਕ ਦੇ ਨਾਲ। ਹਰ ਸਥਾਨ 'ਤੇ ਢੁੱਕਵੇਂ ਰੁੱਖਾਂ ਨੂੰ ਲਾ ਕੇ ਹੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਨੇ।
2: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਹੁਣ ਪੇਸ਼ ਹੈ ਜਾਣਕਾਰੀ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਖਬਾਰਾਂ ਦੀਆਂ ਸੁਰਖੀਆਂ ਅਤੇ ਦੱਸਾਂਗੇ ਅੱਜ ਦੇ ਦਿਨ ਵਿੱਚ ਕੀ ਹੈ ਖਾਸ ਜਾਂ ਕੀ ਹੈ ਅੱਜ ਦੇ ਦਿਨ ਦੇ ਇਤਿਹਾਸ, ਅਤੇ ਨਾਲ ਹੀ ਤੁਹਾਡੇ ਮਨੋਰੰਜਨ ਦੇ ਲਈ ਹੋਵੇਗਾ ਗੀਤ ਸੰਗੀਤ। ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਆਕਾਸ਼ਵਾਣੀ

ਸਵੇਰੇ 8:40 ਤੇ ਪ੍ਰੋਗਰਾਮ ਪੇਸ਼ ਕਰਾਂਗੇ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਤਹਿਤ ਤੁਸੀਂ ਪੰਜਾਬੀ ਫਿਲਮੀ ਗੀਤ ਸੁਣ ਸਕਦੇ ਹੋ। 10:02 ਤੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਹੋਵੇਗਾ ਉਮੰਗ। 10:32 ਤੇ ਪ੍ਰੋਗਰਾਮ ਪੇਸ਼ ਕਰਾਂਗੇ ਹੈਲੋ ਫਰਮਾਇਸ਼। 11:02 ਤੇ ਤੁਸੀਂ ਸੁਣੋਗੇ ਹਿੰਦੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਦਿਨ ਦੇ 11:30 ਪ੍ਰੋਗਰਾਮ ਪੇਸ਼ ਕਰਾਂਗੇ ਫੁਲਕਾਰੀ। ਇਸ ਪ੍ਰੋਗਰਾਮ 'ਚ ਪਰਿਵਾਰਕ ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦਿਨ ਦੇ 12:05 ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ। ਦੁਪਹਿਰ 1:02 ਤੇ ਹਿੰਦੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਨਗਮੇ। ਦੇਸ਼ ਭਗਤੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਦੁਪਹਿਰ 2:00। ਦੁਪਹਿਰ 2:30 ਪ੍ਰੋਗਰਾਮ ਪੇਸ਼ ਕਰਾਂਗੇ ਦੋ ਤੇਰੀਆਂ ਦੋ ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੋਚੋ ਫਿਰ ਸੋਚੋ, ਨਸ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਸ਼ਾਮ 5:02 ਤੇ ਪ੍ਰੋਗਰਾਮ ਪੇਸ਼ ਕਰਾਂਗੇ ਗੱਲਾਂ 'ਚੋਂ ਗੱਲ। 5:30 ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਖਾਸ ਪ੍ਰੋਗਰਾਮ ਹੋਵੇਗਾ ਕਿਸਾਨ ਬਾਣੀ। ਅੱਜ ਦੇ ਕਿਸਾਨ ਬਾਣੀ 'ਚ ਪ੍ਰੋਗਰਾਮ ਦਾ ਵਿਸ਼ਾ ਫਸਲਾਂ ਵਿੱਚ ਬੀਜ ਸੋਧ ਦੀ ਮਹੱਤਤਾ। ਇਸ ਵਿਸ਼ੇ 'ਤੇ ਤੁਸੀਂ ਗੱਲਬਾਤ ਸੁਣੋਗੇ ਡਾਕਟਰ ਗੁਰਮੇਲ ਸਿੰਘ ਹੋਰਾਂ। ਸ਼ਾਮ 6:10 ਤੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ। ਅਤੇ ਸ਼ਾਮ 6:30 ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਵੇਗਾ ਵਿਬਕਿਓਰ। 7:02 ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। ਸ਼ਾਮ 7:40 ਤੇ ਪ੍ਰੋਗਰਾਮ ਪੇਸ਼ ਕਰਾਂਗੇ ਸ਼ਾਮ ਸੁਹਾਨੀ। ਅਤੇ ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਰਾਤ 8:15 ਤੁਸੀਂ ਸੁਣੋਗੇ ਪ੍ਰੋਗਰਾਮ ਮੰਥਨ। ਇਸ ਪ੍ਰੋਗਰਾਮ 'ਚ ਪੰਜਾਬ ਦੀ ਵਿਰਾਸਤ ਦੀ ਸੰਭਾਲ 'ਤੇ ਤੁਸੀਂ ਗੱਲਬਾਤ ਸੁਣੋਗੇ। ਰਾਤ 10:02 'ਤੇ ਤੁਸੀਂ ਸੁਣੋਗੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ। ਰਾਤ 10:30 ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਅੱਜ ਦੀ ਸਭਾ 'ਚ ਖ਼ਬਰਾਂ ਦਾ ਵੇਲਾ ਹੋਵੇਗਾ। ਸਵੇਰੇ 8:00 ਸਮਾਚਾਰ ਪ੍ਰਭਾਤ ਤਹਿਤ ਹਿੰਦੀ ਸਮਾਚਾਰ, 8:15 ਮੋਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ, ਅਤੇ 8:30 ਪੰਜਾਬੀ 'ਚ ਖ਼ਬਰਾਂ। ਦੁਪਹਿਰ 12:00 ਹਿੰਦੀ ਸਮਾਚਾਰ, 1:10 ਤੇ ਪ੍ਰਾਦੇਸ਼ਿਕ ਸਮਾਚਾਰ, 1:40 ਤੇ ਪੰਜਾਬੀ 'ਚ ਖ਼ਬਰਾਂ, 1:50 ਤੇ ਉਰਦੂ 'ਚ ਖ਼ਬਰਾਂ, ਅਤੇ ਦੁਪਹਿਰ 2:15 ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ। ਸ਼ਾਮ 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ, 6:20 ਤੇ ਪ੍ਰਾਦੇਸ਼ਿਕ ਸਮਾਚਾਰ, ਅਤੇ 7:30 ਪੰਜਾਬੀ 'ਚ ਸਮਾਚਾਰ। ਰਾਤ 9:45 ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ, ਰਾਤ 11:00 ਹਿੰਦੀ ਸਮਾਚਾਰ ਅਤੇ 11:05 ਤੇ ਅੰਗਰੇਜ਼ੀ 'ਚ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ। ਰਾਤ 11:10 ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਸੋ ਇਹ ਸੀ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ 'ਚ ਹੋਰ ਵੀ ਸੁਰਖੀਆਂ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਅਪਾਰ ਸ਼ਕਤੀ ਖੁਰਾਣਾ ਦੀ ਆਵਾਜ਼ 'ਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਸਾਂਝੀ ਕਰਦੇ ਹਾਂ ਮਾਲਵਾ ਅਤੇ ਆਸ ਪਾਸ ਖੇਤਰ ਦੀਆਂ ਖਬਰਾਂ। ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਦਫ਼ਤਰ ਵੱਲੋਂ ਕਵੀ ਡਾਕਟਰ ਜਗਦੀਪ ਕੌਰ ਅਹੂਜਾ ਦੇ ਮਹਾਂਕਾਵ ਕਲਯੁੱਗ ਪ੍ਰਮਾਣ ਨਾਨਕ ਗੁਰ ਰਿਲੀਜ਼ ਕਰਦਿਆਂ ਵਿਚਾਰ ਗੋਸ਼ਟੀ ਕਰਵਾਈ ਗਈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾਕਟਰ ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਹਾਇਕ ਸਿਵਲ ਸਰਜਨ ਡਾਕਟਰ ਕਵਲਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਮੁੜ ਵਸੇਵਾ ਕੇਂਦਰ ਬਾਮਣ ਮਾਜਰਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੇਂਦਰ 'ਚ ਦਾਖਲ ਵਿਅਕਤੀਆਂ ਨੂੰ ਨਸ਼ਾ ਤਿਆਗ ਕੇ ਆਮ ਜੀਵਨ ਜਿਉਣ ਅਤੇ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ ਮੈਸ ਗੇਟ ਨਾਭਾ ਦਾ ਵਿਦਿਆਰਥੀ ਪ੍ਰਭਜੋਤ ਸਿੰਘ ਜ਼ਿਲ੍ਹਾ ਟੋਪਰ ਰਿਹਾ, ਜਦ ਕੁੜੀਆਂ ਨੇ ਇੱਕ ਵਾਰ ਫਿਰ ਤੋਂ ਓਵਰਆਲ ਬਾਜ਼ੀ ਮਾਰੀ ਹੈ। ਪਟਿਆਲਾ ਜ਼ਿਲ੍ਹੇ ਦੇ ਕੁੱਲ 16 ਵਿਦਿਆਰਥੀਆਂ ਨੇ ਸੂਬੇ 'ਚ ਮੈਰਿਟ ਲਿਸਟ ਜਗ੍ਹਾ ਬਣਾ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ, ਜਿਨ੍ਹਾਂ ਵਿੱਚੋਂ ਕੁੜੀਆਂ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ 16 ਵਿੱਚੋਂ 14 ਲੜਕਿਆਂ ਨੇ ਸੂਬੇ ਦੀ ਮੈਰਿਟ 'ਚ ਨਾਮ ਦਰਜ ਕਰਵਾਇਆ, ਜਦੋਂ ਕਿ ਸਿਰਫ 2 ਲੜਕਿਆਂ ਨੇ ਹੀ ਮੈਰਿਟ ਲਿਸਟ 'ਚ ਪ੍ਰਵੇਸ਼ ਕੀਤਾ। ਜ਼ਿਲ੍ਹਾ ਪਟਿਆਲਾ 'ਚ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ 92 ਵਾਰਡਾਂ ਵਿੱਚ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅਧੀਨ ਮਿਊਂਸਪਲ ਕੌਂਸਲ ਨਾਭਾ ਅਧੀਨ 23 ਵਾਰਡਾਂ ਵਿੱਚ, ਮਿਊਂਸਪਲ ਕੌਂਸਲ ਪਾਤੜਾ ਅਧੀਨ 17 ਵਾਰਡਾਂ ਵਿੱਚ, ਕੌਂਸਲ ਰਾਜਪੁਰਾ ਅਧੀਨ 31 ਵਾਰਡਾਂ ਵਿੱਚ ਅਤੇ ਮਿਊਂਸਪਲ ਕੌਂਸਲ ਸਮਾਣਾ ਅਧੀਨ 21 ਵਾਰਡਾਂ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਨੇ। ਪਟਿਆਲਾ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਦਾ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਲੀਹ ਤੋਂ ਉਤਰ ਚੁੱਕਾ ਹੈ। ਨਗਰ ਨਿਗਮ ਅਤੇ ਕਰਮਚਾਰੀਆਂ ਵਿਚਾਲੇ ਪੈਦਾ ਹੋਏ ਟਕਰਾਅ ਦਾ ਖਮਿਆਜ਼ਾ ਹੁਣ ਸ਼ਹਿਰ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ। ਡਾਕਟਰ ਹਰਦੀਪ ਸਿੰਘ ਸਪੀਖੀ, ਡਿਪਟੀ ਡਾਇਰੈਕਟਰ KVK ਪਟਿਆਲਾ ਰੋਣੀ ਫਾਰਮ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਝੋਨੇ ਅਤੇ ਬਾਸਮਤੀ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਦੀ ਵਿਕਰੀ ਨੇ ਰਫ਼ਤਾਰ ਫੜ ਲਈ ਹੈ। ਕਿਸਾਨ ਵਿਕਰੀ ਲਈ ਉਪਲਬਧ ਕਿਸਮਾਂ ਜਿਵੇਂ ਕਿ PR 126, 133, 128, 114 ਅਤੇ ਪੂਸਾ ਬਾਸਮਤੀ 1500 ਨੂੰ ਬੀਜ ਖਰੀਦ ਕੇ ਲਿਜਾ ਰਹੇ ਨੇ। ਬੀਜਾਂ ਦੀ ਵਿਕਰੀ ਸਾਰਾ ਹਫ਼ਤਾ ਰੋਣੀ ਫਾਰਮ ਵਿਖੇ ਜਾਰੀ ਰਹਿੰਦੀ ਹੈ। ਝੋਨੇ ਦੀ ਫਸਲ ਲਈ ਜੀਵਾਣੂ ਖਾਦ ਦੇ ਪੈਕਟ ਵੀ 63 ਰੁਪਏ ਪ੍ਰਤੀ ਪੈਕਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਲਬਧ ਨੇ। ਦਿਲਚਸਪੀ ਰੱਖਣ ਵਾਲੇ ਕਿਸਾਨ ਦਫ਼ਤਰੀ ਸਮੇਂ ਦੌਰਾਨ KVK ਪਟਿਆਲਾ ਰੋਣੀ ਵਿਖੇ ਆ ਕੇ ਬੀਜ ਅਤੇ ਜੀਵਾਣੂ ਖਾਦ ਖਰੀਦ ਸਕਦੇ ਨੇ। ਪ੍ਰੋਗਰਾਮ ਗੁੱਡ ਮਾਰਨਿੰਗ ਵਾਲ ਵਿੱਚ ਹੋਰ ਵੀ ਸੁਰਖੀਆਂ ਲੈ ਕੇ ਹਾਜ਼ਰ ਹੋਵਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਪੀਪਲ ਰਾਮ ਦੀ ਆਵਾਜ਼ 'ਚ ਇਹ ਗੀਤ।

0: जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਨੇ ਕਿਹਾ ਕਿ ਹਾੜੀ

ਸੀਜ਼ਨ 2026 ਸਤਾਈ ਆਖਰੀ ਪੜਾਅ 'ਚ ਪਹੁੰਚ ਗਿਆ। ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ 123.20 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਬੇੜਾ ਕਰਨ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਔਨਲਾਈਨ ਮਿਲਣੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਨਵਜੋਤ ਸਿੰਘ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਹਨਾਂ ਦੀਆਂ ਮੁਸ਼ਕਲਾਂ, ਸ਼ਿਕਾਇਤਾਂ ਅਤੇ ਸੁਝਾਅ ਨੂੰ ਸੁਣਿਆ ਜਾਵੇਗਾ। ਮੰਤਰੀ ਵੱਲੋਂ ਔਨਲਾਈਨ ਮਿਲਣੀ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਮੰਤਰੀ ਨੇ ਦੱਸਿਆ ਕਿ ਸੰਬੰਧਿਤ ਵਿਅਕਤੀ ਆਪਣੀ ਸ਼ਿਕਾਇਤਾਂ minister.pao.punjab.gov.in ਈਮੇਲ 'ਤੇ ਭੇਜ ਸਕਦੇ ਨੇ। ਸੋਮਵਾਰ ਨੂੰ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਜਾ ਰਹੀ PRTC ਦੀ ਬੱਸ 'ਚ ਮਾਮੂਲੀ ਗੱਲ 'ਤੇ ਇੱਕ ASI ਨੇ ਕੰਡਕਟਰ 'ਤੇ ਸਰਕਾਰੀ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੱਸ 'ਚ ਔਰਤ ਦੀ ਹਾਜ਼ਰੀ 'ਚ ਉਸਨੇ ਗਾਲੀ ਗਲੋਚ ਵੀ ਕੀਤਾ। ਇਸ ਘਟਨਾ ਦੀ ਵਾਇਰਲ ਵੀਡੀਓ 'ਚ ASI ਸਰੇਆਮ ਕੰਡਕਟਰ ਨੂੰ ਧਮਕੀ ਦਿੰਦਾ ਦਿਸ ਰਿਹਾ। ਮਾਮਲੇ ਸਾਹਮਣੇ ਆਉਣ ਤੋਂ ਬਾਅਦ ASI ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਫੌਜ ਦੀ ਮਾਰੂ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਇਸ ਨੂੰ 2 ਨਵੇਂ ਸਵਦੇਸ਼ੀ ਅਤਿ ਆਧੁਨਿਕ ਘਾਤਕ ਹਥਿਆਰਾਂ ਨਾਲ ਲੈਸ ਕੀਤਾ ਗਿਆ। ਪੱਛਮੀ ਏਸ਼ੀਆ ਦੀ ਗੈਰ ਯਕੀਨੀ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਰਾਸ਼ਟਰ ਦੇ ਹਿੱਤ ਵਿੱਚ ਪੈਟਰੋਲ, ਡੀਜ਼ਲ, ਗੈਸ, ਖੁਰਾਕੀ ਤੇਲ, ਖਾਦ ਆਦਿ ਖਪਤ ਘਟਾਉਣ, ਵਰਕ ਫਰੋਮ ਹੋਮ ਅਤੇ ਸਕੂਲਾਂ ਵਿੱਚ ਔਨਲਾਈਨ ਪੜ੍ਹਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਹਾਲਾਤ ਇਸ ਦਹਾਕੇ ਦੇ ਵੱਡੇ ਸੰਕਟਾਂ ਵਿੱਚੋਂ ਇੱਕ ਹਨ। ਪ੍ਰੋਗਰਾਮ 'ਚ ਦੱਸਾਂਗੇ ਅੱਜ ਦੇ ਦਿਨ ਦੇ ਵਿੱਚ ਕੀ ਹੈ ਖਾਸ ਅਤੇ ਇਤਿਹਾਸ ਬਾਰੇ ਰੂਬਰੂ ਕਰਾਵਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਜੁਗਰਾਜ ਸੰਧੂ ਦੀ ਆਵਾਜ਼ 'ਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੀ ਜਾਂ ਕਿਹੜੀ ਅਜਿਹੀ ਘਟਨਾ ਹੈ ਜਿਹੜੀ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਅੰਤਰਰਾਸ਼ਟਰੀ ਪੌਦਿਆਂ ਦੀ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਇਹ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਤਾਂ ਜੋ ਪੌਦਿਆਂ ਦੀ ਸਿਹਤ ਦੀ ਰੱਖਿਆ ਕਰਨ ਨਾਲ ਭੁੱਖਮਰੀ ਕਿਵੇਂ ਖਤਮ ਹੋ ਸਕਦੀ ਹੈ, ਗਰੀਬੀ ਕਿਵੇਂ ਘਟਾਈ ਜਾ ਸਕਦੀ ਹੈ, ਜੈਵ ਵਿਭਿੰਨਤਾ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਆਰਥਿਕ ਵਿਕਾਸ ਨੂੰ ਕਿਵੇਂ ਹੁਲਾਰਾ ਮਿਲ ਸਕਦਾ, ਇਸ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅਤੇ FAO ਦੁਆਰਾ ਸਮਰੱਥ ਇਹ ਦਿਨ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਿਹਤਮੰਦ ਪੌਦੇ ਭੋਜਨ ਸੁਰੱਖਿਆ ਅਤੇ ਵਾਤਾਵਰਣ ਪ੍ਰਣਾਲੀ ਦੀ ਸਿਹਤ ਲਈ ਬਹੁਤ ਜ਼ਰੂਰੀ ਨੇ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਇਸ ਗੱਲ ਨੂੰ ਉਜਾਗਰ ਕਰਨਾ ਹੈ ਕਿ ਸਿਹਤਮੰਦ ਪੌਦੇ ਜੀਵਨ ਲਈ ਜ਼ਰੂਰੀ ਨੇ, ਜੋ ਸਾਡੇ ਦੁਆਰਾ ਖਾਧੇ ਜਾਣ ਵਾਲੇ ਭੋਜਨ ਦਾ 80% ਅਤੇ ਸਾਹ ਲੈਣ ਵਾਲੀ ਆਕਸੀਜਨ ਦਾ 98% ਬਣਾਉਂਦੇ ਨੇ। ਇਹ ਪੌਦਿਆਂ ਦੇ ਕੀੜਿਆਂ ਅਤੇ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਦੇ ਲਈ ਵਿਸ਼ਵ ਵਿਆਪੀ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ, ਜੋ ਖੇਤੀਬਾੜੀ ਅਤੇ ਰੋਜ਼ੀ ਰੋਟੀ ਨੂੰ ਤਬਾਹ ਕਰ ਸਕਦੇ ਨੇ। 2026 ਲਈ ਫੋਕਸ ਵਿੱਚ ਵਾਤਾਵਰਣ ਪ੍ਰਣਾਲੀਆਂ ਨੂੰ ਉਭਰ ਰਹੇ ਖਤਰਿਆਂ ਤੋਂ ਬਚਾਉਣ ਦੇ ਲਈ ਪੌਦਿਆਂ ਦੀ ਜੈਵ ਸੁਰੱਖਿਆ ਨੂੰ ਅੱਗੇ ਵਧਾਉਣਾ ਸ਼ਾਮਲ ਹੈ, ਜਿਸ ਵਿੱਚ ਅਕਸਰ ਪੌਦਿਆਂ ਦੇ ਸਿਹਤ ਕਲੀਨਿਕ ਅਤੇ ਵਿੱਦਿਅਕ ਵਰਕਸ਼ਾਪਾਂ ਸ਼ਾਮਲ ਹੁੰਦੀਆਂ ਨੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿਦੇਸ਼ 'ਚ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸ਼ਟਲਰ ਨੰਦੂ ਨਾਟੇਕਰ ਜੀ ਦਾ ਜਨਮ ਅੱਜ ਦੇ ਹੀ ਦਿਨ ਸੰਨ 1933 ਈਸਵੀ ਵਿੱਚ ਮੌਜੂਦਾ ਮਹਾਰਾਸ਼ਟਰ ਦੇ ਸਾਂਗਲੀ 'ਚ ਹੋਇਆ ਸੀ। ਉਹ 1953 'ਚ 20 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਾਰਤ ਲਈ ਖੇਡੇ। ਉਹਨਾਂ 1956 'ਚ ਕੁਆਲਾਲੰਪੁਰ 'ਚ ਸੈਲਾਗੋਰ ਕੌਮਾਂਤਰੀ ਟੂਰਨਾਮੈਂਟ 'ਚ ਮੈਨ ਸਿੰਗਲਸ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸ਼ਟਲਰ ਬਣੇ। ਉਹਨਾਂ ਨੇ 12 ਸਾਲ ਦੇ ਕਰੀਅਰ 'ਚ 100 ਤੋਂ ਵੱਧ ਰਾਸ਼ਟਰੀ ਅਤੇ ਕੌਮਾਂਤਰੀ ਖਿਤਾਬ ਜਿੱਤੇ। ਸੰਨ 1926 ਈਸਵੀ ਵਿੱਚ ਅੱਜ ਦੇ ਹੀ ਦਿਨ ਨਾਰਵੇ ਦੇ ਰੋਆਲਡ ਅਮੁੰਡਸਨ ਨੇ ਉਹਨਾਂ ਦੀ 15 ਮੈਂਬਰੀ ਟੀਮ ਉੱਤਰੀ ਧੁਰੇ 'ਤੇ ਪੁੱਜਣ ਵਾਲੇ ਪਹਿਲੇ ਖੋਜੀ ਬਣੇ ਸਨ। ਇਸ ਯਾਤਰਾ ਲਈ ਹਵਾਈ ਜਹਾਜ਼ ਨਾਰਗੇ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਅਮੁੰਡਸਨ ਨੇ 1911 'ਚ ਪਹਿਲੀ ਵਾਰ ਦੱਖਣੀ ਧੁਰੇ 'ਤੇ ਕਦਮ ਰੱਖ ਕੇ ਇਤਿਹਾਸ ਰਚਿਆ ਸੀ। ਸੰਨ 1941 ਈਸਵੀ ਵਿੱਚ ਅੱਜ ਦੇ ਹੀ ਦਿਨ ਜਰਮਨੀ 'ਚ ਦੁਨੀਆ ਦਾ ਪਹਿਲਾ ਕਾਰਸ਼ੀਲ ਆਟੋਮੈਟਿਕ ਅਤੇ ਪ੍ਰੋਗਰਾਮ ਕਰਨ ਯੋਗ Z3 ਕੰਪਿਊਟਰ ਪੇਸ਼ ਕੀਤਾ ਗਿਆ ਸੀ। ਖੋਜੀ ਕੋਨਰਾਡ ਜੂਸ ਨੇ ਇਸ ਨੂੰ ਡਿਜ਼ਾਈਨ ਕੀਤਾ ਸੀ। ਇਸ ਦੀ ਵਰਤੋਂ ਜਹਾਜ਼ ਨਿਰਮਾਣ 'ਚ ਔਖੀਆਂ ਗਣਿਤਕ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਕੀਤੀ ਜਾਂਦੀ ਸੀ।

ਪ੍ਰੋਗਰਾਮ ਦੇ ਵਿੱਚ ਆਓ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਮੌਸਮ ਦੇ ਨਾਲ ਸੰਬੰਧਿਤ। ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ 6 ਤੋਂ ਵੱਧ ਜ਼ਿਲ੍ਹਿਆਂ 'ਚ ਹਨੇਰੀ ਦੇ ਨਾਲ ਬਾਰਿਸ਼ ਹੋਈ ਹੈ। ਅੰਮ੍ਰਿਤਸਰ 'ਚ ਤੇਜ਼ ਹਨੇਰੀ ਨਾਲ ਕਾਫੀ ਨੁਕਸਾਨ ਹੋਇਆ। ਕਈ ਇਲਾਕਿਆਂ 'ਚ ਦਰੱਖਤ ਪੁੱਟੇ ਗਏ, ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਮਜੀਠਾ ਖੇਤਰ ਦੇ ਪਿੰਡ ਪਤਾਲਪੁਰੀ 'ਚ ਇੱਕ ਉਸਾਰੀ ਦਿਨ ਮਕਾਨ ਦੀਆਂ ਕੰਧਾਂ ਡਿੱਗ ਗਈਆਂ। ਪਠਾਨਕੋਟ 'ਚ 19.5, ਰੂਪਨਗਰ 'ਚ 18 ਡਿਗਰੀ, ਗੁਰਦਾਸਪੁਰ 'ਚ 17, ਹੁਸ਼ਿਆਰਪੁਰ 'ਚ 12.5, SBS ਨਗਰ 'ਚ 12 ਅਤੇ ਅੰਮ੍ਰਿਤਸਰ 'ਚ 0.8 mm ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਫਿਰੋਜ਼ਪੁਰ, ਚੰਡੀਗੜ੍ਹ, ਲੁਧਿਆਣਾ ਅਤੇ ਬਠਿੰਡਾ 'ਚ ਬੂੰਦਾਬਾਂਦੀ ਹੋਈ। ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਵੀ ਪੰਜਾਬ 'ਚ ਹਨੇਰੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਗੜੀਮਾਰੀ ਵੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ। ਪ੍ਰੋਗਰਾਮ 'ਚ ਵੇਲਾ ਹੋ ਗਿਆ ਹੈ ਗੀਤ ਦਾ, ਅਤੇ ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਕੁਝ ਖੇਡ ਜਗਤ ਦੀਆਂ ਖਬਰਾਂ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਖੇਡਣ 'ਤੇ ਰੋਕ ਲਾ ਦਿੱਤੀ ਹੈ। ਫੈਡਰੇਸ਼ਨ ਨੇ ਇਹ ਕਾਰਵਾਈ ਵਿਨੇਸ਼ ਵੱਲੋਂ ਅਨੁਸ਼ਾਸਨੀ ਨਿਯਮਾਂ ਦੀ ਕਥਿਤ ਉਲੰਘਣਾ ਅਤੇ ਕਾਰਨ ਦੱਸੋ ਨੋਟਿਸ ਦਾ ਤਸੱਲੀ ਬਖਸ਼ ਜਵਾਬ ਨਾ ਦੇਣ ਦਾ ਹਵਾਲਾ ਦਿੰਦਿਆਂ ਕੀਤੀ। ਥੋਮਸ ਕੱਪ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਬੈਡਮਿੰਟਨ ਖਿਡਾਰੀ ਦੀ ਨਜ਼ਰ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਥਾਈਲੈਂਡ ਓਪਨ 'ਚ ਵਿਅਕਤੀਗਤ ਪ੍ਰਦਰਸ਼ਨ 'ਤੇ ਹੋਵੇਗੀ, ਜਿਸ 'ਚ ਲਕਸ਼ੇ ਸੇਨ ਅਤੇ PV ਸਿੰਧੂ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਆਸਟ੍ਰੇਲੀਆ ਨੇ ਅਗਲੇ ਮਹੀਨੇ ਪਾਕਿਸਤਾਨ ਅਤੇ ਬੰਗਲਾਦੇਸ਼ ਹੋਣ ਵਾਲੀ ਸੀਮਤ ਓਵਰਾਂ ਦੀ ਸੀਰੀਜ਼ ਲਈ ਤੇਜ਼ ਗੇਂਦਬਾਜ਼ ਪੈਟ ਕਮਿੰਸ, ਮਿਸ਼ੇਲ ਸਟਾਰਕ ਅਤੇ ਜੋਸ਼ ਹੈਜਲਵੁੱਡ ਨੂੰ ਆਪਣੀ ਟੀਮ 'ਚ ਨਹੀਂ ਚੁਣਿਆ। ਇਹ ਤਿੰਨੋਂ ਖਿਡਾਰੀ ਪਾਕਿਸਤਾਨ ਖਿਲਾਫ 30 ਮਈ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਮੁੰਬਈ ਇੰਡੀਅਨਸ ਦੇ ਮੁੱਖ ਕੋਚ ਮਹਿਲਾ ਜੈਵਰਧਨੇ ਨੇ ਮੰਨਿਆ ਕਿ RCB ਤੋਂ 2 ਵਿਕਟਾਂ ਦੀ ਹਾਰ ਤੋਂ ਬਾਅਦ ਟੀਮ IPL ਪਲੇਅਫ ਦੀ ਦੌੜ 'ਚੋਂ ਬਾਹਰ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਉਸਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਘਾਟ ਰਹੀ। ਬੀਤੇ ਦਿਨੀ ਧਰਮਸ਼ਾਲਾ 'ਚ ਪੰਜਾਬ ਅਤੇ ਦਿੱਲੀ ਦੀ ਟੀਮਾਂ ਦਰਮਿਆਨ ਖੇਡੇ ਗਏ ਮੈਚ ਵਿੱਚ ਦਿੱਲੀ ਨੇ ਜਿੱਤ ਦਰਜ ਕਰ ਲਈ ਹੈ।

ਅਤੇ ਅੱਜ IPL ਦੇ ਮੈਚ ਵਿੱਚ ਸਨਰਾਈਜ਼ਰਸ ਅਤੇ ਟਾਈਟਨਸ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਣਾ ਮੈਚ ਨਰਿੰਦਰ ਮੋਦੀ ਸਟੇਡੀਅਮ ਵਿੱਚ। ਅਤੇ ਹੁਣ ਪ੍ਰੋਗਰਾਮ 'ਚ ਜਾਂਦੇ ਜਾਂਦੇ ਸੁਣਦੇ ਹਾਂ ਇਹ ਗੀਤ।

0: in various parts of the state during this period. And now, for a look at today's newspapers, it's over to V.C. Pramod.
1: Thank you, Abhishek. The Somnath Amrit Mahotsav is at the sacred Somnath Temple in Gir Somnath, Gujarat, finds prominent mention in most of the dailies this morning. The statesman, quoting Prime Minister Narendra Modi, says, Somnath Temple stands as beacon of unwavering faith, while the pioneer quotes him as saying, no power can bend India. Prime Minister Modi salutes scientists on National Technology Day, highlights push for self-reliant India, reports the statesman. Second day, Prime Minister makes austerity push, invokes COVID-era habits, leads the Indian Express. The Pioneer, in its editorial piece, says, rising crime against senior citizens. The paper elaborates that as India moves steadily towards becoming an aging nation, ensuring safety, dignity and emotional security for senior citizens must become a national priority. India, at present, is a young nation, but it is aging rapidly. By 2050, the country will have a significant elderly population. As the country progresses and new technologies emerge, they also have a downside. They are alienating a large section of society, senior citizens who find it difficult to cope with evolving technology and changing time. Suvendu government begins to implement key pledges, notice the Asian Age. New Delhi, all set for first summit of International Big Cat Alliance in June, writes the Economic Times. And finally, the Beatles' first official London museum, called the Beatles at 3 Savile Row, is set to open next year in the Mayfair building, where the band recorded its final album and played its last gig, reports the Hindustan Times. And with that, it's back to you, Abhishek.
0: Thank you, Pramod. And now, before we end the bulletin, the headlines once again. Prime Minister Narendra Modi urges people to save fuel and reduce use of foreign products and bid to save forex amid West Asia crisis. Senior BJP leader Himanta Biswa Sarma to be sworn in as Chief Minister of Assam in Guwahati today. Four ministers, two from BJP and one each from AGE and BPF, to also take oath. EDRS former West Bengal Minister Sujit Basu in connection with South Domdom municipality recruitment scam. Prime Minister Narendra Modi to be on a six-day visit to UAE, Netherlands, Sweden, Norway and Italy beginning Friday. US President Donald Trump says ceasefire with Iran is at its weakest and on massive life support. And Bangladesh forms committee to probe reason behind national cricket team's withdrawal from ICC Men's T20 World Cup in India. And with that, we end the morning news. Have a nice day.
2: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ ਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਕੀਤਾ ਗ੍ਰਿਫ਼ਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ ਨੀਦਰਲੈਂਡਸ ਸਵੀਡਨ ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ ਤੇ ਹੋਣਗੇ ਰਵਾਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿਚ ਹੈ ਅਤੇ ਬੰਗਲਾਦੇਸ਼ ਨੇ ਭਾਰਤ ਵਿਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਦੀ ਬਚਤ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ ਕੱਲ੍ਹ ਸ਼ਾਮ ਗੁਜਰਾਤ ਦੇ ਵਡੋਦਰਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਤੇ ਘਰ ਤੋਂ ਕੰਮ ਕਰਨ ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਰਾਲਿਆਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ ਦਰਾਮਦ ਨੂੰ ਘਟਾਉਣ ਤੇ ਦੇਸ਼ ਨੂੰ ਇਸ ਸੰਕਟ ਨੂੰ ਦੂਰ ਕਰਨ 'ਚ ਮਦਦ ਕਰਨ ਲਈ ਸਮੂਹਿਕ ਉਪਰਾਲਿਆਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਇਕਜੁੱਟ ਹੋਣ ਤੇ ਦੇਸ਼ ਦੇ ਸਰੋਤਾਂ 'ਤੇ ਬੋਝ ਘਟਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ
3: ਆਜ ਸਮੇਂ ਕੀ ਮੰਗ ਹੈ ਕਿ ਹਮ ਵੋਕਲ ਫਾਰ ਲੋਕਲ ਕੋ ਇਕ ਜਨ ਆੰਦੋਲਨ ਬਣਾਏ ਵਿਦੇਸ਼ੀ ਸਾਮਾਨ ਕੀ ਜਗ੍ਹਾ ਲੋਕਲ ਉਤਪਾਦੋਂ ਕੋ ਅਪਣਾਏ ਆਪਣੇ ਗਾਂਵ ਆਪਣੇ ਸ਼ਹਿਰ ਆਪਣੇ ਦੇਸ਼ ਕੇ ਉਦਯਮੀਓ ਕੋ ਹਮ ਤਾਕਤ ਦੇ ਵਿਦੇਸ਼ ਮੇ ਵੇਡਿੰਗ ਇਨਕਾ ਫੈਸ਼ਨ ਖੂਬ ਬੜ ਰਹਾ ਹੈ ਔਰ ਲੇਕਿਨ ਇਸ ਪਰ ਵੀ ਬਹੁਤ ਵਿਦੇਸ਼ੀ ਮੁਦਰਾ ਖਰਚ ਹੋ ਜ਼ਰੂਰੀ ਹੈ ਕਿ ਭਾਰਤ ਮੇ ਹੀ ਆਪਣੀ ਵੈਕੇਸ਼ਨ ਮਨਾਏ ਔਰ ਵੇਡਿੰਗ ਕੇ ਲੀਏ ਵੀ ਮੈਂ ਨਹੀਂ ਮਾਨਤਾ ਹੂੰ ਕਿ ਭਾਰਤ ਸੇ ਅਧਿਕ

0: ਕੋਈ ਅੱਛੀ ਪਵਿੱਤਰ ਜਗ੍ਹਾ ਹੋ ਸਕਦੀ ਹੈ।
1: ਉਨ੍ਹਾਂ ਕਿਹਾ ਕਿ ਹਰ ਛੋਟਾ ਤੇ ਅਰਥਪੂਰਨ ਕਦਮ ਦੇਸ਼ ਦੇ ਹਿੱਤ ਵਿਚ ਹੋਵੇਗਾ ਜਦ ਤੱਕ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਨੂੰ ਬਚਾਉਣ ਲਈ ਜਨਤਕ ਆਵਾਜਾਈ, ਇਲੈਕਟ੍ਰਿਕ ਬੱਸਾਂ ਅਤੇ ਕਾਰਪੂਲਿੰਗ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਥਿਤੀ ਆਮ ਵਾਂਗ ਹੋਣ ਤੱਕ ਸੋਨਾ ਨਾ ਖਰੀਦਣ ਦੀ ਆਪਣੀ ਅਪੀਲ ਨੂੰ ਵੀ ਦੁਹਰਾਇਆ। ਸਰਕਾਰ ਨੇ ਕਿਹੈ ਕਿ ਦੇਸ਼ ਕੋਲ ਪੈਟਰੋਲ ਤੇ ਡੀਜ਼ਲ ਦੇ ਢੁਕਵੇਂ ਭੰਡਾਰ ਨੇ ਅਤੇ ਰਸੋਈ ਗੈਸ ਦੀ ਸਪਲਾਈ ਲਗਾਤਾਰ ਹੋ ਰਹੀ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਘਟਨਾਵਾਂ ਤੇ ਕੱਲ੍ਹ ਨਵੀਂ ਦਿੱਲੀ ਚ ਇਕੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ LPG ਵੰਡ ਕੇਂਦਰਾਂ ਵਿਚ ਕੋਈ ਕਮੀ ਨਹੀਂ ਦੱਸੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 3 ਦਿਨਾਂ ਚ 1,26,00,000 ਤੋਂ ਵੱਧ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਦਸਿਆ,
2: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुनें, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
1: रसायन ते खाद्य मंत्रालय के वधीक सकत्तर ਅਪਰਨਾ ਸ਼ਰਮਾ ਨੇ ਕਿਹਾ ਕਿ ਦੇਸ਼ ਕੋਲ ਸੌਣੀ ਸੀਜ਼ਨ ਲਈ ਖਾਦ ਦੇ ਭੰਡਾਰ ਦਾ 51% ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਸਤੇ ਵਾਧੂ 97,00,000 ਮੀਟ੍ਰਿਕ ਟਨ ਖਾਦ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਦਸਿਆ ਕਿ ਸਮੁੰਦਰੀ ਖੇਤਰ ਵਿਚ ਸਾਰੇ ਭਾਰਤੀ ਜਹਾਜ਼ ਸੁਰੱਖਿਅਤ ਨੇ। ਉਨ੍ਹਾਂ ਦਸਿਆ ਕਿ ਮੰਤਰਾਲੇ ਨੇ ਹੁਣ ਤੱਕ 3,000 ਤੋਂ ਵੱਧ ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਨੇ ਦਸਿਆ ਕਿ ਭਾਰਤੀ ਦੂਤਘਰ ਤੇ ਕੌਂਸਲੇਟ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਲਗਾਤਾਰ ਹੈਲਪਲਾਈਨਾਂ ਚਲਾ ਰਹੇ ਨੇ ਤੇ ਜ਼ਰੂਰੀ ਸਲਾਹ ਮਸ਼ਵਰਾ ਵੀ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਦੂਜੀ ਵਾਰ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ 4 ਮੰਤਰੀ ਵੀ ਸਹੁੰ ਚੁੱਕਣਗੇ, ਜਿਨ੍ਹਾਂ ਵਿਚੋਂ 2 BJP ਦੇ ਅਤੇ 1-1 ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਹੋਣਗੇ। ਇਹ ਅਸਮ 'ਚ 3ਜੀ ਰਾਸ਼ਟਰੀ ਲੋਕਤੰਤਰੀ ਗੱਠਜੋੜ ਸਰਕਾਰ ਹੋਵੇਗੀ। ਹਿੰਮਤ ਬਿਸਵਾ ਸ਼ਰਮਾ ਮੁੱਖ ਮੰਤਰੀ ਵਜੋਂ ਲਗਾਤਾਰ ਦੂਜੀ ਵਾਰ ਇਸ ਦੀ ਅਗਵਾਈ ਕਰਨਗੇ। ਉਸ ਸੂਬੇ 'ਚ ਇਹ ਉਪਲਬਧੀ ਹਾਸਲ ਕਰਨ ਵਾਲੇ ਇੱਕੋ ਇੱਕ ਗੈਰ ਕਾਂਗਰਸੀ ਮੁੱਖ ਮੰਤਰੀ ਨੇ। ਹਿੰਮਤ ਬਿਸਵਾ ਸ਼ਰਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਐਲਾਨ ਕੀਤਾ ਕਿ ਸੀਨੀਅਰ BJP ਨੇਤਾ ਰਣਜੀਤ ਕੁਮਾਰ ਦਾਸ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ NDA ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਦਿਨ ਵੇਲੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, BJP ਪ੍ਰਧਾਨ ਨਿਤਿਨ ਨਵੀਨ ਤੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਮਿਜ਼ੋਰਮ ਦੇ ਮੁੱਖ ਮੰਤਰੀ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨਗੇ। NDA ਦੇ 126 ਮੈਂਬਰੀ ਵਿਧਾਨ ਸਭਾ 'ਚ 2/3 ਬਹੁਮਤ ਪ੍ਰਾਪਤ ਕੀਤਾ। BJP ਨੇ 82 ਸੀਟਾਂ ਜਿੱਤੀਆਂ, ਜਦਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ ਸਨ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੱਛਮੀ ਬੰਗਾਲ ਸਰਕਾਰ ਦੇ ਸਾਬਕਾ ਫਾਇਰ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ ਬਸੂ ਨੂੰ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ ਦੇ ਸਿਲਸਿਲੇ ਵਿਚ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ। ED ਦੇ ਅਧਿਕਾਰੀਆਂ ਨੇ ਕਿਹੈ ਕਿ ਸੁਜੀਤ ਬਸੂ ਨੇ ਸਾਬਕਾ TMC ਸ਼ਾਸਨ ਦੌਰਾਨ ਵਿੱਤੀ ਫਾਇਦਿਆਂ ਦੇ ਬਦਲੇ ਦੱਖਣੀ ਦਮਦਮ ਨਗਰਪਾਲਿਕਾ ਅਧੀਨ ਵੱਖ ਵੱਖ ਅਹੁਦਿਆਂ ਲਈ ਲਗਭਗ 150 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਉਨ੍ਹਾਂ ਦੇ ਨਿਯੰਤਰਣ ਅਧੀਨ ਬੈਂਕ ਖਾਤਿਆਂ 'ਚ ਕਾਫ਼ੀ ਨਕਦੀ ਜਮ੍ਹਾਂ ਰਾਸ਼ੀ ਦੀ ਵੀ ਪਛਾਣ ਕੀਤੀ ਹੈ। ਉਨ੍ਹਾਂ ਨੂੰ ਅੱਜ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੁੱਕਰਵਾਰ ਤੋਂ 5 ਮੁਲਕਾਂ ਦੇ ਦੌਰੇ ਤੇ ਰਵਾਨਾ ਹੋਣਗੇ। ਪਹਿਲੇ ਗੇੜ ਵਿਚ ਉਹ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ UAE ਪਹੁੰਚਣਗੇ ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਦੁਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਤੇ ਆਪਸੀ ਹਿੱਤ ਦੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਦੂਜੇ ਗੇੜ ਵਿਚ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਹੀ ਨੀਦਰਲੈਂਡਸ ਪਹੁੰਚਣਗੇ। ਇਸ ਤੋਂ ਪਹਿਲਾਂ ਉਹ 2017 'ਚ ਨੀਦਰਲੈਂਡਸ ਗਏ ਸਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਨੀਦਰਲੈਂਡਸ ਨਾਲ ਸਬੰਧਾਂ ਨੂੰ ਨਵੀਂ ਗਤੀ ਦੇਵੇਗਾ। ਇਸ ਤੋਂ ਬਾਅਦ ਐਤਵਾਰ ਨੂੰ ਪ੍ਰਧਾਨ ਮੰਤਰੀ ਸਵੀਡਨ ਦੇ ਦੌਰੇ ਤੇ ਪਹੁੰਚਣਗੇ। ਉੱਥੇ ਸਵੀਡਨ ਦੇ ਪ੍ਰਧਾਨ ਮੰਤਰੀ ਅਲਫ ਕ੍ਰਿਸਟਨਸ ਨਾਲ ਗੱਲਬਾਤ ਵਿਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਵਪਾਰ ਤੇ ਵੱਖ ਵੱਖ ਖੇਤਰਾਂ 'ਚ ਸਹਿਯੋਗ ਲਈ ਨਵੇਂ ਉਪਰਾਲਿਆਂ ਦੀ ਪੜਚੋਲ ਹੋਵੇਗੀ। ਦੌਰੇ ਦੇ ਚੌਥੇ ਗੇੜ ਵਿਚ ਪ੍ਰਧਾਨ ਮੰਤਰੀ ਸੋਮਵਾਰ ਨੂੰ ਨਾਰਵੇ ਪਹੁੰਚਣਗੇ। ਉਹ 3ਜੇ ਭਾਰਤ ਨਾਰਵੇ ਸੰਮੇਲਨ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਾ ਨਾਰਵੇ ਦਾ ਇਹ ਪਹਿਲਾ ਦੌਰਾ ਹੋਵੇਗਾ। ਦੌਰੇ ਦੇ ਆਖਰੀ ਗੇੜ ਵਿਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 19 ਤਰੀਕ ਨੂੰ ਇਟਲੀ ਦੇ ਸਰਕਾਰੀ ਦੌਰੇ ਤੇ ਹੋਣਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਵੀ ਵਿਆਪਕ ਗੱਲਬਾਤ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕੱਲ ਨਵੀਂ ਦਿੱਲੀ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ ਖੇਤੀਬਾੜੀ ਤਬਦੀਲੀ ਨਾਲ ਸਿਹਤ ਵਾਸਤੇ

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: ਪ੍ਰੋਗਰਾਮ ਦੇ ਵਿੱਚ ਆਓ ਅਗਲਾ ਗੀਤ ਸੁਣਦੇ ਹਾਂ, ਬੀ ਪ੍ਰਾਕ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਹੁੰਦਾ। ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਵੇਖਣ ਦੇ ਲਈ ਆਕਾਸ਼ਵਾਣੀ ਪਟਿਆਲਾ ਦੇ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ। ਸਮਾਂ ਮਿਲਾ ਲਓ ਜੀ, ਸਵੇਰ ਦੇ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਸਵੇਰ ਦੇ ਠੀਕ 10 ਵਜੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਰਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਮੌਜੂਦ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52% ਰਹੀ ਅਤੇ ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੂ ਦੀ ਹਰਲੀਨ ਸ਼ਰਮਾ ਅਵਲ ਰਹੀ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਹੁਣ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

0: हेलो,
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਆਪਣਾ।
1: ਮੈਡਮ। ਮੈਂ ਰਾਮਨਾਥ ਬੋਲਦਾ ਜੀ, ਪਿੰਡ ਅਤਾਪ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੀ।
0: ਠੀਕ ਹੈ ਜੀ, ਤੇ ਕਿਹੜਾ ਗੀਤ ਸੁਣੋਗੇ?
1: ਗਾਣਾ ਸੁਣਾਵੇ ਦੂਰ ਬਸਿੰਦਾ ਸੱਜਣਾ ਆਪਣੇ ਮੁਹੰਮਦ ਰਫੀ ਸਾਹਿਬ ਦੇ ਉਹਦਾ ਜੀ।
0: ਠੀਕ ਹੈ ਜੀ, ਸੁਣਵਾ ਰਹੇ ਤੁਹਾਡੀ ਫਰਮਾਇਸ਼ ਤੇ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ ਮੈਡਮ ਜੀ।

0: हेलो,
1: ਸਤਿ ਸ਼੍ਰੀ ਅਕਾਲ ਮੈਡਮ ਜੀ। ਮੈਂ
0: ਸਤਿ ਸ਼੍ਰੀ ਅਕਾਲ ਜੀ। ਨਾਂ ਦੱਸ ਦਿਓ ਆਪਣਾ।
1: ਜਿੰਦਰ ਸਿੰਘ ਬਟਕਾਲੇ ਤੋਂ ਬੋਲਦਾ ਹਾਂ
0: ਜੀ, ਤੇ ਫਿਰ ਅੱਜ ਕਿਹੜਾ ਗੀਤ ਸੁਣੋਗੇ?
1: ਜੀ। ਗੀਤ ਤਾਂ ਜੀ ਮੇਰੇ ਨਾਲ ਮੇਰੇ ਮਿੱਤਰ ਵੀ ਸੁਣ ਰਹੇ ਨੇ ਜੀ। ਗਾਣਾ ਸੁਣਾ ਦੇ ਜੀ, ਭੁਪਿੰਦਰ ਗਿੱਲ ਦਾ ਸੁਣਾ ਦੇ ਜੀ।
0: ਠੀਕ ਹੈ ਜੀ, ਸੁਣਵਾ ਰਹੇ ਉਹਨਾਂ ਦੀ ਆਵਾਜ਼ 'ਚ ਇਹ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਹਾਂ, ਸਤਿ ਸ਼੍ਰੀ ਅਕਾਲ
0: ਸਤਿ
1: ਮੈਡਮ ਜੀ,
0: ਸ਼੍ਰੀ ਅਕਾਲ
1: ਬਹੁਤ ਧੰਨਵਾਦ ਫੋਨ ਚੱਕਣ
0: ਸਤਿ ਸ਼੍ਰੀ
1: ਲਈ।
0: ਅਕਾਲ ਜੀ।

ਜੀ, ਇਸ ਗੀਤ ਦੇ ਨਾਲ ਹੀ ਉਹਨਾਂ ਸਰੋਤਿਆਂ ਨੂੰ ਫਰਮਾਈ ਮਤਲਬ ਉਹਨਾਂ ਨੂੰ ਇਜਾਜ਼ਤ ਉਹ ਹੈ ਕਿ ਜੇ ਇਹਨਾਂ ਨੇ ਅੱਜ ਫੋਨ ਕੀਤਾ, ਕਿਰਪਾ ਕਰਨ ਕਿ ਹੁਣ ਉਹ ਹਫ਼ਤੇ ਬਾਅਦ ਹੀ ਫੋਨ ਕਰਨ ਤਾਂ ਕਿ ਬਾਕੀ ਸਰੋਤਿਆਂ ਨੂੰ ਵੀ ਸਾਡੇ ਨਾਲ ਜੁੜਨ ਦਾ ਮੌਕਾ ਮਿਲ ਸਕੇ ਅਤੇ ਉਹ ਆਪਣੀ ਫਰਮਾਇਸ਼ ਦੇ ਗੀਤ ਸੁਣ ਸਕਣ। ਅਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਮੈਨੂੰ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: FM ਬੈਂਡ 100.2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਠੀਕ ਦਿਨ ਦੇ 11 ਵਜੇ ਨੇ, ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਰਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਦੇਸ਼ ਕੋਲ ਅਨਾਜ ਦੇ ਢੁੱਕਵੇਂ ਭੰਡਾਰ ਮੌਜੂਦ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ ਅਤੇ ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਅਵਲ ਰਹੀ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾ ਰੱਖਣ ਦੇ ਲਈ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿੱਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।
2: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ। ਹੈਲਮੈਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।
1: ਤੁਸੀਂ ਜਿਹੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਵਟਸਐਪ ਮੈਸੇਜ 'ਤੇ ਆਧਾਰਿਤ ਹੈ। ਅਗਰ ਤੁਸੀਂ ਵੀ ਆਪਣੀ ਫਰਮਾਇਸ਼ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਮੈਸੇਜ ਕਰੋ 94650-0268। ਫਰਮਾਇਸ਼ ਦੇ ਵਿੱਚ ਸਿਰਫ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਆਪਣੀ ਫਰਮਾਇਸ਼ ਲਿਖੋ। ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦਾ ਸਾਈਨ ਜਿਹੜਾ ਉਹ ਨਾ ਲਿਖੋ। ਅਤੇ ਜਦੋਂ ਤੱਕ ਸਰੋਤਿਆਂ ਦੀ ਸਾਨੂੰ ਫਰਮਾਇਸ਼ਾਂ ਹੁੰਦੀਆਂ ਨੇ, ਆਓ ਸੁਣਦੇ ਹਾਂ ਪੁਸ਼ਪਾਂ ਵਿੱਚੋਂ ਫਿਲਮ ਵਿੱਚੋਂ ਇਹ ਗੀਤ।

0: आवाज विश्वास अते विरासत ते 90 साल दी कहानी आकाशवाणी
1: ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਿਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਜੀ ਪਿੰਡ ਹੀਰਾਵਲੀ ਫਜ਼ਿਲਕਾ ਤੋਂ ਸੁਭਾਸ਼ ਕੁਤਾਰਾ ਬਿਮਲਾ ਇੰਦੂ ਪਾਰਵਤੀ ਅਤੇ ਹਿਮਾਂਸ਼ੂ ਅਮਰੀਕ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬਾਲੀ ਤੋਂ ਕ੍ਰਿਸ਼ਨ ਲਾਲ ਸਿਮਰੀ ਮਨੋਜ ਪੁਸ਼ਪਾ ਅਤੇ ਸ਼ੈਲੇਂਦਰ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਗੁਰਪ੍ਰੀਤ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾਰਾਮ ਰਾਜੇਸ਼ਵਰ ਮੋਹਨ ਸੁਖਦੇਵ ਅਤੇ ਅਰਵਿੰਦਰ ਕੁਮਾਰ ਪੰਡਰਕਵੜਾ ਜ਼ਿਲ੍ਹਾ ਯਵਤਮਾਲ ਮਹਾਰਾਸ਼ਟਰ ਤੋਂ ਅਨਿਲ ਊਸ਼ਾ ਅਨੁਸ਼੍ਰੀ ਅਤੇ ਧਨਿਸ਼੍ਰੀ ਅਬੋਹਰ ਤੋਂ ਰਾਮ ਸਹਾਈ ਸ਼ਾਸਤਰੀ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਆਰਿਆ ਨਗਰ ਖੋਖਲਾ ਭਿਲਈ ਤੋਂ ਉੱਤਮ ਸਿੰਘ ਮੋਰਮ ਅਨਿਲ ਅਜੀਤ ਆਯੁਸ਼ ਅਤੇ ਨੰਦਰੀ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਨਿਤਿਨ ਪਲਕ ਕਰਨ ਗੀਤੋ ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ ਨੌਸ਼ਾਦ ਆਲੀਆ ਅਤੇ ਅਯਾਨ ਬਾਬੂ ਕਲਾਨੌਰ ਤੋਂ ਨਰਿੰਦਰ ਸ਼ਰਮਾ ਕੀਰਨ ਨਿਤਿਨ ਅਤੇ ਮਯੰਕ ਸ਼ਰਮਾ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ ਪਿੰਡ ਚੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਜੈਸਮਿਨ ਅਰਮਾਨ ਅਤੇ ਪੂਰਾ ਹੀ

ਦਾ ਪਰਿਵਾਰ ਨਰਿੰਦਰ ਸਿੰਘ ਚਾਵਲਾ ਪਿੰਡ ਮੁਕਾਰੋਪੁਰ ਤਹਿਸੀਲ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਤੋਂ ਅਤੇ ਇਹਨਾਂ ਦੇ ਨਾਲ ਨੇ ਹਰੀਸ਼ ਪ੍ਰਿੰਸ ਮੁਸਕਾਨ ਪ੍ਰਾਚੀ ਮਹਿਕ ਤਨਮੀਤ ਮਨੀ ਪੀਯੂਸ਼ ਨੇਹਾ ਅਤੇ ਓਮ ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਸੁਣਦੇ ਹਾਂ ਫਿਲਮ ਭੂਲ ਭੁਲੱਈਆ 2 ਵਿੱਚੋਂ।

ਪ੍ਰੋਗਰਾਮ 'ਚ ਸਾਨੂੰ ਅਗਲੀ ਫਰਮਾਇਸ਼ ਭੇਜਦੇ ਨੇ ਜੀ। ਅਰੋੜਾ ਮੁਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ, ਮਨਸ਼ਾ ਅਤੇ ਸਮਿਤੀ ਅਰੋੜਾ। ਅਗਲੀ ਫਰਮਾਇਸ਼ ਆਈ ਹੈ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ। ਪਿੰਡ ਉਂਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ, ਆਰਤੀ, ਰਾਘਵ ਅਤੇ ਹਰਮਨਪ੍ਰੀਤ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਅਤੇ ਇਹਨਾਂ ਦੇ ਨਾਲ ਨੇ ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ। ਤ੍ਰਿਪਤਾ ਕੁਮਾਰੀ, ਪ੍ਰਿੰਕਾ, ਪ੍ਰਸ਼ਾਂਤ, ਪ੍ਰਿਯਮ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਟੋਰੋਵਾਲ ਬਲਾਚੋਰ ਤੋਂ। ਪਿੰਡ ਮੌਣਵਾਲ ਤੋਂ ਮਨਸਬ ਅਲੀ, ਚੌਧਰੀ ਸ਼ੇਤ ਅਲੀ, ਅਹਿਮਦ ਬਿਲਾਲ, ਉਸਮਾਨ ਤਾਕੀਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਜੇ ਸ਼ਰਮਾ, ਕਾਜਲ, ਅੰਕੁਸ਼, ਮਾਨਸੀ ਸ਼ਰਮਾ, ਪਿੰਡ ਸੁਲਰ, ਜ਼ਿਲ੍ਹਾ ਪਟਿਆਲਾ ਤੋਂ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ, ਜਸਪ੍ਰੀਤ ਅਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਨਿਵਾਨ, ਸੌਰਵ, ਸ਼ਾਇਨਾ ਅਤੇ ਮੈਂਡੀ ਸ਼ਰਮਾ। ਪਿੰਡ ਬਰਸਰ, ਜ਼ਿਲ੍ਹਾ ਪਟਿਆਲਾ ਤੋਂ ਨਾਜਰ ਸਿੰਘ, ਸੌਦਾਗਰ ਸਿੰਘ, ਖੁਸ਼ਪ੍ਰੀਤ, ਹਰਪ੍ਰੀਤ ਅਤੇ ਪਰਮਵੀਰ ਸਿੰਘ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅਤੇ ਸੁਰੀਤਾ ਰਮੇਸ਼ ਸਾਹੂ। ਡੁਮਰਾਓ ਬਿਹਾਰ ਤੋਂ ਡਬਲਯੂ ਅੰਸਾਰੀ, ਸੋਨਮ ਅਤੇ ਦਾਨਿਸ਼। ਧਰਮਿੰਦਰ ਕੁਮਾਰ, ਅਨੀਤਾ ਦੇਵੀ, ਮਾਨਸੀ, ਅੰਸ਼ਿਕਾ, ਯੂਵਿਕਾ। ਪਿੰਡ ਸੁਲਰ, ਜ਼ਿਲ੍ਹਾ ਪਟਿਆਲਾ ਤੋਂ ਭਾਗਵਤ ਤੋਂ ਸੰਜੇ ਟਿੰਗੀਆ, ਨਮਨ ਅਤੇ ਅਪਾਰ ਟਿੰਗੀਆ। ਸੁਖਵਿੰਦਰ ਸਿੰਘ, ਰੁਪਿੰਦਰ, ਭੋਲਾ, ਅਮਰਜੀਤ, ਦਰਸ਼ਨ, ਸੁਰਿੰਦਰ, ਨੀਰਜ ਅਤੇ ਜਸ਼ਨ। ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਸੀਤਾ ਅਤੇ ਗੀਤਾ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਸੁੱਚਾ ਸਿੰਘ ਅਤੇ ਵਿਨੋਦਪੁਰੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਪਿੰਡ ਪੰਚਾਇਤ ਬਠੇਨਾ ਪਾਟਨ, ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ, ਨਿਧੀ, ਨਿਖਿਲ, ਪ੍ਰਹਿਲਾਦ ਅਤੇ ਰਜਿੰਦਰ ਵਰਮਾ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਨਾਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ ਡਾਵਰ, ਅਬਦੁਲ ਹੱਕ, ਜ਼ਿਆਉਲ ਹੱਕ, ਮੁਹੰਮਦ ਉਮਰ ਅਤੇ ਰਜਿੰਦਰ ਕਟਾਰੇ। ਸੰਦੀਪ ਮੱਕੜ, ਜੋਤੀ, ਮੰਨਤ, ਭਰਤ, ਕਮਲ, ਸਾਨੀ, ਪਿੰਗਾਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਦਤਰੇਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰ ਅਤੇ ਨੋਖੇ ਲਾਲ ਵਰਮਾ। ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਹਮ ਆਪਕੇ ਹੈ ਕੌਨ ਵਿੱਚੋਂ।

ਜ਼ਾਇਕਾ, ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ, ਅਤੇ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਮੈਸੇਜ ਜਾਂ ਫਰਮਾਇਸ਼ ਇਸ ਪ੍ਰੋਗਰਾਮ ਤਹਿਤ ਸ਼ਾਮਲ ਨਹੀਂ ਕਰ ਸਕਿਆ।

0: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
2: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਹੁਣ ਦਿਨ ਦੇ 11:31 ਹੋਏ ਨੇ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਦੋਵੇਂ ਜਣੇ ਹਾਜ਼ਰ ਹਾਂ। ਮੈਂ ਹਾਂ ਜਸਵਿੰਦਰ ਸਿੰਘ ਸਹਿਗਲ, ਅਤੇ ਮੇਰੇ ਨਾਲ ਨੇ
3: ਆਨੰਦਿਤਾ ਸ਼ਰਮਾ
2: ਜੀ। ਹੋਰ ਜੀ ਆਨੰਦਿਤਾ ਜੀ, ਕੀ ਹਾਲ ਹੈ
3: ਜੀ? ਬਹੁਤ ਵਧੀਆ ਹਾਲ ਨੇ, ਤੁਸੀਂ ਦੱਸੋ, ਅਤੇ ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਦੇ ਵੀ ਹਾਲ ਚੰਗੇ ਹੋਣਗੇ।
2: ਜੀ ਬਿਲਕੁਲ ਜੀ, ਸਰੋਤਿਆਂ ਦੇ ਵੀ ਹਾਲ ਠੀਕ ਹੋਣਗੇ, ਅਤੇ ਅਕਸਰ ਅਜਿਹਾ ਹੁੰਦਾ ਅਸੀਂ ਬਹੁਤ ਜਿਹੜਾ ਸੋਚਦੇ ਹਾਂ, ਭਾਵੇਂ ਉਹ ਜਿਹੜੀ ਗੱਲ ਭੂਤਕਾਲ ਦੀ ਹੋਵੇ ਜਾਂ ਭਵਿੱਖ ਦੀ ਹੋਵੇ, ਪਰੰਤੂ ਅਸਲ ਜ਼ਿੰਦਗੀ ਤੋਂ ਅਸੀਂ ਦੂਰ ਹੋ ਜਾਂਦੇ ਹਾਂ, ਭਾਵ ਵਰਤਮਾਨ ਸਮਾਂ ਜਿਹੜਾ ਹੁੰਦਾ ਉਸ ਤੋਂ ਅਸੀਂ ਖੁੰਝ ਜਾਂਦੇ ਹਾਂ
3: ਜੀ।
2: ਜ਼ਿੰਦਗੀ ਦੇ ਵਿੱਚ ਜ਼ਿਆਦਾਤਰ ਸਮੱਸਿਆਵਾਂ ਮੈਨੂੰ ਲੱਗਦਾ ਵੀ ਦੋ ਕਾਰਨਾਂ ਕਰਕੇ ਆਉਂਦੀਆਂ ਨੇ, ਵੀ ਇੱਕ ਤਾਂ ਅਸੀਂ ਬਿਨਾਂ ਸੋਚੇ ਕੰਮ ਕਰਦੇ ਹਾਂ, ਅਤੇ ਦੂਜਾ ਬਿਨਾਂ ਕੰਮ ਕੀਤੇ ਹੀ ਅਸੀਂ ਸੋਚਦੇ ਰਹਿੰਦੇ ਹਾਂ। ਸੋ ਮੈਨੂੰ ਲੱਗਦਾ ਵੀ ਵਰਤਮਾਨ ਸਮੇਂ ਵਿੱਚ ਅਸੀਂ ਜਿਹੜਾ ਜਿਉਣਾ ਹੀ ਜ਼ਿੰਦਗੀ ਹੈ, ਅਤੇ ਕਿਉਂਕਿ ਜਿਸ ਨੇ ਵਰਤਮਾਨ ਸਮੇਂ ਦੀ ਸੰਭਾਲ ਕੀਤੀ ਹੈ ਅਤੇ ਉਸਦਾ ਆਉਣ ਵਾਲਾ ਭਵਿੱਖ ਹੈ ਜਿਹੜਾ ਆਪਣੇ ਆਪ ਹੀ ਸਹੀ ਹੋਇਆ
3: ਜੀ। ਅਤੇ ਵੈਸੇ ਵੀ ਕਹਿੰਦੇ ਨੇ ਕਿ ਜੋ ਤੁਹਾਡਾ ਅੱਜ ਹੈ ਵਰਤਮਾਨ ਸਮੇਂ ਹੈ, ਇਹੀ ਤੁਹਾਡਾ ਸੱਚ ਹੈ। ਬੀਤਿਆ ਹੋਇਆ ਕੱਲ੍ਹ ਜੋ ਬੀਤ ਗਿਆ ਹੈ ਨਾ, ਉਹਨੂੰ ਸੋਚ ਕੇ ਅਸੀਂ ਪਛਤਾਵਾ ਕਰੀ ਜਾਵਾਂਗੇ, ਉਹਦਾ ਕੋਈ ਹੱਲ ਨਹੀਂ ਨਿਕਲਣਾ। ਉਹ ਇਹ ਕਿ ਆਪਣਾ ਅੱਜ ਦਾ ਦਿਨ ਚੰਗਾ ਹੋਵੇ ਜਾਂ ਅੱਜ ਦਾ ਦਿਨ ਸੋਹਣਾ ਹੋਵੇ, ਤਾਂ ਸੋਹਣੇ ਤੋਂ ਮਤਲਬ ਕੀ ਹੁੰਦਾ ਕਿ ਆਪਾਂ ਅੱਜ ਜਿਉਣਾ ਸਿੱਖੀਏ, ਵੀ ਅੱਜ ਅਸੀਂ ਆਪਣੇ ਦਿਨ ਨੂੰ ਕਿਵੇਂ ਬਿਹਤਰ ਕਰਨਾ, ਨਾ ਕਿ ਅਸੀਂ ਇਹ ਸੋਚੀਏ ਕੱਲ੍ਹ ਮੈਂ ਕਾਸ਼ ਐਵੇਂ ਕੀਤਾ ਹੁੰਦਾ ਜਾਂ ਕੱਲ੍ਹ ਇੱਦਾਂ ਹੋਇਆ ਹੁੰਦਾ ਤਾਂ ਅੱਜ ਮੈਂ ਖੁਸ਼ ਹੋਣਾ ਸੀ। ਜ਼ਿਆਦਾਤਰ ਆਪਾਂ ਇਹ ਦੇਖਦੇ ਵੀ ਐਵੇਂ ਹੁੰਦਾ ਹੈ ਕਿ ਬਹੁਤੀ ਵਾਰੀ ਆਪਾਂ ਸੋਚਦੇ ਹਾਂ ਕਿ ਮੈਂ ਇਹ ਚੀਜ਼ ਲੈਣੀ ਹੈ, ਆਪਾਂ ਉਹਦੇ ਲਈ ਬਹੁਤ ਜ਼ਿਆਦਾ ਉਤਸਾਹ ਰੱਖਦੇ ਹਾਂ ਨਾ ਕਿ ਉਹ ਚੀਜ਼ ਮੈਂ ਲੈਣੀ ਹੈ, ਬਹੁਤ ਦਿਨ ਤੱਕ ਆਪਾਂ ਤੜਫਦੇ ਰਹਿੰਦੇ ਹਾਂ ਵੀ ਮੈਂ ਉਹ ਚੀਜ਼ ਲੈਣੀ ਹੈ ਲੈਣੀ ਹੈ, ਚਾਹੇ ਕੋਈ ਚੀਜ਼ ਕਹਿ ਲਓ ਪੈਸੇ ਤੰਗੀ ਕਰਕੇ ਆਪਾਂ ਨਹੀਂ ਲੈ ਪਾਉਂਦੇ, ਪਰ ਜਦੋਂ ਆਪਾਂ ਚੀਜ਼ ਲੈ ਲੈਂਦੇ ਹਾਂ ਉਹ ਖੁਸ਼ੀ ਆਪਣੇ ਤੱਕ ਸਿਰਫ 2-4 ਦਿਨ ਹੁੰਦੀ ਹੈ ਕਿ ਨਵੇਂ ਨਵੇਂ ਦੀ ਹੈ ਨਾ, ਜਦੋਂ ਤੱਕ ਲੋਕ ਆਪਾਂ ਨੂੰ ਵਧਾਈਆਂ ਦਿੰਦੇ ਨੇ ਜਾਂ ਆਪਾਂ ਨੂੰ ਹੁੰਦਾ ਕਿ ਹਾਂ ਨਵੀਂ ਚੀਜ਼ ਮੇਰੇ ਕੋਲ ਆਈ ਹੈ, ਉਦੋਂ ਤੱਕ ਆਪਾਂ ਨੂੰ ਖੁਸ਼ੀ ਰਹਿੰਦੀ ਹੈ, ਪਰ ਥੋੜ੍ਹੇ ਦਿਨ ਬਾਅਦ ਆਪਾਂ ਨੂੰ ਲੱਗਦਾ ਵੀ ਠੀਕ ਹੈ ਇੰਨੀ ਵੀ, ਚਲੋ ਹੁਣ ਤਾਂ ਪੁਰਾਣੀ ਉਹ ਚੱਲੀ ਹੈ ਵੀ ਹੁਣ ਮੈਂ ਕੁਝ ਹੋਰ ਵਧੀਆ, ਆਪਾਂ ਮਤਲਬ ਉਹ ਚੀਜ਼ ਨਾਲ ਨਹੀਂ ਖੁਸ਼ ਹੁੰਦੇ ਜਿਹੜੀ ਚੀਜ਼ ਆਪਣੇ ਕੋਲ ਹੈਗੀ ਹੈ। ਆਪਾਂ ਹਮੇਸ਼ਾ ਬਿਹਤਰ ਦੀ ਤਲਾਸ਼ ਵਾਸਤੇ ਆਪਾਂ ਸੋਚਦੇ ਹਾਂ, ਅੱਛਾ ਮੈਂ ਹੀ ਲੈ ਲਿਆ, ਹੁਣ ਮੈਂ ਇਦੂ ਵੀ ਉੱਪਰਲਾ ਕੋਈ, ਜਿਵੇਂ ਕਹਿ ਲਓ ਵੀ ਅਗਰ ਕੋਈ ਗੱਡੀ ਲਈ ਹੈ ਮੈਂ ਇਦੂ ਵੀ ਉੱਪਰਲੀ ਕੋਈ ਗੱਡੀ ਲੈਣੀ ਆ, ਕੋਈ ਸਕੂਟਰੀ ਲੈ ਲਈ ਮੈਂ ਇਦੂ ਵੀ ਵਧੀਆ ਕੁਛ ਚੀਜ਼ ਲੈਣੀ ਆ, ਤਾਂ ਉਹੀ ਹੈ ਕਿ ਆਪਾਂ ਹਮੇਸ਼ਾ ਕਦੇ ਵੀ ਜੋ ਚੀਜ਼ ਸਾਡੇ ਕੋਲ ਹੈਗੀ ਆ ਉਹਦੇ ਵਿੱਚ ਨਹੀਂ ਖੁਸ਼ ਹੁੰਦੇ, ਆਪਾਂ ਹਮੇਸ਼ਾ ਤਲਾਸ਼ ਕਰਦੇ ਰਹਿੰਦੇ ਹਾਂ ਕਿ ਹੋਰ ਬਿਹਤਰ ਕਿਵੇਂ ਹੋਏਗਾ, ਹੋਰ ਬਿਹਤਰ ਕਿਵੇਂ ਹੋਏਗਾ। ਇੱਥੇ ਇਹ ਵੀ ਗੱਲ ਹੈ ਕਿ ਸੁਪਨੇ ਦੇਖਣਾ ਬਹੁਤ ਜ਼ਰੂਰੀ ਗੱਲ ਹੈ, ਸੁਪਨੇ ਦੇਖਣੇ ਵੀ ਚਾਹੀਦੇ ਨੇ ਹੈ ਨਾ, ਕਿ ਆਪਾਂ ਪੜ੍ਹ ਲਿਖ ਰਹੇ ਹਾਂ ਤਾਂ ਜ਼ਰੂਰ ਕੋਈ ਸੁਪਨੇ ਵੇਖੀਏ ਵੀ ਆਪਾਂ ਪੂਰੇ ਕਰਨੇ ਆ, ਪਰ ਇਹ ਨਹੀਂ ਹੈ ਕਿ ਅੱਜ ਤਾਂ ਆਪਾਂ ਦਿਨ ਜੀਣਾ ਹੀ ਭੁੱਲ ਜਾਈਏ, ਆਪਾਂ ਉਹਦੇ ਪਿੱਛੇ ਲੱਗੇ ਰਹੀਏ, ਅੱਜ ਜੋ ਸਾਡੇ ਕੋਲ ਹੈਗਾ ਉਹਦੇ 'ਚ ਆਪਾਂ ਜੀਣਾ ਹੀ ਭੁੱਲ ਜਾਈਏ।
2: ਜੀ ਬਿਲਕੁਲ ਸਹੀ ਕਿਹਾ, ਅੱਜ ਦੇ ਵਿੱਚ ਜਿਉਣਾ ਹੀ ਜ਼ਿੰਦਗੀ ਹੈ, ਅਤੇ ਅੱਜ ਦੇ ਵਿੱਚ ਅਸੀਂ ਭੁੱਲ ਕੇ ਅਸੀਂ ਜਿਹੜਾ ਭਵਿੱਖ ਦੇ ਵਿੱਚ ਅਸੀਂ ਜਿਹੜੀਆਂ ਆਪਣੀਆਂ ਇੱਛਾਵਾਂ ਉਸ ਨੂੰ ਵਧਾ ਲੈਂਦੇ ਹਾਂ ਅਤੇ ਵਰਤਮਾਨ ਸਮੇਂ ਨੂੰ ਅਸੀਂ ਭੁੱਲ ਜਾਂਦੇ ਹਾਂ, ਅਤੇ ਇਸੇ ਦੇ ਨਾਲ ਹੀ ਸੰਬੰਧਿਤ ਜਿਹੜਾ ਸਾਡਾ ਅੱਜ ਦਾ ਵਿਸ਼ਾ ਵਰਤਮਾਨ ਸਮੇਂ ਦੀ ਜਿਹੜੀ ਮਹੱਤਤਾ।
3: ਜੀ
2: ਸੋ ਇਸੇ ਵਿਸ਼ੇ 'ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।
3: ਜੀ

0: आकाशवाणी के 90 गौरवशाली वर्ष अटूट विश्वास अनवरत साथ।
1: जी आनंदिता जी, प्रोग्राम च असी गल कर रहे सी समय दी महत्ता बारे। जिस तरह तुसी गल कीती है, अज असी कोई स्कूटर ले लिया ते असी साडी जिहड़ी इच्छा जिहड़ी है ओह साडी गड्डी ते चली जांदी है, ते जिस कोल गड्डी है ओह कहिंदा मेरे कोल होर वधिया गड्डी होवे। सो इच्छा जिहड़ी है ओह वधदी जांदी है। ते उस दे नाल इक गल होर भी है, असी कई बंदे अजिहे भी हुंदे ने जिहड़ा भी पिछे जिहड़ा हैगा ओहनूं भुल जांदे ने। जिवें किसे कोल स्कूटर सी पुराने जमाने च, असी उस तों पिछे जाइए तां साइकल सी, तां साइकल वी जिहड़ा उस तों पिछे जाइए तां किसे दे घर हुंदी सीगी। तां कुछ बंदे उहनां चीज़ां नूं लै के भी दुखी हो जांदे ने। साइकल तों इलावा अगर कोई होर गल्लां करिए, कुछ अजिहियां घटनावां वी वापरियां हुंदियां ने जिन्हां नूं लै के ओह दुखी हुंदे रहिंदे ने। ਵੀ ਮੈਨੂੰ ਲੱਗਦਾ ਵੀ ਭੂਤਕਾਲ ਤੋਂ ਜਿਹੜੀ ਆ ਸਾਨੂੰ ਸਿੱਖਣ ਦੀ ਲੋੜ ਹੈ। ਭੂਤਕਾਲ ਦੇ ਵਿੱਚ ਸਾਡੀਆਂ ਕਿਹੜੀਆਂ ਅਜਿਹੀਆਂ ਗਲਤੀਆਂ ਸੀ ਜਾਂ ਕਿਹੜੇ ਸਾਡੇ ਕੰਮ ਕਰਨ ਦਾ ਢੰਗ ਸੀਗਾ ਜਿਹੜਾ ਸਾਡਾ ਤਰੀਕਾ ਗਲਤ ਸੀ। ਭੂਤਕਾਲ ਤੋਂ ਮੈਨੂੰ ਲੱਗਦਾ ਵੀ ਸਾਡਾ ਇੱਕ ਸਾਡੇ ਲਈ ਬਹੁਤ ਵੱਡਾ ਸਬਕ ਹੁੰਦਾ ਜਿਸ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ।
2: ਜੀ ਵੈਸੇ ਵੀ ਆਪਾਂ ਦੇਖਦੇ ਹਾਂ, ਜੇ ਆਪਾਂ ਗੱਲ ਕਰੀਏ ਆਪਣੇ ਜਿਵੇਂ ਦਾਦਾ ਜੀ ਹੋ ਗਏ ਜਾਂ ਪਾਪਾ ਹੋ ਗਏ, ਉਹਨਾਂ ਦੀ ਵੀ ਮੈਂ ਬਹੁਤ ਚੀਜ਼ਾਂ ਦੇਖੀਆਂ ਨੇ ਘਰੇ ਹੁੰਦੀਆਂ ਨੇ, ਤਾਂ ਉਹ ਦੱਸਦੇ ਨੇ ਕਿ ਮੈਂ ਆਪਦੀ ਪਹਿਲੀ ਤਨਖਾਹ 'ਤੇ ਖਰੀਦਿਆ ਸੀ, ਹੈ ਨਾ। ਉਹ ਉਹਨਾਂ ਦੀ ਰੱਖੀ ਹੋਈ ਚੀਜ਼ ਹੁੰਦੀ ਹੈ ਕਿ ਯਾਦ ਜੁੜੀ ਹੋਈ ਹੈ ਇਹਦੇ ਨਾਲ, ਤੇ ਇਹ ਨਹੀਂ ਹੁੰਦਾ ਕਿ ਉਹ ਸੋਚਦੇ ਨੇ ਕਿ ਅੱਛਾ ਮੈਂ ਇਹ ਲਿਆ ਸੀ ਹੁਣ ਮੈਂ ਬਦਲ ਕੇ ਕੁਛ ਹੋਰ ਲੈ ਲਾ। ਕੁਛ ਨਾ ਕੁਛ ਚੀਜ਼ ਉਹ ਜ਼ਰੂਰ ਸਾਂਭ ਕੇ ਰੱਖਦੇ ਨੇ ਤਾਂ ਕਿ ਯਾਦ ਰਹੇ ਵੀ ਕਿੱਥੋਂ ਮੈਂ ਉੱਥੋਂ ਦੀ ਮਤਲਬ ਸਿੱਖਿਆ ਅਤੇ ਹੁਣ ਮੈਂ ਅੱਜ ਤੱਕ ਕਿਵੇਂ ਪਹੁੰਚਿਆ। ਅਤੇ ਉਹੀ ਗੱਲ ਹੈ ਕਿ ਆਪਾਂ ਸੋਚਦੇ ਹਾਂ ਕਿ ਅੱਜ ਦਾ ਦਿਨ ਜਿਵੇਂ ਮੰਨ ਲਓ ਆਪਾਂ ਸਵੇਰੇ ਉੱਠੀਏ, ਅਤੇ ਕਹਿੰਦੇ ਨੇ ਕਿ ਜਿਵੇਂ ਤਾਂ ਤੁਸੀਂ ਸੋਚੋਗੇ ਉਵੇਂ ਤਾਂ ਤੁਹਾਡੇ ਨਾਲ ਹੋਏਗਾ। ਜੇ ਅਸੀਂ ਸਵੇਰੇ ਉੱਠ ਕੇ ਸੋਚਾਂਗੇ ਕਿ ਅੱਜ ਤਾਂ ਬਹੁਤ ਸਾਰੇ ਕੰਮ ਕਰਨੇ ਨੇ, ਭੱਜ ਦੌੜ ਕਰਨੀ ਹੈ, ਇੱਧਰ ਜਾਣਾ ਹੈ, ਮੈਨੂੰ ਬਹੁਤ ਸਾਰੇ ਕੰਮ ਨੇ, ਹੈ ਨਾ, ਉਹਦੀ ਜਗ੍ਹਾ ਕਈ ਲੋਕ ਇਸ ਤਰ੍ਹਾਂ ਸੋਚ ਕੇ ਉੱਠਦੇ ਨੇ ਕਿ ਪਰਮਾਤਮਾ ਨੇ ਮੈਨੂੰ ਚੰਗਾ ਦਿਨ ਦਿਖਾਇਆ, ਹੈ ਨਾ, ਵੀ ਮੌਕਾ ਦਿੱਤਾ ਵੀ ਅੱਜ ਮੈਂ ਕੁਛ ਚੰਗਾ ਕਰਾਂ, ਕੁਛ ਵਧੀਆ ਸਿੱਖਾਂ। ਤਾਂ ਇਹ ਜਿਹੜੇ ਚੰਗਾ ਸੋਚਣਗੇ ਉਹਨਾਂ ਦੇ ਨਾਲ ਚੰਗਾ ਦਿਨ ਹੀ ਬੀਤੂਗਾ। ਜੇ ਆਪਾਂ ਟੈਨਸ਼ਨਾਂ 'ਚ ਦਿਨ ਸੋਚਾਂਗੇ ਵੀ ਟੈਨਸ਼ਨ ਨਾਲ ਬੀਤੂਗਾ ਮੇਰਾ ਦਿਨ, ਤਾਂ ਉਵੇਂ ਹੀ ਲੰਘਦਾ। ਅਤੇ ਨਾਲ ਹੀ ਕੁਝ ਲੋਕ ਜਿਵੇਂ ਤੁਸੀਂ ਕਿਹਾ ਭੂਤਕਾਲ ਦੀ ਗੱਲ ਕਰਦੇ ਹਾਂ, ਤਾਂ ਕੁਝ ਲੋਕ ਇਸ ਦੀ ਚਿੰਤਾ 'ਚ ਵੀ ਰਹਿੰਦੇ ਨੇ ਕਿ ਕੱਲ੍ਹ ਨੂੰ ਮੇਰੇ ਨਾਲ ਕੀ ਹੋਇਆ ਸੀ, ਮੇਰੇ ਕੁਝ ਰਿਸ਼ਤੇ ਖਰਾਬ ਹੋਏ ਸੀ ਇਸ ਕਰਕੇ, ਜਾਂ ਕੁਝ ਲੋਕਾਂ ਨੇ ਮੈਨੂੰ ਐਵੇਂ ਕਿਹਾ, ਮੈਂ ਉਹਨਾਂ ਨੂੰ ਐਵੇਂ ਕਿਹਾ। ਅਗਰ ਆਪਾਂ ਉਹੀ ਸੋਚ ਕੇ ਅੱਜ ਦਾ ਦਿਨ ਵੀ ਆਪਣਾ ਖਰਾਬ ਕਰੀ ਜਾਵਾਂਗੇ, ਫਿਰ ਅਸੀਂ ਅੱਗੇ ਕਾ ਤਾਂ ਵੱਧ ਹੀ ਨਹੀਂ ਰਹੇ ਹੈਗੇ, ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ। ਅਤੇ ਉਸ ਦੇ ਨਾਲ ਹੀ ਸਾਨੂੰ ਦੇਖੋ ਵੀ ਜਦ ਤੱਕ ਅਸੀਂ ਉਹ ਚੀਜ਼ਾਂ ਨੂੰ ਸੁਧਾਰ ਨਹੀਂ ਕਰਾਂਗੇ ਤਾਂ ਸਾਡੇ 'ਚ ਬਦਲਾਵ ਕਿਵੇਂ ਆਏਗਾ। ਅਤੇ ਜਿਵੇਂ ਕਹਿੰਦੇ ਨੇ ਕਿ ਬਦਲਾਵ ਪਹਿਲਾਂ ਆਪਦੇ ਆਪ ਤੋਂ ਸ਼ੁਰੂ ਕਰੋ, ਜੇ ਤੁਸੀਂ ਸੋਚੋਗੇ ਕਿ ਲੋਕ ਬਦਲਣ ਤੁਹਾਡੇ ਵਾਸਤੇ, ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ।
1: ਜੀ ਬਿਲਕੁਲ ਜੀ, ਜਦੋਂ ਤੱਕ ਬਦਲਾਅ ਜਿਹੜੀ ਆ ਤੁਹਾਡੇ ਤੋਂ ਹੀ ਸ਼ੁਰੂ ਹੁੰਦਾ, ਅਤੇ ਉਸ ਤੋਂ ਬਾਅਦ ਤੁਸੀਂ ਅੱਗੇ ਜਿਹੜੀ ਆ ਦੁਨੀਆਂ ਨੂੰ ਬਦਲਣ ਦੀ ਜਿਹੜੀ ਸਮਰੱਥਾ ਰੱਖੋਗੇ, ਅਤੇ ਜ਼ਿੰਦਗੀ ਜਿਹੜੀ ਆ ਇਹ ਨਹੀਂ ਹੈ ਵੀ ਸਿੱਧਾ ਤੁਸੀਂ 10 ਨੰਬਰ ਤੋਂ ਸ਼ੁਰੂਆਤ ਕਰੋ। ਗਿਣਤੀ ਦੀ ਜਿਹੜੀ ਸ਼ੁਰੂਆਤ ਹੈ ਹਮੇਸ਼ਾ 0 ਤੋਂ ਹੁੰਦੀ ਹੈ, ਤਾਂ ਮੈਨੂੰ ਲੱਗਦਾ ਵੀ ਉਹ 0 ਤੋਂ ਸ਼ੁਰੂਆਤ ਕਰਕੇ ਉਹ ਨੰਬਰ ਜਿਹੜੇ ਨੇ ਤੁਸੀਂ 10 ਲੈ ਸਕਦੇ ਹੋ ਜਾਂ 10 ਤੋਂ ਅੱਗੇ ਵੀ ਵੱਧ ਸਕਦੇ ਹੋ। ਅਤੇ ਇੱਕ ਗੱਲ ਜਿਸ ਤਰ੍ਹਾਂ ਹੋਰ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਭੂਤਕਾਲ ਦੀ ਚਿੰਤਾ ਦੇ ਵਿੱਚ ਹੀ ਰਹਿ ਜਾਂਦੇ ਹਾਂ ਅਤੇ ਉਸਨੂੰ ਸੋਚੀ ਜਾਂਦੇ ਹਾਂ, ਤਾਂ ਜ਼ਿੰਦਗੀ ਦੀ ਜਿਹੜੀ ਉਮਰ ਹੈ ਉਮਰ ਤਾਂ ਵੱਧ ਰਹੀ ਹੈ, ਸਮਾਂ ਤਾਂ ਬੀਤ ਰਿਹਾ, ਪਰ ਸਮਾਂ ਬੀਤਣ ਦੇ ਨਾਲ ਸਾਡੀ ਜਿਹੜੀ ਸੋਚ ਹੈ ਉਹ ਸੋਚ ਦੇ ਵਿੱਚ ਉੱਥੇ ਹੀ ਰੁਕਿਆ ਹੋਇਆ, ਜਿਹੜੀ ਸੋਚ ਦਾ ਠਹਿਰਾਵ ਹੈ ਉਹ ਉੱਥੇ ਹੀ ਰੁਕ ਗਿਆ। ਅਸੀਂ ਸੋਚ ਦਾ ਜਿਹੜਾ ਦਾਇਰਾ ਉਹ ਵੱਡਾ ਕਰਨ ਦੀ ਬਜਾਏ ਉਸਨੂੰ ਬਿਲਕੁਲ ਹੀ ਸੀਮਿਤ ਕਰ ਲਿਆ, ਤਾਂ ਮੈਨੂੰ ਲੱਗਦਾ ਵੀ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਹੋਣਾ ਚਾਹੀਦਾ। ਅਤੇ ਜਿਸ ਤਰ੍ਹਾਂ ਤੁਸੀਂ ਇੱਕ ਹੋਰ ਗੱਲ ਕਹੀ ਹੈ ਵੀ ਸਾਨੂੰ ਸਮੇਂ ਸਿਰ ਸਵੇਰੇ ਉੱਠ ਕੇ ਕੀ ਕਰਨਾ ਚਾਹੀਦਾ, ਸਾਨੂੰ ਉਹ ਮੈਨੇਜ ਵੀ ਕਰਨਾ ਜ਼ਰੂਰੀ ਹੈ।
2: ਮਤਲਬ ਉਹ ਕਦੇ ਚਿੰਤਾ ਨਾ ਕਰੀਏ ਅਸੀਂ ਵੀ ਸਾਨੂੰ ਇੰਨੇ ਕੰਮ ਨੇ, ਹੌਲੀ ਹੌਲੀ ਸੋਚੀਏ ਕਿ ਹੌਲੀ ਹੌਲੀ ਟਾਈਮ ਦੇ ਨਾਲ ਮੈਂ ਇਹ ਕੰਮ ਵੀ ਕਰ ਹੀ ਲੈਣੇ ਆ, ਖੁਸ਼ੀ ਖੁਸ਼ੀ ਕਰੋਗੇ ਸਭ ਕੁਝ ਚੰਗਾ ਹੀ ਹੋਗਾ। ਵੈਸੇ ਵੀ ਕਹਿੰਦੇ ਨੇ ਨਾ, ਅਗਰ ਆਪਾਂ ਕਿਸੇ ਦੁਕਾਨ ਤੇ ਗਏ ਹਾਂ, ਜੇ ਭਾਈ ਥੋੜਾ ਮੱਥੇ ਵੱਟ ਪਾਇਆ ਹੋਇਆ, ਫਿਰ ਆਪਾਂ ਸੋਚਦੇ ਹਾਂ ਵੀ ਇਹਦੇ ਨਾਲ ਕੋਈ ਗੱਲ ਕਰਨੀ ਹੈ ਕਿ ਨਹੀਂ ਕਰਨੀ, ਹੈ ਨਾ। ਪਰ ਜੇ ਬੰਦਾ ਹਸੀ ਮਜ਼ਾਕ ਹੋਏਗਾ, ਖੁਸ਼ ਹੋਏਗਾ, ਫਿਰ ਆਪਣਾ ਵੀ ਦਿਲ ਕਰੇਗਾ ਵੀ ਆਪਾਂ ਵੀ ਇਹਦੇ ਨਾਲ ਦੋ ਗੱਲਾਂ ਕਰੀਏ। ਇਸੇ ਤਰ੍ਹਾਂ ਜੇ ਤੁਹਾਨੂੰ ਕਿਸੇ ਨੇ ਮਾੜੇ ਬੋਲ ਬੋਲੇ ਜਾਂ ਤੁਹਾਡਾ ਕਿਸੇ ਨਾਲ ਕੋਈ ਰਿਸ਼ਤਾ ਖਰਾਬ ਹੋਇਆ, ਤਾਂ ਇਹ ਨਾ ਸੋਚੋ ਕਿ ਉਹਨੇ ਐਵੇਂ ਕੀਤਾ ਤਾਂ ਮੈਂ ਵੀ ਐਵੇਂ ਹੀ ਕਰਨਾ। ਉਹਦੀ ਜਗ੍ਹਾ ਆਪਾਂ ਇਹ ਸੋਚੀਏ ਕਿ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ, ਹੋਰ ਕੋਈ ਮਜਬੂਰੀ ਉਹਦੀ ਹੋ ਸਕਦੀ ਹੈ, ਉਹਦਾ ਕੋਈ ਹੋਰ ਤਣਾਅ ਹੋ ਸਕਦਾ, ਉਹਦੀ ਜਗ੍ਹਾ ਆਪਾਂ ਉਹਨੂੰ ਖਿੜੇ ਮੱਥੇ ਮਿਲੀਏ, ਹੱਸ ਕੇ ਉਹਦੇ ਨਾਲ ਗੱਲ ਕਰੀਏ, ਤਾਂ ਜੋ ਉਹਦੇ ਵੱਲ ਉਹਦਾ ਵੀ ਤਣਾਅ ਘਟੇ, ਤੁਹਾਡੇ ਰਿਸ਼ਤੇ 'ਚ ਸੁਧਾਰ ਹੋ ਸਕੇ।
1: ਜੀ ਬਿਲਕੁਲ ਜੀ, ਤੁਹਾਡੇ ਜਿਹੜੇ ਗਮ ਨੇ ਗਮ ਨੂੰ ਆਪਣੇ ਨਾਲ ਸੀਮਿਤ ਰੱਖੋ, ਜਿਹੜੇ ਦੂਸਰੇ ਨਵੇਂ ਪਰਸਨ ਨੇ ਨਵੇਂ ਬੰਦਿਆਂ ਨੂੰ ਉਹਨਾਂ ਨਾਲ ਜਿਹੜੇ ਆ ਸਾਂਝੇ ਨਾ ਕਰੋ। ਅਤੇ ਉਸ ਤੋਂ ਇਲਾਵਾ ਅਗਰ ਤੁਸੀਂ ਜਿਸ ਤਰ੍ਹਾਂ ਦੁਕਾਨਦਾਰੀ ਦੀ ਗੱਲ ਕੀਤੀ ਹੈ, ਦੁਕਾਨਦਾਰੀ ਦੇ ਵਿੱਚ ਅਗਰ ਕੋਈ ਤੁਹਾਡਾ ਬੰਦਾ ਜਿਹੜਾ ਖਿੜੇ ਮੱਥੇ ਲੱਗ ਰਿਹਾ, ਅਸੀਂ ਅਗਰ ਕੋਈ ਇੱਕ ਚੀਜ਼ ਲੈਣ ਜਾ ਰਹੇ ਹਾਂ ਤਾਂ ਇੱਕ ਦੀ ਜਗ੍ਹਾ 2 ਜਾਂ 4 ਵੀ ਲੈ ਲੈਂਦੇ ਹਾਂ, ਤਾਂ ਮੈਨੂੰ ਲੱਗਦਾ ਸਾਨੂੰ ਹਮੇਸ਼ਾ ਹਿਸਾਬ ਨਾਲ ਖਿੜੇ ਮੱਥੇ ਹੀ ਮਿਲਣਾ ਚਾਹੀਦਾ।
2: ਜੀ ਬਿਲਕੁਲ, ਉਹੀ ਕਿ ਜੋ ਤੁਹਾਨੂੰ ਲੱਗ ਰਿਹਾ ਕਿ ਉਹਨੇ ਤੁਹਾਨੂੰ ਗਲਤ ਕਹਿਤਾ ਜਾਂ ਤੁਹਾਡੇ 'ਚ ਕੋਈ ਤਣਾਅ ਬਣ ਗਿਆ, ਤਾਂ ਮਿਲ ਜੁਲ ਕੇ ਉਹਨੂੰ ਸੁਲਝਾ ਲਓ, ਹੈ ਨਾ, ਥੋੜ੍ਹਾ ਹੱਸ ਕੇ ਹੀ ਸੁਲਝਾਇਆ ਜਾ ਸਕਦਾ। ਇਹਦੀ ਜਗ੍ਹਾ ਕਿ ਅਸੀਂ ਨਫ਼ਰਤ

0: ਪੈਦਾ ਕਰੀਏ, ਇਹਦੀ ਜਗ੍ਹਾ ਅਸੀਂ ਜਿਹੜਾ ਹੈ ਚਾਰ ਬੋਲ ਇੱਕ ਦੂਜੇ ਨਾਲ ਸਾਂਝੇ ਕਰਕੇ ਜਿਹੜਾ ਹੈ ਤਣਾਅ ਘਟਾ ਲਈਏ।
1: ਜੀ ਬਿਲਕੁਲ ਜੀ, ਤਣਾਅ ਵੀ ਘਟਦਾ ਰਹੇ ਤੇ ਸਾਡੀ ਸੋਚ ਦਾ ਦਾਇਰਾ ਵੀ ਵਿਸ਼ਾਲ ਹੁੰਦਾ
0: ਜੀ
1: ਰਹੇ ਤੇ ਅਸੀਂ ਭਵਿੱਖ ਦੇ ਵਿੱਚ ਕੀ ਅਸੀਂ ਸੋਚ ਰੱਖਣਾ ਜਾਂ ਕਿਹੜੇ ਕਿਹੜੇ ਅਜਿਹੇ ਕੰਮ ਨੇ ਸਾਨੂੰ ਕਰਨੇ ਚਾਹੀਦੇ ਨੇ, ਪ੍ਰੋਗਰਾਮ 'ਚ ਜ਼ਰੂਰ ਸਾਂਝੇ ਕਰਾਂਗੇ। ਪਰ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਇੱਕ ਗੀਤ ਸੁਣਾ ਦੇਣਾ
0: ਜੀ
1: ਚਾਹੀਦਾ।
0: ਬਿਲਕੁਲ, ਇੱਕ ਗੀਤ ਸੁਣਵਾਵਾਂਗੇ ਫਿਰ ਕਰਾਂਗੇ ਗੱਲਬਾਤ
1: ਜੀ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਜੀ ਆਨੰਦਿਤਾ ਜੀ, ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਸੀ ਸਮੇਂ ਦੀ, ਸਮੇਂ ਦੇ ਸਹੀ ਪ੍ਰਬੰਧਨ ਦੀ, ਵਰਤਮਾਨ ਸਮੇਂ ਦੇ ਮਹੱਤਵ ਦੀ। ਅਤੇ ਜਿਸ ਤਰ੍ਹਾਂ ਅਸੀਂ ਪਿੱਛੇ ਭੂਤਕਾਲ ਦੀ ਗੱਲ ਕੀਤੀ ਹੈ, ਭੂਤ ਦੇ ਨਾਲ ਹੁਣ ਅਸੀਂ ਜੇ ਭਵਿੱਖ ਦੀ ਗੱਲ ਕਰੀਏ, ਭਵਿੱਖ ਨੂੰ ਅਸੀਂ ਕਿਵੇਂ ਸਵਾਰਨਾ ਹੈ, ਭਵਿੱਖ ਨੂੰ ਸਵਾਰਨ ਵਾਸਤੇ ਮੈਨੂੰ ਲੱਗਦਾ ਸਾਨੂੰ ਵਰਤਮਾਨ ਜਿਹੜਾ ਉਹਨੂੰ ਸਾਂਭਣ ਦੀ ਜ਼ਰੂਰਤ ਹੈ। ਕਿਉਂਕਿ ਜੇ ਅਸੀਂ ਆਪਣਾ ਅੱਜ ਸਾਂਭ ਲਿਆ ਤਾਂ ਸਾਡਾ ਆਉਣ ਵਾਲਾ ਜਿਹੜਾ ਹੈਗਾ ਕੱਲ੍ਹ ਹੈ, ਤਾਂ ਉਹ ਆਟੋਮੈਟਿਕ ਜਿਹੜਾ ਹੈਗਾ ਸੁਖਾਲਾ ਹੋ ਜਾਏਗਾ।
2: ਜੀ ਉਹ ਇਹ ਹੈ, ਵਰਤਮਾਨ ਜਿਹੜਾ ਹੈ ਦੇਖੋ ਆਉਣ ਵਾਲਾ ਕੱਲ੍ਹ ਹੈ, ਆਪਾਂ ਉਹਨੂੰ ਕਿਵੇਂ ਅੱਜ ਸਵਾਰ ਸਕਦੇ ਹਾਂ, ਉਹਨੂੰ ਆਪਾਂ ਐਵੇਂ ਸਵਾਰ ਸਕਦੇ ਹਾਂ ਕਿ ਜੇ ਆਪਾਂ ਆਪਣਾ ਅੱਜ ਸਵਾਰਾਂਗੇ ਤਾਂ ਹੀ ਆਪਣਾ ਵਰਤਮਾਨ ਚੰਗਾ ਹੋਏਗਾ। ਅਤੇ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਜੋ ਵੀ ਹੋਇਆ ਸਵੇਰੇ ਉੱਠੋ, ਹਮੇਸ਼ਾ ਪਹਿਲਾਂ ਜੋ ਮਾੜਾ ਚੰਗਾ ਤੁਹਾਡੇ ਨਾਲ ਬੀਤਿਆ ਹਮੇਸ਼ਾ ਉਹਨੂੰ ਪਹਿਲਾਂ ਆਪਣੇ ਮਨ ਚੋਂ ਸਾਫ਼ ਕਰੋ,
1: ਬਿਲਕੁਲ
2: ਪਰਮਾਤਮਾ ਦਾ ਧੰਨਵਾਦ ਕਰਕੇ, ਹੈ ਨਾ, ਆਪਾਂ ਆਪਣਾ ਅੱਜ ਵਾਲਾ ਦਿਨ ਸੋਚੀਏ ਵੀ ਕਿਵੇਂ ਚੰਗਾ ਬਣਾਉਣਾ ਤਾਂ ਜੋ ਮੈਂ ਅੱਜ ਇੰਨਾ ਕੁਛ ਚੰਗਾ ਕਰਾਂ ਜੋ ਮੇਰਾ ਆਉਣ ਵਾਲਾ ਕੱਲ੍ਹ ਹੈ ਜਿਹੜਾ ਇਹਦੇ ਲਈ ਚੰਗਾ ਹੋਵੇ।
1: ਜੀ ਬਿਲਕੁਲ ਜੀ, ਬਹੁਤ ਹੀ ਤੁਸੀਂ ਚੰਗੀ ਗੱਲ ਕੀਤੀ ਹੈ, ਚੰਗਾ ਕਰਾਂਗੇ ਤਾਂ ਸਾਡਾ ਆਟੋਮੈਟਿਕ ਹੈ ਜਿਹੜਾ ਚੰਗਾ ਹੋਏਗਾ।
2: ਵੈਸੇ ਕਹਿੰਦੇ ਚੰਗਾ ਕਰੋ ਚੰਗਾ ਹੀ ਤੁਹਾਡੇ ਨਾਲ ਹੋਣਾ।
1: ਬਿਲਕੁਲ ਜੀ, ਅਤੇ ਇੱਕ ਗੱਲ ਹੋਰ ਵੀ ਤੁਸੀਂ ਬਹੁਤ ਚੰਗੀ ਕੀਤੀ ਹੈ ਵੀ ਸਵੇਰੇ ਸਾਨੂੰ ਉੱਠਣਾ ਚਾਹੀਦਾ, ਉੱਠ ਕੇ ਸਾਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ, ਸੈਰ ਕਰਨੀ ਚਾਹੀਦੀ ਹੈ। ਸੈਰ ਕਰਕੇ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਆਲਾ ਦੁਆਲਾ ਸਾਡੀ ਸੰਗਤ ਹੈ ਉਹ ਵੀ ਚੰਗੀ ਹੋਣੀ ਚਾਹੀਦੀ ਹੈ। ਸਾਨੂੰ ਚੰਗੇ ਲੋਕਾਂ ਦੀ ਸੰਗਤ ਕਰਾਂਗੇ ਤਾਂ ਸਾਨੂੰ ਉਹਨਾਂ ਤੋਂ ਵੀ ਕੁਝ ਨਾ ਕੁਝ ਸਾਨੂੰ ਜਿਹੜਾ ਸਿੱਖਣ ਨੂੰ ਜ਼ਰੂਰ ਮਿਲੇਗਾ। ਕਿਉਂਕਿ ਕਈ ਵਾਰੀ ਅਜਿਹਾ ਵੀ ਹੁੰਦਾ ਸਾਨੂੰ ਮੇਰੇ ਵਰਗੇ ਬੰਦੇ ਦੇ ਮਨ 'ਚ ਇਹ ਆਉਂਦਾ ਵੀ ਨਹੀਂ ਯਾਰ, ਇਹ ਸਾਡੇ ਤੋਂ ਛੋਟਾ ਹੈ ਅਤੇ ਮੈਨੂੰ ਕਿਸ ਤੋਂ ਸਿੱਖਣ ਨੂੰ ਮਿਲਦਾ ਹੈ, ਤਾਂ ਅਜਿਹਾ ਜਿਹੜਾ ਵਿਚਾਰ ਹੈ ਉਹ ਸਾਡੀ ਗਲਤ ਧਾਰਨਾ, ਅਜਿਹਾ ਨਹੀਂ ਹੋਣਾ ਚਾਹੀਦਾ। ਭਾਵੇਂ ਬੰਦਾ ਛੋਟਾ ਜਾਂ ਭਾਵੇਂ ਵੱਡਾ, ਉਹ ਸਾਡਾ ਜਿਹੜਾ ਸਾਨੂੰ ਕੁਝ ਸਿਖਾ ਰਿਹਾ ਉਹ ਇੱਕ ਤਰ੍ਹਾਂ ਦਾ ਸਾਡਾ ਗੁਰੂ ਹੈ। ਸਾਨੂੰ ਬਹੁਤੀਆਂ ਗੱਲਾਂ ਜਿਹੜੀਆਂ ਹੈਗੀਆਂ ਕਈ ਵਾਰੀ ਆਪਣੇ ਤੋਂ ਛੋਟੇ ਬੰਦੇ ਤੋਂ ਵੀ ਸਿੱਖਣ ਨੂੰ ਮਿਲਦੀਆਂ। ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਵੀ ਸਾਨੂੰ ਆਪਣਾ ਜਿਹੜਾ ਸਮਾਂ ਜਿਹੜਾ ਵਿਅਰਥ ਨਹੀਂ ਗਵਾਉਣਾ ਚਾਹੀਦਾ। ਬਹੁਤੀ ਵਾਰ ਅਜਿਹਾ ਹੁੰਦਾ ਵੀ ਅਸੀਂ ਜਿਹੜਾ ਆਪਣਾ ਸਮਾਂ ਜਿਹੜਾ ਉਹ ਵਿਅਰਥ ਗਵਾ ਰਹੇ ਹਾਂ, ਕਿਸੇ ਨਾ ਕਿਸੇ ਕੰਮ ਕੀ ਕਰਨ ਆਇਆ, ਕੰਮ ਕੁਝ ਹੋਰ ਕਰ ਰਹੇ ਹਾਂ,
2: ਉਹ ਐਵੇਂ ਹੋ ਜਾਂਦਾ ਦੇਖੋ ਦੇਖੀ ਚ ਆਪਾਂ ਕੁਝ ਹੋਰ ਕਰਨ ਲੱਗ ਜਾਂਦੇ ਹਾਂ।
1: ਜੀ ਬਿਲਕੁਲ ਜੀ, ਸੋ ਮੈਨੂੰ ਲੱਗਦਾ ਸਾਨੂੰ ਜਿਹੜਾ ਆਪਣਾ ਟੀਚਾ ਹੈ ਜਿਹੜਾ ਉਹ ਨਿਰਧਾਰਿਤ ਕਰਨਾ ਚਾਹੀਦਾ, ਅਸੀਂ ਕੀ ਕਰਨ ਆਇਆ, ਕੀ ਕਰਨਾ ਚਾਹੀਦਾ। ਜਿਸ ਤਰ੍ਹਾਂ ਇੱਕ ਉਦਾਹਰਨ ਦੇ ਤੌਰ 'ਤੇ ਅਸੀਂ ਹੁਣ ਸਮਾਂ ਹਰ ਬੰਦਾ ਵੇਖਦਾ, ਘੜੀ ਵੱਲ ਦੇਖਦਾ, ਉਸ 'ਤੇ ਵਿਸ਼ਵਾਸ ਵੀ ਕਰਦੇ ਹਾਂ। ਵਿਸ਼ਵਾਸ ਕਰਨ ਵਾਸਤੇ ਸਾਡੇ ਦਿਮਾਗ ਦੇ ਵਿੱਚ ਇੱਕ ਫੈਕਟ ਹੈ, ਕਿਉਂਕਿ ਘੜੀ ਦੀਆਂ ਸੂਈਆਂ ਜਿਹੜੀਆਂ ਨਿਰੰਤਰ ਚੱਲਦੀਆਂ ਨੇ, ਆਪਣੇ ਸਮੇਂ ਦੇ ਹਿਸਾਬ ਨਾਲ ਚੱਲਦੀਆਂ ਨੇ। ਸੋ ਇਸ ਤਰ੍ਹਾਂ ਜਿਹੜਾ ਉਸ ਜੇ ਉਹ ਆਪਣੇ ਮਤਲਬ ਕਿ ਨਿਯਮ ਦੇ ਨਾਲ ਚੱਲ ਰਹੀਆਂ ਨੇ, ਤਾਂ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਅਜਿਹਾ ਨਿਯਮ ਅਪਣਾਉਣਾ ਚਾਹੀਦਾ ਵੀ ਤਾਂ ਜੋ ਸਾਡਾ ਜਿਹੜਾ ਹੈਗਾ ਲੋਕ ਸਾਡੇ 'ਤੇ ਵਿਸ਼ਵਾਸ ਕਰਨ, ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਗੂੜਾ ਹੁੰਦਾ ਜਾਵੇ, ਵੱਧਦਾ ਜਾਵੇ।
2: ਜੀ ਉਹੀ ਜਿਵੇਂ ਆਪਾਂ ਵਰਤਮਾਨ ਦੀ ਗੱਲ ਕਰ ਹੀ ਰਹੇ ਸੀ ਤਾਂ ਉਹੀ ਗੱਲ ਆਪਾਂ ਇੱਥੇ ਕਰ ਰਹੇ ਹਾਂ ਕਿ ਜੋ ਹੈ ਕਿ ਅੱਜ ਆਪਣਾ ਅੱਜ ਆਪਾਂ ਸਵਾਰੀਏ, ਪੁਰਾਣੀਆਂ ਗੱਲਾਂ ਭੁੱਲ ਕੇ ਜੋ ਚੰਗਾ ਮਾੜਾ ਹੋਇਆ ਉਹ ਚੀਜ਼ਾਂ ਆਪਾਂ ਭੁੱਲ ਜਾਈਏ। ਅਤੇ ਇਹ ਵੀ ਜਿਵੇਂ ਤੁਸੀਂ ਕਿਹਾ ਛੋਟਿਆਂ ਤੋਂ ਵੱਡਿਆਂ 'ਚ ਕੁਝ ਵੀ ਸਿੱਖਣ ਨੂੰ ਮਿਲ ਰਿਹਾ ਤਾਂ ਉਹੀ ਹੈ ਕਿ ਆਪਣਾ ਟੀਚਾ ਵੀ ਜ਼ਰੂਰ ਰੱਖੋ ਕਿ ਮੇਰਾ ਇਹ ਟੀਚਾ ਹੈ, ਪਰ ਨਾਲ ਨਾਲ ਅਗਰ ਉਹ ਟੀਚੇ ਵੱਲ ਜਾਂਦੇ ਜਾਂਦੇ ਤੁਹਾਨੂੰ ਹੋਰ ਚੀਜ਼ਾਂ ਵੀ ਸਿੱਖਣ ਨੂੰ ਮਿਲ ਰਹੀਆਂ ਨੇ ਤਾਂ ਉਹ ਬਹੁਤ ਚੰਗੀ ਗੱਲ ਹੈ। ਨਾਲੇ ਆਪਾਂ ਇਹ ਵੀ ਦੇਖਦੇ ਹਾਂ ਕਈ ਲੋਕ ਐਵੇਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੁਛ ਆਉਂਦਾ ਤਾਂ ਉਹ ਸੋਚਦੇ ਨੇ ਮੈਂ ਇਹਨੂੰ ਨਹੀਂ ਸਿਖਾਉਣਾ, ਹੈ ਨਾ, ਅਗਰ ਇਹ ਮੈਂ ਇਹਨੂੰ ਸਿਖਾ ਤਾਂ ਸ਼ਾਇਦ ਇਹ ਮਾਹਿਰ ਹੋ ਜਾਏਗਾ, ਫਿਰ ਮੇਰੇ ਤੋਂ ਅੱਗੇ ਨਿਕਲ ਜਾਏਗਾ। ਪਰ ਐਸਾ ਕੁਝ ਵੀ ਨਹੀਂ ਹੁੰਦਾ, ਉਹ ਤੁਹਾਨੂੰ ਦੇਖੋ ਉਹ ਤੁਹਾਨੂੰ ਗੁਰੂ ਦਾ ਦਰਜਾ ਹੀ ਦੇਵੇਗਾ, ਹੈ ਨਾ, ਕਿ ਤੁਸੀਂ ਉਹਨੂੰ ਕੁਝ ਸਿਖਾਇਆ। ਇਸ ਲਈ ਜੋ ਤੁਹਾਨੂੰ ਆਉਂਦਾ ਤੁਸੀਂ ਲੋਕਾਂ ਨੂੰ ਸਿਖਾਓ ਅਤੇ ਲੋਕਾਂ ਨੂੰ ਜੋ ਆਉਂਦਾ ਤੁਸੀਂ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰੋ।
1: ਬਿਲਕੁਲ ਜੀ, ਸਾਡੇ ਕਰਮਾਂ ਦਾ ਸਾਨੂੰ ਮਿਲ ਜਾਣਾ, ਕਿਉਂਕਿ ਸਾਡੇ ਕਰਮਾਂ ਦਾ ਲਿਖਿਆ ਕੋਈ ਖੋ ਨਹੀਂ ਸਕਦਾ ਅਤੇ ਜੋ ਕਰਮਾਂ 'ਚ ਲਿਖਿਆ ਉਹ ਕੋਈ ਦੇ ਨਹੀਂ ਸਕਦਾ, ਜੋ ਪਰਮਾਤਮਾ ਨੇ ਦੇਣਾ ਸਾਡੇ ਨੂੰ ਮਿਲ ਜਾਣਾ। ਅਤੇ ਇੱਕ ਗੱਲ ਮੈਨੂੰ ਹੋਰ ਵੀ ਜਿਹੜੀ ਹੈ ਚੇਤੇ ਆਉਂਦੀ ਹੈ, ਕਿਉਂਕਿ ਬਹੁਤੀ ਵਾਰ ਅਜਿਹਾ ਹੁੰਦਾ ਅਸੀਂ ਸਮੱਸਿਆਵਾਂ ਨੂੰ ਬਹੁਤ ਜਿਹੜਾ ਹੈਗਾ ਪਹਾੜ ਵਾਂਗ ਲੈ ਲੈਂਦੇ ਹਾਂ। ਮੈਨੂੰ ਇੱਕ ਸਿਆਣੇ ਦੀ ਗੱਲ ਯਾਦ ਆ ਰਹੀ ਹੈ, ਜਿਸ ਤਰ੍ਹਾਂ ਇੱਕ ਸਿਆਣੇ ਨੇ ਕਿਹਾ ਸੀ, ਪ੍ਰੋਬਲਮਸ ਆਰ ਪਾਰਟ ਆਫ ਲਾਈਫ ਐਂਡ ਫੇਸਿੰਗ ਦੈਮ ਵਿਦ ਸਮਾਈਲ ਆਰਟ ਆਫ ਲਾਈਫ। ਸੋ ਜਿਹੜੀਆਂ ਸਮੱਸਿਆਵਾਂ ਦਾ ਸਾਨੂੰ ਜਿਹੜਾ ਸਾਹਮਣਾ ਇੱਕ ਹੱਸੀ ਖੁਸ਼ੀ ਕਰਨਾ ਚਾਹੀਦਾ, ਹੱਸਦੇ ਹੋਏ ਤਰੀਕੇ ਦੇ ਨਾਲ ਕਰਨਾ ਚਾਹੀਦਾ। ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਇਹ ਦੱਸਾਂਗੇ ਵੀ ਨਹੀਂ ਯਾਰ ਅਸੀਂ ਤੇਰੇ ਤੋਂ ਵੀ ਬੜੇ ਖੁਸ਼ ਹਾਂ, ਤਾਂ ਸਾਡੀਆਂ ਸਮੱਸਿਆਵਾਂ ਸਾਡੇ ਸੁੱਖ ਦੇ ਮੁਕਾਬਲੇ ਬਹੁਤ ਛੋਟੀ ਜੀ ਰਹਿ ਜਾਂਦੀ ਹੈ।
2: ਜੀ ਜਿਵੇਂ ਉਹੀ ਆਪਾਂ ਗੱਲ ਕੀਤੀ ਹੈ ਨਾ ਕਿ ਆਪਾਂ ਸੋਚਦੇ ਵੀ ਰਹਿੰਦੇ ਹਾਂ ਕਿ ਅਗਰ ਮੇਰੇ ਕੋਲ ਇਹ ਹੋਵੇਗਾ, ਸ਼ਾਇਦ ਮੇਰੇ ਕੋਲ ਇੰਨੇ ਪੈਸੇ ਹੋਣਗੇ ਜਾਂ ਮੇਰੇ ਕੋਲ ਹਰ ਸਹੂਲਤ ਹੋਏਗੀ ਤਾਂ ਮੈਂ ਖੁਸ਼ ਹੋਵਾਂਗਾ। ਪਰ ਆਪਾਂ ਇੱਥੇ ਇਹ ਵੀ ਦੇਖਣਾ ਹੈ ਕਿ ਆਪਾਂ ਇਹ ਵੀ ਦੇਖੀਏ ਕਿ ਸਾਡੇ ਕੋਲ ਜਿਹੜੀ ਐਵੇਂ ਨਾ ਹੋਵੇ ਕਿ ਸਾਡੀ ਉਮਰ ਵੀ ਲੰਘ ਜਾਵੇ, ਸਾਡੇ ਕੋਲ ਹਰ ਸਹੂਲਤ ਵੀ ਹੋਵੇ ਪਰ ਸਾਡੇ ਕੋਲ ਇਹ ਕਹਿ ਲਓ ਵੀ ਉਹ ਖੁਸ਼ੀ ਨਹੀਂ ਹੈ, ਤਾਂ ਇਸ ਲਈ ਆਪਣੇ ਦਾ ਸਾਥ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਾਰਾ ਕੁਝ ਬੈਲੈਂਸ ਕਰਕੇ ਚੱਲਣਾ ਬਹੁਤ ਜ਼ਰੂਰੀ ਗੱਲ ਹੈ।
1: ਜੀ ਬਿਲਕੁਲ ਜੀ, ਬਹੁਤ ਹੀ ਸੋਹਣੀ ਗੱਲ ਕਹੀ ਹੈ ਤੁਸੀਂ, ਕਿਉਂਕਿ ਬੈਲੈਂਸ ਕਰਨਾ ਜ਼ਿੰਦਗੀ ਨੂੰ, ਪਰਿਵਾਰ ਨੂੰ ਜਾਂ ਕਿਸੇ ਵੀ ਚੀਜ਼ ਨੂੰ ਬਹੁਤ ਜ਼ਰੂਰੀ ਹੈ। ਇੰਬੈਲੈਂਸ ਜਿਹੜਾ ਹੈਗਾ ਉਹ ਹਰ ਚੀਜ਼ ਨੂੰ ਜਿਹੜਾ ਉਹ ਬਦਲਵਾ ਰੂਪ ਜਿਹੜਾ ਉਹ
2: ਦੇ
1: ਦੇ
2: ਦਿੰਦਾ
1: ਦਿੰਦਾ
2: ਹੈ
1: ਤੇ
2: ਜੀ
1: ਬਦਲਦਾ ਰੂਪ ਹੈ ਜਿਹੜਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਭਵਿੱਖ ਵੀ ਜਿਹੜਾ ਉਹ ਖਰਾਬ ਕਰ ਦਿੰਦਾ।
2: ਜੀ,
1: ਸੋ ਇਹੀ
2: ਇਸ ਲਈ
1: ਕਹਿਣਾ
2: ਬਸ ਇਹੀ ਹੈ ਜੀ, ਵੀ ਜਿਵੇਂ ਅੱਜ ਦਾ ਟਾਈਮ ਹੈ ਸਾਡੇ ਕੋਲ, ਜਿਹੜੀ ਸਹੂਲਤ ਹੈ, ਜਿਹੜੀ ਖੁਸ਼ੀ ਹੈ, ਆਪਾਂ ਆਪਣੇ ਜਿਹੜੇ ਦੂਜੇ ਨਾਲ ਵੀ ਸਾਂਝਾ ਕਰੀਏ, ਤੇ ਸਾਰੇ ਜਿਹੜੇ ਹੈਗੇ ਵੀ ਸਾਰਿਆਂ ਨਾਲ ਮਿਲ ਵੰਡ ਕੇ ਰਹਿਣਾ ਸਿੱਖੀਏ, ਤੇ ਜਿਹੜੀ ਅੱਜ ਦੇ ਸਮੇਂ ਦੀ ਕਦਰ ਕਰੀਏ, ਨਾ ਕਿ ਆਪਾਂ ਲੰਘੇ ਹੋਏ ਵਕਤ ਦੀ ਜਿਹੜੀ ਕਹਿ ਲਈਏ ਵੀ ਉਹਦੇ ਤੇ ਪਛਤਾਵਾ ਕਰੀਏ ਜਾਂ ਆਉਣ ਵਾਲੇ ਸਮੇਂ ਦੇ ਵਿਅੌਂਤਾਂ ਕਰੀਏ, ਉਹਦੀ ਜਗ੍ਹਾ ਪ੍ਰੈਜੈਂਟ ਸਮੇਂ ਨੂੰ ਆਪਾਂ ਜੀਣਾ ਸਿੱਖੀਏ।
1: ਜੀ ਬਿਲਕੁਲ ਜੀ, ਜਾਂਦੇ ਜਾਂਦੇ ਬਸ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਲੰਘੇ ਦਾ ਪਛਤਾਵਾ ਅਤੇ ਭਵਿੱਖ ਦੀ ਫਿਕਰ ਨੂੰ ਛੱਡ ਕੇ ਵਰਤਮਾਨ ਵਿੱਚ ਜਿਉਣ ਵਾਲਾ ਬੰਦਾ ਹੀ ਸਦਾ ਖੁਸ਼ਹਾਲ
2: ਰਹਿੰਦਾ
1: ਰਹਿੰਦਾ।
2: ਹੈ ਜੀ।
1: ਸੋ ਪ੍ਰੋਗਰਾਮ 'ਚ ਸੁਣਦੇ ਹਾਂ ਇੱਕ ਗੀਤ।

0: ਜੀ, ਤੇ ਆਪਾਂ ਇਸ ਪ੍ਰੋਗਰਾਮ 'ਚ ਦੱਸਿਆ ਵੀ ਆਪਾਂ ਵਰਤਮਾਨ ਸਮੇਂ ਦੀ ਮਹੱਤਤਾ ਕੀ ਹੈ ਤੇ ਉਹਨੂੰ ਕਿਵੇਂ ਆਪਾਂ ਸਾਂਭ ਕੇ ਰੱਖਣਾ, ਕਿਵੇਂ ਸੰਭਾਲਣਾ ਉਹਨੂੰ ਆਪਾਂ।
1: ਜੀ ਬਿਲਕੁਲ ਜੀ, ਸੋ ਮੈਂ ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗਾ ਵੀ ਇਸ ਤੇਜ਼ ਰਫਤਾਰ ਭਰੀ ਜ਼ਿੰਦਗੀ ਨੂੰ ਜੀ ਭਰ ਕੇ ਮਾਣੋ। ਚਿੰਤਾ ਅਨੇਕਾਂ ਬਿਮਾਰੀਆਂ ਦੀ ਜੜ੍ਹ ਹੈ, ਚਿੰਤਾ ਨੂੰ ਦੂਰ ਰੱਖੋ, ਤਣਾਅ
0: ਜੀ
1: ਅਤੇ ਫਿਕਰਾਂ ਨਾਲ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਅੱਧੀ ਰਹਿ ਜਾਂਦੀ ਹੈ, ਅਤੇ ਇਸ ਲਈ ਚਿੰਤਾ ਨਹੀਂ, ਚਿੰਤਨ ਕਰੋ, ਆਸ਼ਾਵਾਦੀ ਰਹੋ, ਆਪਣਾ ਨਜ਼ਰੀਆ ਜਿਹੜਾ ਹਾਂ ਪੱਕੀ ਰੱਖੋ, ਭਾਵ ਆਸ਼ਾਵਾਦੀ ਰਹੋ, ਜਿਸ ਨਾਲ ਜ਼ਿੰਦਗੀ ਜਿਹੜੀ ਹੈ ਖੂਬਸੂਰਤ ਰਹਿੰਦੀ ਹੈ। ਆਪਣਾ ਆਤਮ ਵਿਸ਼ਵਾਸ ਨਾ ਗਵਾਓ, ਆਪਣੇ ਦੇਖਣ ਦਾ ਨਜ਼ਰੀਆ ਹਾਂ ਪੱਕੀ ਰੱਖੋ, ਜਿਸ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਪੋਜ਼ਿਟਿਵ ਐਟੀਟਿਊਡ ਵੀ ਕਹਿੰਦੀ ਹੈ।
0: ਜੀ,
1: ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਤੇ
0: ਤੇ ਮੈਨੂੰ ਆਨੰਦਿਤਾ ਸ਼ਰਮਾ ਨੂੰ
1: ਦਿਓ ਆਗਿਆ, ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਿਣਾ ਚਾਹਾਂਗੇ। ਅਗਰ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜਾਂ ਆਕਾਸ਼ਵਾਣੀ ਦੇ ਕੋਈ ਪ੍ਰੋਗਰਾਮ ਸੰਬੰਧੀ ਕੋਈ ਵੀ ਵਿਚਾਰ ਦੇਣਾ ਚਾਹੁੰਦੇ ਹੋ, ਸੋਮਵਾਰ 2:30 ਵਜੇ ਸਾਡਾ ਪ੍ਰੋਗਰਾਮ ਸੁਨੇਹੇ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।
2: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ

0: ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AAR ਐਪ ਤੇ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਟਕ ਲੋਕ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਅਤੇ ਜਿਵੇਂ ਭੈਣਾਂ ਨੂੰ ਪਤਾ ਹੀ ਹੈ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੁਰਖੀ ਦੇ ਨਾਲ, ਅਤੇ ਅੱਜ ਦੀ ਸੁਰਖੀ 'ਚ ਅਸੀਂ ਗੱਲ ਕਰਾਂਗੇ ਕਿ ਕੱਲ੍ਹ ਹੀ ਜਿਹੜਾ ਹੈ 10ਵੀਂ ਦਾ ਨਤੀਜਾ ਜਿਹੜਾ ਐਲਾਨਿਆ ਗਿਆ, ਅਤੇ ਕੁੜੀਆਂ ਨੇ ਇੱਕ ਵਾਰ ਫਿਰ ਸਭ ਦਾ ਧਿਆਨ ਜਿਹੜਾ ਆਪਣੇ ਵੱਲ ਖਿੱਚਿਆ। ਰਾਜ ਦੀ ਜਿਹੜੀ ਮੈਰਿਟ ਸੂਚੀ ਹੈ ਉਹਦੇ ਵਿੱਚ 272 ਵਿਦਿਆਰਥੀਆਂ ਵਿੱਚੋਂ 220 ਕੁੜੀਆਂ ਨੇ ਜਿਹੜੇ ਸਥਾਨ ਪ੍ਰਾਪਤ ਕੀਤੇ ਨੇ। ਅਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਫਰੀਦਕੋਟ ਦੀ ਜੇਤੂ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 99.38% ਅੰਕ ਜਿਹੜੇ ਪ੍ਰਾਪਤ ਕੀਤੇ ਨੇ, ਅਤੇ ਉਹਨਾਂ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਸਟੇਟ ਟੋਪਰ ਵਜੋਂ ਜਿਹੜਾ ਹੈ ਉੱਭਰ ਕੇ ਸਾਹਮਣੇ ਆਈ ਹੈ। ਅਤੇ ਨਾਲ ਦੱਸ ਦਈਏ ਕਿ ਸਟੇਟ ਟੋਪਰ ਜਿਹੜੀ ਹਰਲੀਨ ਹੈ ਉਹ ਜਸਵਿੰਦਰ ਕੁਮਾਰ ਇੱਕ ਕਿਸਾਨ ਅਤੇ ਰੇਨੂ ਬਾਲਾ ਉਹਨਾਂ ਦੀ ਮੰਮੀ ਘਰੇਲੂ ਔਰਤ ਹੈ, ਉਹਨਾਂ ਦੀ ਧੀ ਹੈ। ਅਤੇ ਉਹਨਾਂ ਨੇ ਜਿਹੜਾ ਹੈ 11ਵੀਂ, ਹੁਣ ਜਿਵੇਂ 11ਵੀਂ ਜਮਾਤ ਲਈ ਜਿਹੜਾ ਹੈ ਉਹਨਾਂ ਨੇ ਆਰਟਸ ਵਿਸ਼ੇ ਦੀ ਚੋਣ ਕੀਤੀ ਹੈ, ਮਾਫ਼ ਕਰਨਾ, ਹਿਊਮੈਨਿਟੀਜ਼ ਦੀ ਚੋਣ ਕੀਤੀ ਹੈ। ਅਤੇ ਜੱਜ ਬਣਨ ਲਈ ਕਾਨੂੰਨ ਦੀ ਪੜ੍ਹਾਈ ਕਰਨ ਦਾ ਟੀਚਾ ਰੱਖਦੀ ਹੈ। ਅਤੇ ਉਹਨਾਂ ਨੇ ਆਪਣੀ ਸਫਲਤਾ ਦਾ ਮੰਤਰ ਇਹ ਸਾਂਝਾ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਬਿਨਾਂ ਕਿਸੇ ਟਿਊਸ਼ਨ ਤੋਂ ਵੀ ਜਿਹੜਾ ਹੈ 6 ਦਿਨ ਪੜ੍ਹਾਈ ਕਰਦੀ ਸੀ, ਅਤੇ ਸਮਾਰਟਫੋਨ ਤੋਂ ਦੂਰੀ ਬਣਾ ਕੇ ਜਿਹੜਾ ਹੈ ਤਣਾਅ ਘਟਾਉਣ ਦੇ ਲਈ ਉਹ ਸਕੁਐਸ਼ ਖੇਡਦੀ ਸੀ। ਤਾਂ ਉਹ ਇਹ ਕਿ ਉਹਨਾਂ ਨੇ ਆਪਣਾ ਤਣਾਅ ਘਟਾਉਣ ਲਈ ਪੜ੍ਹਾਈ ਤੋਂ ਥੋੜ੍ਹਾ ਜਿਹਾ, ਜਿਵੇਂ ਕਹਿ ਲਓ ਸਾਰਾ ਟਾਈਮ ਆਪਾਂ ਪੜ੍ਹਦੇ ਰਹੀਏ ਤਾਂ ਉਹਦੇ ਨਾਲ ਵੀ ਜਿਹੜਾ ਹੈ ਕਹਿ ਲਓ ਵੀ ਉਹਨਾਂ ਦਾ ਹੁੰਦਾ ਸੀ ਕਿ ਥੋੜ੍ਹੀ ਦੇਰ ਮੈਂ ਕੁਝ ਹੋਰ ਕਰ ਲਵਾਂ, ਤਾਂ ਉਸ ਦੇ ਲਈ ਉਹਨਾਂ ਨੇ ਸਮਾਰਟਫੋਨ ਛੱਡ ਕੇ ਜਿਹੜਾ ਹੈ ਸਕੁਐਸ਼ ਖੇਡਣਾ ਸੋਚਿਆ। ਸਕੁਐਸ਼ ਖੇਡ ਸਕਦੇ ਹਾਂ, ਕੋਈ ਵੀ ਹੋਰ ਐਸੀ ਦਿਮਾਗ ਦੇ ਨਾਲ ਜਿਹੜੀ ਦਿਮਾਗੀ ਜਿਹੜੀ ਖੇਡ ਹੈ ਆਪਾਂ ਉਹ ਖੇਡ ਸਕਦੇ ਹਾਂ, ਜਿਸ ਨਾਲ ਸਾਡਾ ਜਿਹੜਾ ਹੈ ਮਨ ਜਿਹੜਾ ਸ਼ਾਂਤ ਵੀ ਹੋਵੇ ਅਤੇ ਨਾਲ ਜਿਹੜਾ ਹੈ ਸਾਡਾ ਪੜ੍ਹਾਈ 'ਚ ਇੰਟਰਸਟ ਵੀ ਬਣੇ। ਤਾਂ ਇਹਦੇ ਨਾਲ ਦੇਖੋ ਕਿ ਕੁੜੀਆਂ ਨੇ ਕਿੰਨੀ ਬਾਜ਼ੀ ਮਾਰੀ ਹੈ ਕਿ ਕੁੜੀਆਂ ਨੇ ਇੰਨੀ ਵੱਡੀ 220 ਜਿਹੜੀ ਮੈਰਿਟ ਸੂਚੀ ਦੇ ਵਿੱਚ ਜਿਹੜੀਆਂ ਸਥਾਨ ਜਿਹੜਾ ਕੁੜੀਆਂ ਨੇ ਪ੍ਰਾਪਤ ਕੀਤਾ। ਤਾਂ ਇੱਥੇ ਉਹੀ ਹੈ ਕਿ ਕੁੜੀਆਂ ਜਿਹੜੀਆਂ ਨੇ ਅੱਜ ਕੱਲ੍ਹ ਕਿਸੇ ਵੀ ਖੇਤਰ 'ਚ ਹੋਵੇ ਕੁੜੀਆਂ ਪਿੱਛੇ ਨਹੀਂ ਰਹਿ ਰਹੀਆਂ, ਕੁੜੀਆਂ ਹਰ ਖੇਤਰ ਦੇ ਵਿੱਚ ਜਿਹੜੀ ਹੈ ਮੁੰਡਿਆਂ ਦੀ ਬਰਾਬਰੀ ਕਰ ਰਹੀਆਂ ਨੇ, ਚਾਹੇ ਉਹ ਇੰਜੀਨੀਅਰਿੰਗ ਦਾ ਖੇਤਰ ਹੋਵੇ, ਡਾਕਟਰੀ ਦਾ ਹੋਵੇ, ਕੋਈ ਵੀ ਖੇਤਰ ਹੋਵੇ। ਤਾਂ ਉਹੀ ਹੈ ਕਿ ਜੇ ਤੁਹਾਡਾ ਟੀਚਾ ਜਿਹੜਾ ਹੈ ਇੱਕ ਹੋਏਗਾ ਵੀ ਮੈਂ ਕਿੱਧਰ ਨੂੰ ਜਾਣਾ, ਜਿਵੇਂ ਫੁਲਕਾਰੀ ਵਿਸ਼ੇ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗੱਲ ਕੀਤੀ ਕਿ ਆਪਾਂ ਕਿਵੇਂ ਆਪਣਾ ਟੀਚਾ ਜਿਹੜਾ ਹੈ ਸੋਚਣਾ ਵੀ ਅਸੀਂ ਕਿੱਧਰ ਨੂੰ ਜਾਣਾ, ਜੇ ਅਸੀਂ ਆਪਣਾ ਅੱਜ ਦਾ ਸਮਾਂ ਸਾਂਭਾਂਗੇ ਤਾਂ ਹੀ ਸਾਡਾ ਜਿਹੜਾ ਹੈ ਆਉਣ ਵਾਲਾ ਕੱਲ੍ਹ ਚੰਗਾ ਹੋਏਗਾ। ਇਸ ਲਈ ਕੀ ਹੈ, ਜੋ ਅਸੀਂ ਅੱਜ ਸੋਚ ਰਹੇ ਹਾਂ, ਅੱਜ ਕੁਝ ਸੋਚੀਏ ਵੀ ਅਸੀਂ ਕੀ ਕਰਨਾ, ਉਹਦੇ ਲਈ ਮਿਹਨਤ ਜਾਰੀ ਕਰੀਏ ਤਾਂ ਜੋ ਅਸੀਂ ਟੀਚੇ ਤੱਕ ਪਹੁੰਚ ਸਕੀਏ। ਅਤੇ ਗੱਲਾਂ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ, ਹੁਣ ਸੁਣਵਾ ਦਿੰਦੇ ਗੀਤ।

0: ਦੇ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
0: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ। ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
2: ਜੀ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਜਿਵੇਂ ਹਰ ਮੰਗਲਵਾਰ ਜਿਹੜਾ ਹੈ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਤੁਸੀਂ ਸਿਲਸਿਲਾ ਪ੍ਰਵਾਸ ਸੁਣਦੇ ਹੋ, ਤਾਂ ਅੱਜ ਇਸ ਪ੍ਰਵਾਸ ਸੈਗਮੈਂਟ ਦੇ ਵਿੱਚ ਤੁਸੀਂ ਸੁਣੋਗੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ, ਅਤੇ ਮੁਲਾਕਾਤ ਕਰਨਗੇ ਰਣਦੀਪ ਪੰਧੇਰ।
3: ਨਾਰੀ ਲੋਕ ਪ੍ਰੋਗਰਾਮ ਦਾ ਪ੍ਰਵਾਸ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਸਮਾਜ ਦੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੁੰਦੀ ਹੈ, ਆਪਣੇ ਸੁਪਨਿਆਂ ਦੀ ਪਰਵਾਜ਼ ਲਈ ਹੁੰਦੀ ਹੈ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਇਸ ਤਰ੍ਹਾਂ ਦੇ ਹੀ ਭੈਣ ਮੌਜੂਦ ਨੇ, ਡਾਕਟਰ ਗੁਰਜੀਤ ਕੌਰ, ਜਿਨ੍ਹਾਂ ਨੇ ਆਪਣੇ ਸੁਪਨਿਆਂ ਦੀ ਪਰਵਾਜ਼ ਨੂੰ ਖੰਭ ਲਾਏ, ਆਪਣਾ ਸੁਪਨਾ ਪੂਰਾ ਕੀਤਾ ਕਿ ਡਾਕਟਰ ਬਣਨਾ, ਉਹਨਾਂ ਨੇ ਕਿਤਾਬਾਂ ਵਾਲਾ ਡਾਕਟਰ ਬਣਨਾ, ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇਹ ਸੁਪਨਾ ਦੇਖਣਾ, ਅਤੇ ਅੱਜ ਬਤੌਰ ਇੱਕ ਨਾਮੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ

0: ਦੇ ਤੌਰ ਤੇ ਕੰਮ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਮਾਣਮੱਤੀ ਪ੍ਰਾਪਤੀ ਹੈ। ਡਾਕਟਰ ਗੁਰਜੀਤ, ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ।
1: ਸ਼ੁਕਰੀਆ ਮੈਮ।
0: ਜੀ, ਕੁੜੀਆਂ ਦੀ ਪੜ੍ਹਾਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ,
1: ਜੀ,
0: ਕਿਤੇ ਨਾ ਕਿਤੇ ਮੈਂ ਇਹ ਮੰਨਦੀ ਹਾਂ ਕਿ ਪਿੰਡਾਂ ਦੀਆਂ ਜਿਹੜੀਆਂ ਕੁੜੀਆਂ, ਉਹਨਾਂ ਦੇ ਲਈ ਐਜੂਕੇਸ਼ਨ ਸ਼ਹਿਰਾਂ ਦੇ ਮੁਕਾਬਲੇ ਥੋੜ੍ਹਾ ਜਿਹੀ ਟਫ ਹੋ ਜਾਂਦੀ ਹੈ।
1: ਹਾਂਜੀ ਹਾਂਜੀ
0: ਤੁਸੀਂ ਇਹਦੇ ਬਾਰੇ ਕੀ ਕਹੋਗੇ?
1: ਹਾਂਜੀ, ਜੇਕਰ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਗੱਲ ਕਰਾਂ ਤਾਂ ਕੁੜੀਆਂ ਦੀ ਪੜ੍ਹਾਈ ਦਾ ਜੋ ਮੁੱਦਾ ਹੈ ਇਹ ਵਿਅਕਤੀਗਤ ਮੁੱਦਾ ਨਹੀਂ ਹੈ, ਇਹ ਇੱਕ ਸਾਂਝਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਮਾਜਿਕ ਮੁੱਦਾ ਹੈ।
0: ਜੀ
1: ਸਾਂਝਾ ਜਾਂ ਸਮਾਜਿਕ ਮੁੱਦਾ ਕਿਸ ਤਰ੍ਹਾਂ ਬਣਦਾ ਹੈ, ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਕੁੜੀ ਪੜ੍ਹਦੀ ਹੈ ਤਾਂ ਉਹਦੇ ਨਾਲ ਇੱਕ ਪੀੜ੍ਹੀ ਪੜ੍ਹਦੀ ਹੈ, ਤਾਂ ਜਨਰੇਸ਼ਨ ਜਦੋਂ ਪੜ੍ਹਦੀ ਹੈ ਤਾਂ ਆਪਣੇ ਆਪ ਹੀ ਉਹ ਇੱਕ ਸਮਾਜਿਕ ਜਿਹੜਾ ਮੁੱਦਾ ਹੈ ਉਹ ਬਣ ਜਾਂਦਾ ਹੈ। ਪਿੰਡਾਂ ਦੀਆਂ ਕੁੜੀਆਂ ਦੀ ਗੱਲ ਕਰਨ ਤੋਂ ਪਹਿਲਾਂ
0: ਜੀ
1: ਆਪਾਂ ਤਿੰਨ ਚਾਰ ਮੁੱਖ ਪਹਿਲੂਆਂ 'ਤੇ ਗੱਲ ਕਰੀਏ ਜਿਨ੍ਹਾਂ ਵਿੱਚ ਜ਼ਰੂਰੀ ਹੈ ਕਿ ਕੁੜੀਆਂ ਦੀ ਐਜੂਕੇਸ਼ਨ ਕਿਉਂ ਜ਼ਰੂਰੀ ਹੈ, ਗਰਲਸ ਐਜੂਕੇਸ਼ਨ ਜ਼ਰੂਰੀ ਕਿਉਂ ਹੈ।
0: ਜੀ
1: ਤਾਂ ਉਹ ਚਾਰ ਪੰਜ ਮੁੱਖ ਪਹਿਲੂ ਜਿਹੜੇ ਹਨ ਜੋ ਮੇਰੇ ਅਨੁਭਵ ਦੇ ਆਧਾਰ 'ਤੇ ਮੈਨੂੰ ਮਹਿਸੂਸ ਹੁੰਦੇ ਹਨ, ਉਹਦੇ ਵਿੱਚ ਜਿਹੜਾ ਪਹਿਲਾ ਜੋ ਇੱਕ ਮੁੱਖ ਮੁੱਦਾ ਹੈ ਉਹ ਹੈ ਪਰਸਨਲ ਗਰੋਥ।
0: ਜੀ
1: ਕਿਉਂਕਿ ਜਦੋਂ ਇੱਕ ਕੁੜੀ ਪੜ੍ਹਦੀ ਹੈ ਤਾਂ ਉਹਦੀ ਪਰਸਨਲ ਗਰੋਥ ਜਿਹੜੀ ਹੈ ਉਹ ਹੁੰਦੀ ਹੈ, ਉਹ ਇੰਪਾਵਰ ਹੁੰਦੀ ਹੈ, ਆਟੋਮੈਟਿਕਲੀ ਉਹ ਸਮਾਜ ਦੇ ਵਿੱਚ ਵਿਚਰਨਾ ਸਿੱਖਦੀ ਹੈ, ਤਾਂ
0: ਜੀ
1: ਇਹਦੇ ਨਾਲ ਨਾਲ ਕਿਤੇ ਨਾ ਕਿਤੇ ਉਹ ਸਮਾਜ ਤੋਂ ਜਾਣੂ ਹੁੰਦੀ ਹੈ, ਸਮਾਜ ਦੇ ਵਿੱਚ ਆਪਣੀ ਇੱਕ ਪਹਿਚਾਣ ਬਣਾਉਂਦੀ ਹੈ, ਸਮਾਜ ਦੀਆਂ ਪ੍ਰੋਬਲਮਸ ਜੋ ਚੱਲ ਰਹੀਆਂ ਨੇ ਉਹਨਾਂ ਨੂੰ ਆਪਣੇ ਨਜ਼ਰੀਏ ਦੇ ਨਾਲ ਸਮਝਦੀ ਹੈ, ਤਾਂ ਉਹਨਾਂ ਨੂੰ ਹੱਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ।
0: ਜੀ
1: ਸੈਕਿੰਡ ਜੋ ਆਪਾਂ ਇੱਕ ਗੱਲ ਕਰੀਏ ਕਿ ਪਰਸਨਲ ਗਰੋਥ ਦੇ ਨਾਲ ਨਾਲ ਉਹ ਫੈਮਿਲੀ ਡਿਵੈਲਪਮੈਂਟ ਦੇ ਵਿੱਚ ਵੀ ਆਪਣਾ ਇੱਕ ਹਿੱਸਾ ਪਾਉਂਦੀ ਹੈ। ਫੈਮਿਲੀ ਡਿਵੈਲਪਮੈਂਟ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਫੈਮਿਲੀ ਦੇ ਵਿੱਚ ਆਪਣੇ ਵੱਡੇ ਆਪਣੇ ਛੋਟਿਆਂ ਦੇ ਲਈ ਜਿਹੜਾ ਹੈ ਆਪਣੀ ਐਜੂਕੇਸ਼ਨ ਦੇ ਥਰੂ ਜਿਹੜਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ।
0: ਜੀ
1: ਹਾਂਜੀ, ਜੋ ਤੀਸਰਾ ਇੱਕ ਆਪਾਂ ਪਹਿਲੂ ਦੇ ਆਧਾਰ 'ਤੇ ਗੱਲ ਕਰ ਸਕਦੇ ਹਾਂ, ਆਰਥਿਕ ਪੱਖ। ਆਰਥਿਕ ਪੱਖ ਕਿਤੇ ਨਾ ਕਿਤੇ ਆਪਾਂ ਜਦੋਂ ਕੁੜੀਆਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ।
0: ਜੀ
1: ਜਦੋਂ ਇੱਕ ਕੁੜੀ ਆਰਥਿਕ ਪੱਖ ਤੋਂ ਕਿਤੇ ਨਾ ਕਿਤੇ ਆਪਣੇ ਅੱਗੇ ਲੈ ਕੇ ਜਾਂਦੀ ਹੈ, ਆਪਣੇ ਆਪ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਹੁੰਦੀ ਹੈ, ਤਾਂ ਉਸ ਦੇ ਨਾਲ ਉਸ ਦੀ ਫੈਮਿਲੀ ਦੀ ਜੋ ਇੱਕ ਸਮਾਜ ਦੇ ਵਿੱਚ ਇੱਕ ਅਲੱਗ ਹੀ ਪਹਿਚਾਣ ਬਣਦੀ ਹੈ। ਇਸ ਦੇ ਨਾਲ ਹੀ ਜਦੋਂ ਸਮਾਜ ਦੀ ਗੱਲ ਕਰੀਏ ਤਾਂ ਜੋ ਇੱਕ ਹੋਰ ਮੁੱਖ ਪਹਿਲੂ ਹੈ ਉਹ ਹੈ ਸੋਸ਼ਲ ਚੇਂਜ।
0: ਬਿਲਕੁਲ,
1: ਜਦੋਂ ਇੱਕ ਕੁੜੀ ਪੜ੍ਹਦੀ ਹੈ ਤਾਂ ਸਮਾਜ ਦੇ ਵਿੱਚ ਉਹ ਜੈਂਡਰ ਇਕੁਐਲਿਟੀ ਦਾ ਇੱਕ ਜਿਹੜਾ ਕਨਸੈਪਟ ਹੈ ਕਿਤੇ ਨਾ ਕਿਤੇ ਉਹਨੂੰ ਅੱਗੇ ਲੈ ਕੇ ਵੱਧਦੀ ਹੈ।
0: ਜੀ ਤੁਸੀਂ ਜਦੋਂ ਗੱਲ ਕੀਤੀ ਸੀ ਨਾ ਗਰੋਥ ਅਤੇ ਡਿਵੈਲਪਮੈਂਟ ਦੀ, ਹੈ ਨਾ,
1: ਹਾਂਜੀ ਹਾਂਜੀ
0: ਮੈਨੂੰ ਇੱਕ ਗੱਲ ਯਾਦ ਆ ਰਹੀ ਸੀ ਤੁਹਾਡੀ। ਕਾਫੀ ਸਾਲ ਪਹਿਲਾਂ
1: ਜੀ
0: ਸਾਡੀ ਗੱਲ ਹੋਈ ਸੀ,
1: ਹਾਂਜੀ
0: ਤੁਸੀਂ ਕਿਹਾ ਸੀ ਕਿ ਤੁਹਾਡਾ ਜਿਹੜਾ ਭਰਾ ਹੈ ਛੋਟਾ,
1: ਹਾਂਜੀ ਹਾਂਜੀ
0: ਉਹਨੂੰ ਸਪੋਰਟਸ ਦਾ ਹੈ।
1: ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਉਹ ਕਾਫੀ ਮਤਲਬ ਕ੍ਰਿਕਟ ਦੇ ਵਿੱਚ ਉਹਨਾਂ ਦਾ ਕਾਫੀ ਰਿਹਾ,
0: ਜੀ
1: ਅੱਛੇ ਲੈਵਲ ਤੇ।
0: ਤੇ
1: ਹਾਂਜੀ
0: ਮੈਨੂੰ ਯਾਦ ਹੈ ਕਿ ਤੁਸੀਂ ਕਿਵੇਂ ਆਪਣੀ ਫੈਮਿਲੀ ਨੂੰ ਉਹਨਾਂ ਦਿਨਾਂ ਦੇ ਵਿੱਚ ਸਮਝਾ ਰਹੇ ਸੀ
1: ਹਾਂਜੀ
0: ਕਿ ਹਾਂ
1: ਹਾਂਜੀ
0: ਇਹਨੂੰ ਉਸ ਫੀਲਡ ਦੇ ਵਿੱਚ ਜਾਣ ਦਿਓ।
1: ਬਿਲਕੁਲ ਬਿਲਕੁਲ, ਕਿਉਂਕਿ ਮੈਂ ਉਹਦੇ ਨਾਲ ਕਿਤੇ ਨਾ ਕਿਤੇ ਹਮ ਉਮਰ ਹੋਣ ਕਰਕੇ ਉਹਦੀਆਂ ਜੋ ਇਛਾਵਾਂ ਸੀ ਉਹ ਕਿਤੇ ਨਾ ਕਿਤੇ ਫੀਲ ਕਰ ਪਾ ਰਹੀ ਸੀ, ਔਰ ਮੈਨੂੰ ਖੁਦ ਵੀ ਬਹੁਤ ਸ਼ੌਂਕ ਸੀ।
0: ਪਰ ਕੁੜੀਆਂ ਦੀ ਇਹ ਗੱਲ
1: ਹਾਂਜੀ
0: ਵੀ ਤਾਂ ਸੁਣੀ ਜਾਂਦੀ ਹੈ ਨਾ ਜਿਹੜਾ ਕਮਾਊ ਹੁੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਉਸ ਟਾਈਮ ਛੋਟੇ ਸੀ ਬਹੁਤ, ਅੱਜ ਕੁਛ ਇੱਕ ਅਲੱਗ ਤਰੀਕੇ ਦੇ ਨਾਲ ਜਿਹੜੇ ਫੈਮਿਲੀ ਦੇ ਵਿੱਚ ਪੁਆਇੰਟ ਆਫ ਵਿਊ ਨੇ ਉਹ ਕਿਤੇ ਨਾ ਕਿਤੇ ਕੰਸੀਡਰ ਕੀਤੇ ਜਾ ਰਹੇ ਨੇ।
0: ਜੀ ਮੰਨਦੇ ਹੋ ਕਿ ਆਰਥਿਕ ਤੌਰ ਤੇ ਆਤਮ ਨਿਰਭਰ ਹੋਣਾ ਇਹ ਰੋਲ ਨਿਭਾਉਂਦਾ ਏ?
1: ਬਿਲਕੁਲ ਬਿਲਕੁਲ ਰਣਦੀਪ ਜੀ, ਇੱਕ ਵੱਡਾ ਰੋਲ ਕਿਤੇ ਨਾ ਕਿਤੇ ਨਿਭਾਉਂਦਾ ਹੈ, ਚਾਹੇ ਉਹ ਤੁਸੀਂ ਮੈਰਿਜ ਤੋਂ ਪਹਿਲਾਂ ਦੀ, ਮੈਂ ਆਪਣੀ ਹੀ ਇਹਦੇ 'ਚ ਐਗਜ਼ਾਮਪਲ ਦੀ ਗੱਲ ਕਰਾਂ ਕਿਤੇ ਨਾ ਕਿਤੇ, ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੈਰਿਜ ਤੋਂ ਪਹਿਲਾਂ ਜਦੋਂ ਮੈਂ ਜੋਬ ਆਪਣੀ ਫਸਟ ਜੋਬ ਜੁਆਇਨ ਕੀਤੀ ਤਾਂ ਉਸ ਤੋਂ ਬਾਅਦ ਇੱਕ ਘਰ ਦੇ ਵਿੱਚ ਬਹੁਤ ਸਾਰੇ ਮੈਂ ਆਪਣੇ ਜੋ ਮੈਨੂੰ ਪਸੰਦ ਸੀ ਕਿਤੇ ਨਾ ਕਿਤੇ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਲਿਆ ਪਾਈ,
0: ਜੀ
1: ਜਿਸ ਦੇ ਨਾਲ ਇੱਕ ਮੈਨੂੰ ਅਲੱਗ ਤਰੀਕੇ ਦੀ ਖੁਸ਼ੀ ਮਿਲੀ, ਔਰ ਆਫਟਰ ਮੈਰਿਜ ਵੀ ਇਹ ਚੀਜ਼ ਕਿਤੇ ਨਾ ਕਿਤੇ ਮੈਂ ਫੀਲ ਕਰ ਰਹੀ ਹਾਂ
0: ਜੀ
1: ਕਿ ਮੈਂ ਆਪਣੇ ਜੋ ਡਿਸੀਜਨਸ ਨੇ ਉਹਨਾਂ ਦੇ ਵਿੱਚ ਇੱਕ ਆਤਮ ਨਿਰਭਰ ਜਿਹੜੀ ਹੋ ਕੇ ਉਹ ਫਾਈਨੈਂਸ਼ੀਅਲ ਪੱਖ ਤੋਂ ਆਤਮ ਨਿਰਭਰ ਹੋਣ ਕਰਕੇ ਉਹ ਇੱਕ ਅਲੱਗ ਭੂਮਿਕਾ ਜਿਹੜੀ ਹੈ ਨਿਭਾ ਰਹੀ ਹਾਂ।
0: ਜੀ ਅੱਛਾ, ਅਸੀਂ ਗੱਲ ਕਰ ਰਹੇ ਹਾਂ ਕਿ ਗਰਲਸ ਐਜੂਕੇਸ਼ਨ ਦੇ ਵਿੱਚ ਦਿੱਕਤਾਂ ਨੇ, ਖਾਸ ਕਰਕੇ ਪਿੰਡਾਂ ਦੀਆਂ ਕੁੜੀਆਂ ਨੂੰ, ਹੈ ਨਾ, ਉਹ ਕਿਸ ਤਰ੍ਹਾਂ ਦੀਆਂ ਨੇ? ਕਿਉਂਕਿ ਪਿੰਡ ਦੇ ਵਿੱਚ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, ਅਤੇ ਜੇ ਕਿਸੇ ਇੱਕ
1: ਜੀ
0: ਬੱਚੇ ਨੇ ਕੋਈ ਗਲਤੀ ਕਰ ਲਈ
1: ਹਾਂਜੀ
0: ਤਾਂ ਕਹਿੰਦੇ ਨੇ ਫਲਾਣੇ ਦੀ ਕੁੜੀ ਵੀ ਬਾਹਰ ਪੜ੍ਹਨ
1: ਬਿਲਕੁਲ
0: ਗਈ ਸੀ,
1: ਬਿਲਕੁਲ ਹਾਂਜੀ ਹਾਂਜੀ।
0: ਤੁਸੀਂ ਇਹਨਾਂ ਚੀਜ਼ਾਂ ਬਾਰੇ ਕੀ ਕਹਿੰਦੇ ਹੋ?
1: ਜਦੋਂ ਆਪਾਂ ਇੱਕ ਮਤਲਬ ਪੇਂਡੂ ਪਰਿਵਾਰ ਤੋਂ ਜਾਂ ਪੇਂਡੂ ਖੇਤਰ ਤੋਂ ਆਉਂਦੇ ਹਾਂ, ਇੱਕ ਰੂਰਲ ਬੈਕਗਰਾਉਂਡ ਤੋਂ ਆਪਾਂ ਆਉਂਦੇ ਹਾਂ, ਤਾਂ ਇਵੇਂ ਦਾ ਆਲਾ ਦੁਆਲਾ ਬਣਦਾ, ਕਿਤੇ ਨਾ ਕਿਤੇ ਉਹ ਆਪਣੇ ਆਲੇ

0: ਮਾਂ ਦੇ ਵਿੱਚ, ਜਾਂ ਆਪਾਂ ਕਹਿ ਲਈਏ ਕਿ ਅੱਗੇ ਕਿਤੇ ਨਾ ਕਿਤੇ ਤੁਹਾਡੇ ਵਿਆਹ ਦੀਆਂ ਗੱਲਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਉੱਥੋਂ ਹੀ, ਕਿ ਮੇਰੇ ਨਾਲ ਵੀ ਇਦਾਂ ਹੀ ਹੋਣ ਵਾਲਾ ਸੀ, ਤਾਂ
1: ਜੀ
0: ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਸਵਾਲ ਜਿਹੜੇ ਸੀ ਉਹ ਬਣਦੇ, ਉਸ ਸਮੇਂ ਬਣਦੇ ਗਏ। ਪਰ ਆਪਾਂ ਕਹੀਏ ਕਿ ਸਮੇਂ ਦੀ ਚਾਲ ਦੇ ਨਾਲ ਜਿਹੜਾ ਸਮਾਜ ਦੇ ਵਿੱਚ ਬਦਲਾਵ ਆਉਂਦਾ ਹੈ,
1: ਜੀ
0: ਤਾਂ ਉਹ ਅਗਲੇ 5-7 ਸਾਲਾਂ ਦੇ ਵਿੱਚ ਬਦਲਾਵ ਆਉਣ ਦੇ ਕਾਰਨ ਹੀ ਮੈਂ ਆਪਣੀ ਅਗਲੀ ਜਿਹੜੀ ਐਜੂਕੇਸ਼ਨ ਸੀ ਉਹ ਪੂਰੀ ਕਰ ਪਾਈ।
1: ਜੀ ਅੱਛਾ, ਤੁਹਾਨੂੰ ਕਦੇ ਇਹ ਅਹਿਸਾਸ ਹੋਇਆ ਕਿ ਕੁੜੀ ਹੋਣ ਕਰਕੇ ਤੁਹਾਨੂੰ ਕੋਈ ਖਾਸ ਦਿੱਕਤਾਂ ਦਾ ਸਾਹਮਣਾ ਐਜੂਕੇਸ਼ਨ ਲਈ ਕਰਨਾ ਪਿਆ, ਜਾਂ ਜਿਵੇਂ ਤੁਸੀਂ ਕਿਹਾ ਕਿ ਪਿੰਡ ਤੋਂ ਦੂਰ ਸੀ
0: ਜੀ
1: ਸੰਸਥਾਵਾਂ
0: ਹਾਂਜੀ
1: ਜਿਹੜੀਆਂ ਸੀਗੀਆਂ
0: ਹਾਂਜੀ
1: ਅਕਾਦਮਿਕ, ਤੁਹਾਨੂੰ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
0: ਹਾਂਜੀ, ਇੱਕ ਆਮ ਜੇ ਆਪਾਂ ਗੱਲ ਕਰੀਏ ਆਮ ਕੁੜੀ ਦੀ ਤਰ੍ਹਾਂ, ਅੱਜ ਦੀਆਂ ਦਿੱਕਤਾਵਾਂ ਹੋਰ ਨੇ, ਮਤਲਬ ਜਿਹੜੀਆਂ ਆਪਾਂ ਗੱਲ ਕਰਦੇ ਹਾਂ ਅੱਜ ਦੀਆਂ ਪ੍ਰੋਬਲਮਸ ਹੋਰ ਨੇ, ਪਰ ਜੇਕਰ ਆਪਾਂ ਪਿੱਛੇ ਜਾ ਕੇ ਦੇਖੀਏ ਅੱਜ ਤੋਂ 20 ਸਾਲ ਪਹਿਲਾਂ, ਤਾਂ ਉਦੋਂ ਹੋਰ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਸੀ,
1: ਜੀ,
0: ਤਾਂ ਉਹਦੇ ਵਿੱਚ ਜਿਹੜੀ ਇੱਕ ਵੱਡੀ ਸਮੱਸਿਆ ਸੀ ਉਹ ਕਿਤੇ ਨਾ ਕਿਤੇ ਸੰਸਥਾਵਾਂ ਦਾ ਦੂਰ ਹੋਣਾ,
1: ਤੇ ਟ੍ਰਾਂਸਪੋਰਟੇਸ਼ਨ।
0: ਟ੍ਰਾਂਸਪੋਰਟੇਸ਼ਨ ਇੱਕ ਵੱਡੀ ਸਮੱਸਿਆ ਸੀ। ਤਾਂ ਜਦੋਂ ਮੈਨੂੰ 10th ਤੋਂ ਬਾਅਦ ਜਿਹੜਾ ਸਕੂਲ ਸੀ ਉਹ ਕਾਫੀ ਦੂਰੀ ਤੇ ਸੀ, ਜਦੋਂ ਉੱਥੇ ਭੇਜਿਆ ਗਿਆ ਤਾਂ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਇੱਕ ਵੱਡਾ ਰੋਲ ਆਇਆ, ਕਿ
1: ਜੀ
0: ਉਹਨਾਂ ਨੇ ਅੱਗੇ ਹੋ ਕੇ ਉਹ ਚੀਜ਼ ਨੂੰ ਮੈਨੂੰ, ਬਟ ਉਹਨਾਂ ਲਈ ਵੀ ਕਿਤੇ ਨਾ ਕਿਤੇ ਇੱਕ ਸੋਸ਼ਲ ਪ੍ਰੈਸ਼ਰ ਸੀ, ਉਹਨਾਂ ਨੇ ਲੱਗਿਆ ਕਿ ਉਹ ਸੋਸ਼ਲ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਨਾ, ਉਹਨਾਂ ਨੇ ਖੁਦ ਹੀ ਜ਼ਿੰਮੇਵਾਰੀ ਚੱਕੀ ਕਿ
1: ਜੀ
0: ਮੈਨੂੰ ਟਾਈਮਲੀ ਛੱਡ ਕੇ ਆਉਣਾ, ਇੱਕ ਫਿਕਸ ਟਾਈਮ ਤੇ ਲੈ ਕੇ ਆਉਣਾ, ਕਿ ਸਮਾਜ ਤੋਂ ਵੀ ਬਚਿਆ ਜਾ ਸਕੇ, ਸਮਾਜ ਦੀਆਂ ਜੋ ਗੱਲਾਂ ਨੇ ਕਿਤੇ ਨਾ ਕਿਤੇ ਉਹਨੂੰ ਵੀ ਰੋਕਿਆ ਜਾ ਸਕੇ, ਔਰ ਇੱਕ ਸੇਫਟੀ ਦੇ ਨਾਲ ਜਿਹੜੀ ਮੈਂ ਆਪਣੀ ਬੱਚੀ ਨੂੰ ਅੱਗੇ ਪੜ੍ਹਾਈ ਸ਼ੁਰੂ, ਉਹਦੀ ਪੜ੍ਹਾਈ ਸ਼ੁਰੂ ਕਰਾਂ, ਉਹਦੀ ਪੜ੍ਹਾਈ ਦੇ ਵਿੱਚ ਇੱਕ ਆਪਣਾ ਯੋਗਦਾਨ ਪਾਵਾਂ।
1: ਜੀ ਤੁਸੀਂ ਤੁਹਾਡੇ ਪਰਿਵਾਰ ਦੇ ਵਿੱਚ ਪਹਿਲੇ ਡਾਕਟਰ ਹੋ,
0: ਹਾਂਜੀ ਬਿਲਕੁਲ, ਪੜ੍ਹਾਈ ਦੇ
1: ਤੇ
0: ਖੇਤਰ ਵਿੱਚ ਜ਼ਰੂਰ।
1: ਜੀ
0: ਹਾਂਜੀ
1: ਤੇ ਕਦੋਂ ਇਹ ਸੁਪਨਾ ਦੇਖਿਆ ਸੀ ਕਿ ਗੁਰਜੀਤ ਦੇ ਨਾਮ ਅੱਗੇ ਡਾਕਟਰ ਲੱਗੇਗਾ?
0: ਹਾਂਜੀ, ਇਹਦੇ ਨਾਲ ਵੀ ਮੇਰੇ ਬਚਪਨ ਦਾ ਬੜਾ ਇੰਟਰਸਟਿੰਗ ਜਿਹਾ ਇੱਕ ਕਿੱਸਾ ਜੁੜਿਆ ਹੋਇਆ ਹੈ। ਜੋ ਮੇਰੇ ਦਾਦੀ ਜੀ ਸਨ ਉਹ ਬੜਾ ਪਿਆਰ ਕਰਦੇ ਸੀ, ਪਿਆਰ ਤਾਂ ਕਰਦੇ ਹੀ ਹੁੰਦੇ ਨੇ ਆਪਣੇ ਗ੍ਰੈਂਡ ਪੇਰੈਂਟਸ, ਤਾਂ ਉਹਨਾਂ ਨੇ ਮੈਨੂੰ ਕਹਿਣਾ ਕਿ ਮੇਰੀ ਧੀ ਵੱਡੀ ਹੋ ਕੇ ਡਾਕਟਰ ਬਣੂੰਗੀ। ਉਹ
1: ਅੱਛਾ,
0: ਡਾਕਟਰ ਕੰਸੀਡਰ ਕਰ ਰਹੇ ਸੀ ਐਜ਼ ਏ ਮਤਲਬ ਡਾਕਟਰ ਲਾਈਨ ਦੇ ਵਿੱਚ, ਪ੍ਰੋਫੈਸ਼ਨਲੀ ਡਾਕਟਰ,
1: ਜੀ
0: ਹੈ ਨਾ,
1: ਮੈਡੀਕਲ ਲਾਈਨ।
0: ਮੈਡੀਕਲ ਲਾਈਨ ਦੇ ਵਿੱਚ। ਤਾਂ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਗ੍ਰੈਜੂਏਸ਼ਨ ਦੇ ਵਿੱਚ ਆਰਟ ਸਟ੍ਰੀਮ ਦੇ ਵਿੱਚ ਕੰਪਲੀਟ ਕੀਤੀ, ਤਾਂ ਮੇਰੇ ਮਨ 'ਚ ਆਉਣਾ ਵੀ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਡਾਕਟਰ ਬਣੂੰਗੀ, ਤਾਂ ਮਤਲਬ ਉਹ ਕਿਤੇ ਨਾ ਕਿਤੇ ਮੇਰੇ ਮਨ 'ਚ ਰਹੀ ਉਹ ਚੀਜ਼। ਆਫਟਰ ਮਾਸਟਰ ਮੈਂ PhD ਦਾ ਐਂਟਰੈਂਸ ਕਲੀਅਰ ਕੀਤਾ, ਉਹਦੇ ਵਿੱਚ ਡਾਇਰੈਕਟ ਐਡਮਿਸ਼ਨ ਮਿਲ ਗਈ, ਤਾਂ ਮੇਰੀ ਇਸ ਤਰੀਕੇ ਨਾਲ PhD ਜਿਹੜੀ ਸੀ ਉਹ ਸਟਾਰਟ ਹੋ ਗਈ।
1: ਜੀ
0: ਹਾਂਜੀ
1: ਤਾਂ ਤੁਸੀਂ ਆਪਣੀ ਦਾਦੀ ਜੀ ਦਾ ਉਹ ਸੁਪਨਾ ਪੂਰਾ ਕੀਤਾ?
0: ਬਿਲਕੁਲ, ਮੈਂ ਆਪਣਾ ਜੋ PhD ਦਾ ਥੀਸਿਸ ਸੀ, ਜੋ ਆਪਣੀ ਪੜ੍ਹਾਈ ਸੀ, ਆਪਣੀ ਦਾਦੀ ਜੀ ਨੂੰ ਡੈਡੀਕੇਟ ਕੀਤੀ, ਕਿਉਂਕਿ
1: ਵਾਹ ਜੀ
0: ਉਹਨਾਂ
1: ਵਾਹ।
0: ਨੇ ਹੀ ਇਹ ਜਿਹੜਾ ਮੈਨੂੰ ਲੱਗਿਆ ਕਿ ਮੇਰੇ ਅੰਦਰ ਇਹ ਬੀਜ ਬੋਇਆ ਸੀ।
1: ਉਹ ਕਹਿੰਦੇ ਨਾ ਕਿ ਉਹ ਧੀਆਂ ਜਿਨ੍ਹਾਂ ਦੇ ਜਨਮ ਤੇ ਸ਼ਾਇਦ ਕਿਸੇ ਨੇ ਗੁੜ ਵੀ ਨਾ ਵੰਡਿਆ ਹੋਵੇ,
0: ਬਿਲਕੁਲ ਬਿਲਕੁਲ ਜੀ,
1: ਤੇ ਉਹ ਦੇਖੋ ਜਦੋਂ ਕੁਝ ਬਣਦੀਆਂ ਤਾਂ ਉਹ ਸਾਰਾ ਕੁਝ ਸਮਰਪਿਤ ਕਰਦੀਆਂ ਆਪਣੇ ਪੁਰਖਿਆਂ ਨੂੰ।
0: ਹਾਂਜੀ ਹਾਂਜੀ
1: ਜੀ ਅੱਛਾ, ਤੁਸੀਂ ਅੱਜ ਮੈਰਿਡ ਹੋ,
0: ਹਾਂਜੀ
1: ਨਾਲ ਪ੍ਰੋਫੈਸ਼ਨਲ ਤੁਸੀਂ ਵਰਕਿੰਗ ਵੀ ਹੋ,
0: ਬਿਲਕੁਲ ਜੀ, ਹਾਂਜੀ
1: ਵਿਆਹ ਤੋਂ ਪਹਿਲਾਂ ਜ਼ਿੰਦਗੀ ਹੋਰ ਹੁੰਦੀ ਹੈ,
0: ਹਾਂਜੀ
1: ਅਸੀਂ
0: ਹਾਂਜੀ
1: ਬਣਿਆ ਹੋਇਆ ਟਿਫਨ ਲੈ ਕੇ ਆਉਂਦੇ ਹੁੰਦੇ ਹਾਂ
0: ਹਾਂਜੀ
1: ਘਰ ਤੋਂ, ਹੈ ਨਾ,
0: ਹਾਂਜੀ ਹਾਂਜੀ
1: ਤੇ ਮੈਨੂੰ ਯਾਦ ਆ ਕਿ ਆਪਾਂ ਇਹ ਗੱਲਾਂ ਕਰਦੇ ਹੁੰਦੇ ਸੀ
0: ਹਾਂਜੀ
1: ਕਿ ਤੁਸੀਂ ਤਾਂ ਟਿਫਨ ਪੈਕ ਕੀਤਾ ਹੋਇਆ ਚੱਕ ਕੇ ਲੈ ਕੇ ਆਉਣਾ
0: ਹਾਂਜੀ
1: ਤੇ ਅਸੀਂ ਬਣਾ ਕੇ ਲੈ ਕੇ ਆਉਣਾ,
0: ਹਾਂਜੀ ਹਾਂਜੀ
1: ਉਹ ਚੇਂਜ ਹੁਣ ਕਿਵੇਂ ਲੱਗ ਰਿਹਾ?
0: ਉਹ ਚੀਜ਼ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵਾਕਈ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਲੌਸ ਤੇ ਕਾਫੀ ਇਹਦੇ ਤੇ ਹੁੰਦਾ ਹੈ, ਕਿ ਤੁਹਾਨੂੰ ਕਿੱਦਾਂ ਦੇ, ਜਿਹੜਾ ਤੁਹਾਡਾ ਸਹੁਰਾ ਪਰਿਵਾਰ ਕਿੱਦਾਂ ਦਾ। ਤਾਂ ਮੈਂ ਖੁਦ ਖੁਸ਼ਕਿਸਮਤ ਹਾਂ ਇਸ ਵਿੱਚ ਵੀ, ਕਿ
1: ਜੀ
0: ਜਿਹੜੇ ਮੇਰੇ ਮਤਲਬ ਇਨ-ਲੌਜ਼ ਦੇ ਵਿੱਚ ਬੜੇ ਹੀ ਸਪੋਰਟਿਵ, ਆਪਾਂ ਕਹਿ ਸਕੀਏ ਕਿ ਉਹ ਸਪੋਰਟ ਕਰਦੇ ਨੇ, ਉਹ ਇਸ ਜੋ ਮੇਰੀ ਜੌਬ ਹੈ ਉਹਨੂੰ ਸਮਝਦੇ ਨੇ, ਉਹਦੇ ਜੌਬ ਦੇ ਨੇਚਰ ਨੂੰ ਸਮਝ ਰਹੇ ਨੇ,
1: ਜੀ
0: ਤਾਂ ਉਹਦੇ ਵਿੱਚ ਉਹ ਕਾਫੀ ਹੈਲਪਿੰਗ ਹੈਂਡ ਜਿਹੜਾ ਹੈ ਨਾਲ ਨਾਲ ਮਦਰ ਇਨ-ਲੌਜ਼ ਦਾ ਚੱਲ ਰਿਹਾ ਹੈ। ਬਟ ਫਿਰ ਵੀ ਕੁਛ ਕੁ ਚੀਜ਼ਾਂ ਨੇ ਜਿਹੜੀਆਂ ਆਪ ਹੀ ਕਰਨੀਆਂ ਪੈਂਦੀਆਂ ਨੇ, ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਇੱਕ ਛੋਟੀ ਜਿਹੀ ਕਮੀ ਜਿਹੜੀ ਮਹਿਸੂਸ ਹੁੰਦੀ ਹੈ, ਕਿ ਜ਼ਿੰਮੇਵਾਰੀਆਂ ਵਧੀਆਂ ਨੇ। ਹਾਂਜੀ
1: ਮਤਲਬ ਇਹ ਤਾਂ ਮੰਨਦੇ ਹੋ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵੱਧਦੀਆਂ ਨੇ?
0: ਬਿਲਕੁਲ ਬਿਲਕੁਲ ਜੀ, ਜ਼ਿੰਮੇਵਾਰੀਆਂ ਤਾਂ ਵੱਧਦੀਆਂ ਹੀ ਨੇ, ਬਹੁਤ ਸਾਰੀਆਂ ਰਿਸਪੋਂਸਿਬਿਲਟੀਜ਼ ਜਿਹੜੀਆਂ ਨੇ ਉਹ ਬਣਦੀਆਂ ਨੇ, ਸਹੁਰੇ ਪਰਿਵਾਰ ਦੀਆਂ ਵੀ ਨਵੀਆਂ ਨਵੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ, ਉਹ ਸਭ ਦੇ ਨਾਲ ਇੱਕ ਇੱਕ ਚੰਗਾ ਜਿਹੜਾ ਹੈ ਸੰਬੰਧ ਬਣਾ ਕੇ ਰੱਖਣਾ, ਮਿਲਵਰਤਨ ਦਾ ਜਿਹੜਾ ਇੱਕ ਕਨਸੈਪਟ ਜੋ ਆਪਣੇ ਚੱਲਦਾ ਪਰਿਵਾਰਾਂ ਦੇ ਵਿੱਚ,
1: ਜੀ
0: ਉਹਨੂੰ ਕਿਤੇ ਨਾ ਕਿਤੇ ਪੂਰਾ ਕਰਨਾ।
1: ਜੀ ਅੱਛਾ, ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਵਿਆਹ ਤੋਂ ਬਾਅਦ ਪੜ੍ਹ ਨਹੀਂ ਸਕਦੀਆਂ,
0: ਹਾਂਜੀ,
1: ਤੁਹਾਨੂੰ ਇਹ ਲੱਗਦਾ?
0: ਇਹ ਨਹੀਂ ਆਪਾਂ ਕਹਿ ਸਕਦੇ ਕਿ ਪੜ੍ਹ ਨਹੀਂ ਸਕਦੀਆਂ, ਬਟ ਹਾਂਜੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ, ਤਾਂ ਉਹ ਜ਼ਿੰਮੇਵਾਰੀਆਂ ਕਰਕੇ ਹੋ ਸਕਦਾ ਹੈ ਕਿ ਤੁਹਾਡੀ ਐਜੂਕੇਸ਼ਨ ਸਫ਼ਰ ਕਰੇ, ਕਿਉਂਕਿ ਮੇਰਾ ਵੀ ਇਹੀ ਸੀ

0: ਤਾਂ ਮੇਰਾ ਮਤਲਬ ਮੈਨੂੰ ਲੱਗਣਾ ਕਿ ਮੈਨੂੰ ਵੀ ਖੇਡਣਾ ਹੈ, ਮੈਂ ਵੀ ਖੇਡਣਾ ਹੈ,
1: ਜੀ
0: ਬਟ ਉਹ ਹਾਲਾਤ ਅਲੱਗ ਸਨ। ਅੱਜ ਬਹੁਤ ਸਾਰੀਆਂ ਜਿਹੜੀਆਂ ਓਪਰਚੁਨਿਟੀਜ਼ ਨੇ, ਸੰਸਥਾਵਾਂ ਦੇ ਥਰੂ ਆਪਾਂ ਕਹਿ ਲਈਏ, ਪਰਿਵਾਰਾਂ ਦੇ ਰਾਹੀਂ ਆਪਾਂ ਕਹਿ ਲਈਏ, ਕਿ ਉਹ ਮਿਲ ਰਹੇ ਨੇ ਕਿਤੇ ਨਾ ਕਿਤੇ।
1: ਕਿਉਂਕਿ ਕਿਤੇ ਨਾ ਕਿਤੇ ਸਾਡੇ ਵੇਲੇ ਦੇ ਵਿੱਚ ਤਾਂ ਗੁਰਜੀਤ ਖੇਡਾਂ ਵੀ ਵੰਡੀਆਂ ਹੋਈਆਂ ਸੀ,
0: ਬਿਲਕੁਲ ਵੰਡੀਆਂ ਹੋਈਆਂ ਸੀ ਜੀ,
1: ਕਿ ਕ੍ਰਿਕਟ ਤਾਂ ਮੁੰਡਿਆਂ ਦੀ ਖੇਡ ਹੈ।
0: ਹਾਂਜੀ ਹਾਂਜੀ,
1: ਹੈ ਨਾ, ਤਾਂ ਉਹ ਇੱਕ ਜਿਹੜਾ ਫਰਕ ਸੀ ਉਹ
0: ਹਾਂਜੀ,
1: ਰਹਿੰਦਾ ਹੀ ਸੀ।
0: ਮੈਨੂੰ ਯਾਦ ਹੈ ਕਿ 8th ਕਲਾਸ ਤੱਕ ਮੈਂ ਆਪਣੇ ਬ੍ਰਦਰ ਨਾਲ ਕ੍ਰਿਕਟ ਖੇਡਣ ਜਾਣਾ,
1: ਜੀ
0: ਬਟ ਜਿਵੇਂ ਹੀ ਬ੍ਰਦਰ ਵੀ ਕਿਉਂਕਿ ਹਮ ਉਮਰ ਸੀ, 2-3 ਸਾਲਾਂ ਦਾ ਫਰਕ ਸੀ, ਉਹਨੂੰ ਹੌਲੀ ਹੌਲੀ ਰਿਅਲਾਈਜ਼ ਹੋਣਾ ਸਟਾਰਟ ਹੋਇਆ ਕਿ ਜੋ ਸਿਰਫ ਮੇਰੀ ਹੀ ਸਿਸਟਰ ਸਾਡੇ ਨਾਲ ਖੇਡ ਰਹੀ ਹੈ, ਬਾਕੀ ਸਾਰੇ ਬੋਇਜ਼ ਨੇ।
1: ਅੱਛਾ,
0: ਤਾਂ ਉਹਨੇ ਘਰੇ ਕਹਿਣਾ ਸ਼ੁਰੂ ਕਰ ਦਿੱਤਾ
1: ਕਿ ਇਹ ਨਾ
0: ਇਹ ਇਹ
1: ਜਾਵੇ।
0: ਨਹੀਂ ਜਾਵੇਗੀ, ਹੈ ਨਾ। ਤਾਂ ਮੈਨੂੰ ਯਾਦ ਹੈ ਕਿ ਮੈਨੂੰ ਬਹੁਤ ਉਸ ਚੀਜ਼ ਦਾ ਦੁੱਖ ਲੱਗਣਾ, ਮੈਂ ਘਰ ਤੋਂ ਬੈਠ ਕੇ ਦੇਖਣਾ ਕਿ ਉਹ ਖੇਡ ਰਹੇ ਸੀ, ਸੁਪਨੇ ਲੈਣਾ ਕਿ ਕੁੜੀਆਂ ਵੀ ਇੱਦਾਂ ਹੀ ਖੇਡਣ,
1: ਜੀ
0: ਤਾਂ ਉਹ ਇੱਕ ਜ਼ਰੂਰ ਇੱਕ ਅਧੂਰਾਪਨ ਕਿਤੇ ਨਾ ਕਿਤੇ ਅੱਜ ਵੀ ਮਹਿਸੂਸ ਹੁੰਦਾ ਉਹ ਚੀਜ਼ ਦਾ।
1: ਜੀ
0: ਹਾਂਜੀ
1: ਅੱਛਾ, ਉਹ ਗੁਰਜੀਤ
0: ਹਾਂਜੀ
1: ਜਿਹੜੀ ਪਿੰਡ ਦੀ ਜਾਂ ਆਪਣੇ ਪਰਿਵਾਰ ਦੀ
0: ਹਾਂਜੀ
1: ਪਹਿਲੀ ਕੁੜੀ ਬਣੀ
0: ਹਾਂਜੀ
1: ਡਾਕਟਰ,
0: ਹਾਂਜੀ ਹਾਂਜੀ,
1: ਉਸ ਗੁਰਜੀਤ ਬਾਰੇ ਅੱਜ ਮਾਪਿਆਂ ਨੇ ਤਾਂ ਫਖਰ ਮਹਿਸੂਸ ਕਰਨਾ ਹੀ ਹੈ,
0: ਜੀ
1: ਪਰ ਬਹੁਤੇ ਲੋਕੀ ਜਿਹੜਾ ਸਾਡਾ ਆਲਾ ਦੁਆਲਾ ਹੁੰਦਾ, ਜਿਹੜਾ
0: ਹਾਂਜੀ
1: ਇੱਕ ਸਮੇਂ ਤੇ ਸਪੋਰਟਿਵ ਨਹੀਂ ਹੁੰਦਾ,
0: ਬਿਲਕੁਲ,
1: ਉਹ ਅੱਜ ਕੀ ਮਹਿਸੂਸ ਕਰ ਰਿਹਾ?
0: ਹਾਂਜੀ, ਉਹਦੇ ਵਿੱਚ ਮੈਨੂੰ ਲੱਗਦਾ ਕਿ ਰਿਸ਼ਤੇਦਾਰੀਆਂ ਜਿਹੜੀਆਂ ਨੇ ਆਪਣੀਆਂ, ਮਾਮੇ ਚਾਚੇ ਭੂਆ, ਇਹਨਾਂ ਦਾ ਕਾਫੀ ਇੱਕ ਆਪਾਂ ਕਹਿੰਦੇ ਹਾਂ ਕਿ ਸਮੇਂ ਦੇ ਨਾਲ ਜਿਹੜਾ ਇੱਕ ਬਦਲੀ ਏ ਸੋਚ।
1: ਜੀ
0: ਜਦੋਂ ਸਟਾਰਟਿੰਗ ਦੇ ਵਿੱਚ ਸ਼ੁਰੂ ਕੀਤੀ ਐਜੂਕੇਸ਼ਨ, ਤਾਂ ਮਤਲਬ ਇੱਕ ਨੋਰਮਲ ਕੁੜੀ ਘਰੋਂ ਪੜ੍ਹਨ ਜਾ ਰਹੀ ਹੈ, ਬਟ ਉਸ ਐਜੂਕੇਸ਼ਨ ਨੂੰ ਕੰਪਲੀਟ ਕਰਨਾ, ਉਹਦੇ 'ਤੇ ਲੱਗੇ ਰਹਿਣਾ, ਔਰ ਅੱਜ ਇੱਕ ਅੱਛੇ ਮਤਲਬ ਇੱਕ ਅੱਛੇ ਇੰਸਟੀਟਿਊਸ਼ਨ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਹਾਂ,
1: ਜੀ
0: ਤਾਂ ਅੱਜ ਜਦੋਂ ਉਹ ਇੰਸਟੀਟਿਊਸ਼ਨ ਦੇ ਰਿਗਾਰਡਿੰਗ ਕਾਲਸ ਆਉਂਦੀਆਂ ਨੇ, ਅਸੀਂ ਐਡਮਿਸ਼ਨ ਲੈਣੀ ਹੈ, ਆਪਣੀ ਬੇਟੀ ਦੀ ਕਰਾਉਣੀ ਹੈ, ਕੱਲ ਪਰਸੋਂ ਦੀ ਗੱਲ ਹੈ ਕਿ ਮੇਰੀ ਮਾਸੀ ਜੀ ਦੀ ਅੱਗੋਂ ਬੇਟੀ ਦੀ ਬੇਟੀ ਮੈਨੂੰ ਕਾਲ ਕਰਕੇ ਆਪਣੇ ਫਰਦਰ ਕੀ ਉਹ ਕਰਨਾ ਚਾਹੁੰਦੀ ਹੈ ਆਪਣੇ ਕੈਰੀਅਰ 'ਚ, ਉਹ ਪੁੱਛ ਰਹੀ ਸੀ,
1: ਡਿਸਕਸ ਕਰਦੇ ਨੇ,
0: ਡਿਸਕਸ ਕਰਦੇ ਨੇ। ਹਾਂਜੀ, ਉਹ ਵੀ ਪੋਲੀਟੀਕਲ ਸਾਇੰਸ ਦੇ ਹੀ ਅੱਗੇ ਸਟ੍ਰੀਮ ਚੁਣਨਾ ਚਾਹੁੰਦੇ ਨੇ, ਤਾਂ ਜਦੋਂ ਉਹਨਾਂ ਨਾਲ ਮੈਂ ਆਪਣੇ ਸਾਰੀ ਡਿਸਕਸ ਕੀਤਾ ਕਿ ਮੈਂ ਇੱਦਾਂ ਇੱਦਾਂ ਸਟੱਡੀ ਆਪਣੀ ਕੰਟੀਨਿਊ ਕੀਤੀ, ਤਾਂ ਉਹ ਬੱਚੀ ਦੇ ਗੱਲ ਕਰਦੇ ਮੈਂ ਮਹਿਸੂਸ ਕੀਤਾ
1: ਜੀ
0: ਕਿ ਉਹਨੂੰ ਵੀ ਲੱਗਿਆ ਕਿ ਮੈਂ ਜ਼ਰੂਰ ਕਰ ਪਾਵਾਂਗੀ। ਹਾਂਜੀ,
1: ਤਾਂ ਬੜੀ ਖੁਸ਼ੀ ਹੁੰਦੀ ਹੈ ਨਾ, ਖਾਸ ਕਰਕੇ ਕਹਿੰਦੇ ਨਾ ਕਿ ਜ਼ਮੀਨ ਦੀ ਸਿੱਲ ਚਾਹੀਦੀ ਹੈ
0: ਹਾਂਜੀ
1: ਰੁੱਖਾਂ ਨੂੰ ਵਧਣ ਖਾਤਰ,
0: ਜੀ ਜੀ,
1: ਜੜੋਂ ਜੋ ਹਾਰਦੇ ਬਾਹਰ ਲੜਾਈ ਲੜ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਜਿੰਨੀ ਸਾਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਾਨੂੰ ਸਾਡੀ ਫੈਮਿਲੀ ਤੋਂ ਉਹ ਮਤਲਬ ਜਿਹੜਾ ਹੈਗਾ ਉਹ ਮਿਲਦਾ ਹੈ ਨਾ, ਹੱਲਾ ਸ਼ੇਰੀ।
0: ਇੱਕ ਕੁੜੀ ਦੇ ਤੌਰ ਤੇ ਤਾਂ ਬਹੁਤ ਜ਼ਿਆਦਾ ਹੀ ਹੁੰਦੀ ਹੈ ਮੈਨੂੰ ਲੱਗਦਾ ਕਿ ਆਪਾਂ ਨੂੰ, ਚਲੋ ਸਨਮਾਨ ਤਾਂ ਮਿਲਦਾ ਹੈ ਕਿ ਫੈਮਿਲੀਜ਼ ਚੰਗੀਆਂ ਹੁੰਦੀਆਂ ਨੇ,
1: ਜੀ,
0: ਬਟ ਇੱਕ ਸਮੇਂ ਦੇ ਨਾਲ ਜੋ ਸਨਮਾਨ ਬਹੁਤ ਵੱਡੇ ਲੈਵਲ ਤੱਕ ਜਦੋਂ ਪਹੁੰਚਦਾ, ਤਾਂ ਇੱਕ ਅਲੱਗ ਤਰੀਕੇ ਦੀ ਜਿਹੜੀ ਖੁਸ਼ੀ ਹੈ ਉਹ ਆਪਣੇ ਅੰਦਰ ਆਪਾਂ ਮਹਿਸੂਸ ਕਰ ਪਾਉਂਦੇ ਹਾਂ।
1: ਜੀ ਅੱਛਾ, ਗੁਰਜੀਤ ਕੁੜੀ ਦੇ ਕੋਲ ਆਪਣਾ ਪੈਸਾ ਜਦੋਂ ਹੁੰਦਾ ਹੈ ਨਾ,
0: ਹਾਂਜੀ ਹਾਂਜੀ,
1: ਮੈਨੂੰ ਲੱਗਦਾ ਵੀ ਅਸੀਂ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਪਾਉਂਦੇ ਹਾਂ।
0: ਬਿਲਕੁਲ ਬਿਲਕੁਲ,
1: ਜੇ ਇਹਨੂੰ ਥੋੜ੍ਹਾ ਜਿਹਾ ਅਸੀਂ ਵੱਡੇ ਤੌਰ 'ਤੇ ਕਹਿਣਾ ਹੋਵੇ,
0: ਹਾਂਜੀ,
1: ਤਾਂ ਤੁਸੀਂ ਕੀ ਮੰਨਦੇ ਹੋ ਕਿ ਕਿੰਨਾ ਕੁ ਫਰਕ ਪੈਂਦਾ ਜਦੋਂ ਸਾਡੀ ਜੇਬ 'ਚ ਸਾਡਾ ਆਪਣਾ ਪੈਸਾ ਹੁੰਦਾ, ਮਾਪਿਆਂ ਦੇ ਘਰ ਅਤੇ ਸਹੁਰਿਆਂ ਦੇ ਘਰ ਦੋਵਾਂ 'ਚ ਕਿਸ ਤਰ੍ਹਾਂ ਦਾ ਫਰਕ ਪੈਂਦਾ?
0: ਹਾਂਜੀ ਹਾਂਜੀ, ਦੇਖੋ ਇੱਕ ਪੈਸਾ ਇੱਦਾਂ ਕਿ ਪੈਸਾ ਜ਼ਰੂਰਤ ਹੈ, ਜ਼ਿੰਦਗੀ ਦੀ ਜ਼ਰੂਰਤ ਹੈ
1: ਜੀ,
0: ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਜਿਵੇਂ ਨੋਰਮਲੀ ਕਰਦੇ ਹਾਂ ਕਿ ਪੈਸਾ ਹੀ ਸਭ ਕੁਛ ਹੈ, ਬਟ ਪੈਸੇ ਤੋਂ ਬਿਨਾਂ ਆਪਾਂ ਕਹਿੰਦੇ ਹਾਂ ਕਿ ਕੁਛ ਵੀ ਨਹੀਂ ਹੈ,
1: ਇਹ ਬਹੁਤ ਵੱਡੀ
0: ਵੱਡੀ ਗੱਲ
1: ਹੈ।
0: ਹਾਂਜੀ ਹਾਂਜੀ, ਤਾਂ ਜਦੋਂ ਆਪਾਂ ਜੋਬ ਕਰਦੇ ਹਾਂ ਫਾਈਨੈਂਸ਼ਲੀ, ਮੈਨੂੰ ਯਾਦ ਹੈ ਕਿ ਜੋਬ ਤੋਂ ਪਹਿਲਾਂ ਜਦੋਂ ਮੈਂ ਯੂਨੀਵਰਸਿਟੀ ਤੋਂ PhD ਕਰ ਰਹੀ ਸੀ, ਤਾਂ ਮੈਂ CSDS ਨਾਂ ਦੇ ਇੱਕ ਸੰਸਥਾ ਦੇ ਨਾਲ ਜੁੜੀ
1: ਜੀ,
0: ਉੱਥੇ ਮੈਂ ਫੀਲਡ ਦੇ ਵਿੱਚ ਜਾ ਕੇ ਸਰਵੇਜ਼ ਕੰਡਕਟ ਕੀਤੇ। ਜਦੋਂ ਇਲੈਕਸ਼ਨਸ ਹੁੰਦੀਆਂ ਨੇ ਨਾ ਉਦੋਂ, ਕਿਉਂਕਿ ਪੋਲੀਟੀਕਲ ਸਾਇੰਸ ਨਾਲ ਉਹ ਰਿਲੇਟ ਕਰਦਾ ਸੀ,
1: ਤੁਹਾਡਾ ਵਿਸ਼ਾ
0: ਵਿਸ਼ਾ ਵਿਸ਼ਾ, ਹਾਂਜੀ ਹਾਂਜੀ, ਤਾਂ ਉਹ ਜਦੋਂ ਮੈਂ ਉਹ ਸੰਸਥਾ ਦੇ ਨਾਲ ਜੁੜੀ, ਤਾਂ ਉਹਨਾਂ ਦੇ ਵੱਲੋਂ ਮਤਲਬ ਸਾਨੂੰ ਪੇ ਕੀਤਾ ਗਿਆ
1: ਜੀ,
0: ਤਾਂ ਜਦੋਂ ਉਹ ਪੇ ਕੀਤਾ ਗਿਆ ਤਾਂ ਮੇਰੇ ਕੋਲ ਫਸਟ ਆਪਣੀ ਆਪਾਂ ਕਹਿ ਲਈਏ ਕਿ ਇਨਕਮ ਜਿਹੜੀ ਜਨਰੇਟ ਹੋਈ।
1: ਅੱਛਾ,
0: ਤਾਂ ਮਤਲਬ ਬਹੁਤ ਖੁਸ਼ੀ ਸੀ, ਔਰ ਮੈਨੂੰ ਯਾਦ ਹੈ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੇ ਇਸ ਪੈਸੇ ਦਾ ਕਰਾਂ ਕੀ, ਕਿਉਂਕਿ ਉਹ ਪੈਸਾ ਇੱਕ ਇੱਕਦਮ ਆਪਾਂ ਕਮਾਈ ਦੇ ਵਿੱਚੋਂ, ਆਪਣੇ ਕਮਾਈ ਦੇ ਵਿੱਚੋਂ ਜਦੋਂ ਪੈਸਾ ਆਇਆ ਮੇਰੇ ਕੋਲ,
1: ਜੀ,
0: ਤਾਂ ਮੈਨੂੰ ਲੱਗਿਆ ਕਿ ਪਹਿਲਾਂ ਸਭ ਤੋਂ ਆਪਣੇ ਜੋ ਨੇੜਲਾ ਰਿਸ਼ਤਾ ਹੁੰਦਾ ਆਪਣੀ ਮਾਂ ਨਾਲ ਹੁੰਦਾ, ਹੈ ਨਾ। ਤਾਂ ਮੈਨੂੰ, ਮੈਂ ਆਪਣੀ ਮੰਮਾ ਨੂੰ ਪੁੱਛਿਆ ਕਿ ਮੰਮਾ ਤੁਹਾਨੂੰ ਕੀ ਚਾਹੀਦਾ,
1: ਜੀ,
0: ਮੰਮਾ ਕਹਿੰਦੇ ਸਭ ਕੁਛ ਤਾਂ ਹੈਗਾ, ਕੁਛ ਵੀ ਨਹੀਂ ਚਾਹੀਦਾ, ਐਵੇਂ ਕਿਉਂ ਪੁੱਛ ਰਹੇ ਹੋ ਤੁਸੀਂ, ਬਟ ਮੈਂ ਪਹਿਲਾਂ ਜੋ ਆਪਣਾ ਸੀ ਉਹ ਆਪਣੀ ਮਾਤਾ ਲਈ, ਆਪਣੀ ਮੰਮਾ ਲਈ ਜਿਹੜਾ ਸੀ, ਉਹਨਾਂ ਨੂੰ ਉਹਨਾਂ ਦਾ ਪਸੰਦੀਦਾ, ਕਿਉਂਕਿ ਸੂਟਾਂ ਦਾ ਤਾਂ ਜਿਹੜਾ ਹੈ ਉਹ ਹਮੇਸ਼ਾ ਲੇਡੀਜ਼ ਦਾ ਰਹਿੰਦਾ ਹੀ ਰਹਿੰਦਾ, ਹੈ ਨਾ। ਉਹੀ ਹੌਲੀ ਹੌਲੀ ਜੋਬ ਦੇ ਰੂਪ ਦੇ ਵਿੱਚ ਬਦਲਦਾ ਗਿਆ, ਚਲੋ ਉਹ ਫਾਈਨੈਂਸ਼ਲੀ ਜਿਹੜਾ

0: ਉਹ ਕਰੇ। ਬਟ ਇਹ ਹੁੰਦਾ ਕਿ ਘਰਦਿਆਂ ਦਾ ਕਿਤੇ ਨਾ ਕਿਤੇ ਇੱਕ ਚੱਲਦਾ ਹੈ
1: ਜੀ
0: ਕਿ ਕੁੜੀਆਂ ਦਾ ਜੋ ਪੈਸਾ ਹੈ, ਚਾਹੇ ਉਹ ਮੈਰਿਜ ਤੋਂ ਪਹਿਲਾਂ ਹੈ, ਉਹ
1: ਉਹ
0: ਆਪਣੇ
1: ਲੈਂਦੇ ਨਹੀਂ।
0: ਲੈਂਦੇ ਨਹੀਂ। ਇਹ ਤੁਸੀਂ ਆਪਣੇ ਕੋਲ ਰੱਖੋ, ਤੁਸੀਂ ਆਪਣੀਆਂ ਜ਼ਰੂਰਤਾਂ ਜਾਂ ਆਉਣ ਵਾਲੇ ਸਮੇਂ ਦੇ ਲਈ ਇਹਨੂੰ ਸੰਭਾਲ ਕੇ ਰੱਖੋ।
1: ਪਰ ਮੈਨੂੰ ਨਾ ਇੱਥੇ ਇੱਕ ਚੀਜ਼ ਇਹ ਵੀ ਲੱਗਦੀ ਹੁੰਦੀ ਹੈ ਗੁਰਜੀਤ,
0: ਹਾਂਜੀ
1: ਕਿ ਕਿਤੇ ਨਾ ਸਾਰੇ ਨਹੀਂ
0: ਹਾਂਜੀ
1: ਪਰ
0: ਹਾਂਜੀ
1: ਬਹੁਤਾ ਕਰਕੇ ਸਾਡਾ ਸਮਾਜ ਨੇ ਇਸ ਮਾਮਲੇ 'ਚ ਦੋਗਲਾ ਹੈ।
0: ਹਾਂਜੀ ਹਾਂਜੀ
1: ਉਹ ਕਹਿੰਦੇ ਨੇ ਵੀ ਇਹ ਕੁੜੀ ਬਗਾਨੀ ਧੀ ਹੈ
0: ਹਾਂਜੀ
1: ਪਰ ਬਗਾਨੀ ਧੀ ਦਾ ਕਮਾਇਆ ਹੋਇਆ ਪੈਸਾ ਸਾਡਾ ਹੈ।
0: ਹਾਂਜੀ ਬਿਲਕੁਲ ਬਿਲਕੁਲ। ਆਫਟਰ ਮੈਰਿਜ ਵੀ ਆਪਾਂ ਦੇਖਦੇ ਹਾਂ ਤਾਂ ਮਤਲਬ ਇਹਦੇ ਵਿੱਚ ਇਹ ਮਹਿਸੂਸ ਹੋਇਆ ਕਿ ਜਦੋਂ ਸਾਡੀ ਮੈਰਿਜ ਸੀ
1: ਜੀ
0: ਤਾਂ ਸਾਡਾ ਮਨ ਇਹੀ ਸੀ ਕਿ ਇੱਕ ਸਿੰਪਲ ਤਰੀਕੇ ਦੇ ਨਾਲ ਜਿਹੜੀ ਮੈਰਿਜ ਹੈ ਕੀਤੀ ਜਾਵੇ। ਬਟ ਕਿਉਂਕਿ ਸਮਾਜ ਜਾਂ ਘਰਦਿਆਂ ਦਾ ਆਪਾਂ ਕਹਿ ਲਈਏ ਕਿ ਖੁਸ਼ੀ ਹੀ ਉਸ ਦੇ ਵਿੱਚ ਹੈ ਕਿ ਜੋ
1: ਜੀ
0: ਇੱਕ ਸਮਾਜ ਦੇ ਰੀਤੀ ਰਿਵਾਜ਼ ਬਣੇ ਹੋਏ ਨੇ
1: ਇੱਕ
0: ਤਾਂ
1: ਇਹ ਵੀ
0: ਅਸੀਂ
1: ਹੋ ਜਾਂਦਾ ਨਾ ਕਿ ਹੁਣ ਜਿਨ੍ਹਾਂ ਦੇ ਅਸੀਂ ਜਾ ਕੇ ਆਏ ਹਾਂ
0: ਹਾਂਜੀ
1: ਉਹ ਕਹਿਣਗੇ
0: ਬਿਲਕੁਲ
1: ਆਪਣੀ ਵਾਰ ਨੂੰ ਹੁਣ ਤੁਸੀਂ ਚੁੱਪ ਕਰ ਗਏ।
0: ਹਾਂਜੀ ਹਾਂਜੀ ਕਿ
1: ਇੱਕ
0: ਭਰਾ ਮੇਰਾ
1: ਸੋਸ਼ਲ ਪ੍ਰੈਸ਼ਰ।
0: ਬਿਲਕੁਲ ਭਰਾ ਛੋਟਾ ਹੋਣ ਕਰਕੇ ਕਿ ਫਸਟ ਮੈਰਿਜ ਹੈ, ਨਹੀਂ ਅਸੀਂ ਤਾਂ ਬੜੇ ਮਤਲਬ ਉਸ ਤਰੀਕੇ ਨਾਲ ਹੀ ਕਰਾਂਗੇ ਜਿਵੇਂ ਦੀਆਂ ਅਸੀਂ ਮੈਰਿਜ ਅਟੈਂਡ ਕੀਤੀਆਂ ਨੇ
1: ਜੀ
0: ਜਾਂ ਅਸੀਂ ਰਿਸ਼ਤੇਦਾਰਾਂ ਦੇ ਵਿੱਚ ਉਸ ਤਰੀਕੇ ਨਾਲ ਵਰਤਣਾ ਹੈ ਨਾ ਤਾਂ ਉਦੋਂ ਅਸੀਂ। ਬਟ ਇਹ ਤਾਂ ਚਲੋ ਠੀਕ ਹੈ ਕਿ ਘਰਦਿਆਂ ਦੀ ਮੰਨ ਲਈ ਕਿ ਤੁਸੀਂ ਆਪਣੇ ਅਕੋਰਡਿੰਗ ਕਰ ਲਵੋ, ਬਟ ਸੈਕਿੰਡ ਜੋ ਅਸੀਂ ਸਾਡਾ ਦੋਨਾਂ ਦਾ ਇਹ ਡਿਸੀਜਨ ਸੀ
1: ਜੀ
0: ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜੀ ਹੈ ਉਹ ਮਨੀ ਐਕਸਚੇਂਜ ਨਹੀਂ ਕੀਤੀ ਜਾਊਗੀ, ਕੋਈ ਕਿਸੇ ਵੀ ਪੱਧਰ ਦੇ ਉੱਤੇ ਜਿਹੜਾ ਹੈ
1: ਉਹ
0: ਉਹ
1: ਦਾਜ ਦਹੇਜ
0: ਦਾਜ
1: ਨਹੀਂ।
0: ਦਹੇਜ ਨਹੀਂ ਦਿੱਤਾ ਜਾਊਗਾ।
1: ਅੱਛਾ
0: ਹਾਂਜੀ ਹਾਂਜੀ। ਸੋ ਉਸ ਤਰੀਕੇ ਦੇ ਨਾਲ ਕਿਉਂਕਿ ਇਹਦੇ ਵਿੱਚ ਮੇਰਾ ਵੀ ਇਹ ਸੀ ਕਿ ਮੈਂ ਜੌਬ ਕਰ ਰਹੀ ਹਾਂ, ਜਿੰਨੀਆਂ ਵੀ ਮੇਰੀਆਂ ਜ਼ਰੂਰਤਾਂ ਹੋਣਗੀਆਂ ਮੈਂ ਆਪਣੀਆਂ ਵੀ ਪੂਰੀਆਂ ਕਰ ਸਕਦੀ ਹਾਂ ਅਤੇ ਫੈਮਿਲੀ ਦੀਆਂ ਵੀ ਪੂਰੀਆਂ ਕਰ ਸਕਦੀ ਹਾਂ।
1: ਜੀ
0: ਹਾਂਜੀ ਤਾਂ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਬੜਾ ਇੱਕ ਖੁਸ਼ੀ ਦੇ ਪਲ ਸੀ ਸਾਡੇ ਦੋਨਾਂ ਦੇ ਲਈ,
1: ਜੀ
0: ਤਾਂ ਅੱਜ ਵੀ ਉਸ ਤਰੀਕੇ ਨਾਲ ਜਿਹੜੀਆਂ ਨੇ ਉਹ ਜ਼ਿੰਦਗੀ ਜਿਹੜੀ ਹੈ ਚੱਲ ਰਹੀ ਹੈ ਜੀ।
1: ਤਾਂ ਬਿਨਾਂ ਦਹੇਜ ਤੋਂ ਤੁਹਾਡਾ ਵਿਆਹ
0: ਹਾਂਜੀ
1: ਹੋਇਆ।
0: ਹਾਂਜੀ ਬਿਲਕੁਲ ਹਾਂਜੀ।
1: ਅੱਛਾ ਜੀ, ਮੈਂ ਕਹਿੰਦੇ ਵੀ ਬਿਨਾਂ ਦਹੇਜ ਤੋਂ ਜਦੋਂ ਵਿਆਹ ਹੁੰਦਾ ਕੁੜੀਆਂ ਨੂੰ ਬਾਅਦ 'ਚ ਦਿੱਕਤਾਂ ਆਉਣੀਆਂ,
0: ਹਾਂਜੀ ਹਾਂਜੀ
1: ਉਹਨਾਂ ਨੂੰ ਸੁਣਾਇਆ ਜਾਂਦਾ, ਐਵੇਂ ਦਾ ਕੋਈ ਰੱਬ ਨਾ
0: ਨਹੀਂ।
1: ਕਰੇ ਕੋਈ
0: ਹਾਂਜੀ
1: ਐਕਸਪੀਰੀਅੰਸ
0: ਹਾਂਜੀ
1: ਨਹੀਂ
0: ਨਹੀਂ
1: ਰਿਹਾ।
0: ਨਹੀਂ ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ। ਬਟ ਮੈਨੂੰ ਯਾਦ ਆਉਂਦਾ ਹੈ, ਮੈਂ ਤੁਹਾਨੂੰ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਮੇਰੀ ਕਜ਼ਨ ਸਿਸਟਰ ਸੀ ਆਫਟਰ 10th ਉਹਨਾਂ ਨੇ ਮਤਲਬ ਅੱਗੇ ਸਟੱਡੀ ਨਹੀਂ ਕੰਟੀਨਿਊ ਕਰ ਪਾਈਆਂ ਤਾਂ ਉਹਨਾਂ ਨੇ ਆਪਣਾ ਦਹੇਜ ਦਹਾਜ ਬਣਾਉਣਾ ਸ਼ੁਰੂ ਕਰ ਦਿੱਤਾ, ਚਾਦਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
1: ਜੀ
0: ਮੈਂ ਛੋਟੀ ਸੀ ਅਤੇ ਮੇਰੀ ਮੰਮੀ ਨੇ ਉਦੋਂ ਹੀ ਮੇਰਾ ਦਹੇਜ ਬਣਾਉਣਾ ਸ਼ੁਰੂ ਕਰ ਦਿੱਤਾ
1: ਉਹਨਾਂ ਦੇ ਨਾਲ ਹੀ।
0: ਉਹਨਾਂ ਦੇ ਨਾਲ, ਕਹਿੰਦੇ ਕਿ ਮੇਰੀ ਨਿਗਾਹ ਬਾਅਦ ਦੇ ਵਿੱਚ ਕੰਮ ਕਰੇ ਨਾ ਕਰੇ ਮੈਂ ਆਪਣੇ ਹੱਥੀਂ ਮਤਲਬ ਜਿਹੜਾ ਹੈ ਉਹ ਕੁਛ ਨਾ ਕੁਛ ਤੇਰੇ ਲਈ ਬਣਾਉਣਾ ਚਾਹੁੰਦੀ ਹਾਂ।
1: ਜੀ
0: ਅੱਜ ਵੀ ਉਹ ਮੌਕਾ ਹੀ ਨਹੀਂ ਮਿਲ ਰਿਹਾ ਘਰੋਂ ਲਿਆਉਣ ਦਾ, ਅੱਜ ਵੀ ਉਹ ਕਿਤੇ ਨਾ ਕਿਤੇ ਮੇਰੇ ਪੇਕੇ ਘਰ ਪੇਟੀਆਂ ਦੇ ਵਿੱਚ ਸਾਂਭਿਆ ਹੋਇਆ ਹੈ। ਬਟ ਹਾਂ ਉਹ ਮੇਰੇ ਜ਼ਰੂਰ ਬੜਾ ਹੀ ਆਪਣੇ ਮਤਲਬ ਮੇਰੇ
1: ਦਿਲ
0: ਦਿਲ
1: ਦੇ
0: ਦੇ
1: ਨੇੜੇ ਆ।
0: ਨਜ਼ਦੀਕ ਹੈ। ਹਾਂਜੀ ਹਾਂਜੀ
1: ਉਹ ਕਹਿੰਦੇ ਮੈਂ ਕਿਤੇ ਪੜ੍ਹਿਆ ਸੀ ਕਿ ਕੁਝ ਦਰੀਆਂ ਕਦੇ ਬਿਸਤਰੇ ਨਹੀਂ ਬਣਦੀਆਂ,
0: ਹਾਂਜੀ
1: ਉਹ ਦਰੀਆਂ ਨਾ ਇਸੇ ਤਰ੍ਹਾਂ ਨਾਨੀਆਂ ਤੋਂ ਮਾਵਾਂ ਕੋਲ,
0: ਹਾਂਜੀ
1: ਮਾਵਾਂ ਤੋਂ ਧੀਆਂ ਕੋਲ,
0: ਹਾਂਜੀ
1: ਤੇ
0: ਹਾਂਜੀ
1: ਉਹਨਾਂ ਦਰੀਆਂ ਨੇ ਹੀ ਜੋੜ ਕੇ ਰੱਖਿਆ ਹੋਇਆ
0: ਬਿਲਕੁਲ
1: ਕਿੰਨੇ
0: ਬਿਲਕੁਲ
1: ਸਾਲਾਂ
0: ਬਹੁਤ
1: ਤੋਂ
0: ਸਾਰੇ
1: ਨਾਨੀਆਂ ਮਾਵਾਂ ਤੇ ਧੀਆਂ ਨੂੰ।
0: ਰਿਸ਼ਤਿਆਂ ਦਾ। ਹਾਂਜੀ ਹਾਂਜੀ
1: ਤਾਂ ਇਹ ਤਾਂ ਹੁੰਦਾ ਹੀ ਹੈ ਕੁੜੀਆਂ ਲਈ, ਹੈ ਨਾ।
0: ਹਾਂਜੀ
1: ਮੈਂ ਨਾ ਥੋੜ੍ਹੇ ਦਿਨ ਪਹਿਲਾਂ ਕਿਸੇ ਨਾਲ ਗੱਲ ਕਰ ਰਹੀ ਸੀ ਤੇ ਉਹਨਾਂ ਘਰੇ ਕੋਈ ਗੱਲ ਕਰ ਰਿਹਾ ਸੀ, ਕਹਿੰਦੇ ਅੱਜ ਕੱਲ੍ਹ ਨਾ ਉਹ ਪਿੱਤਲ ਦੇ ਭਾਂਡਿਆਂ ਦਾ ਬੜਾ ਟ੍ਰੈਂਡ ਹੈ,
0: ਹਾਂਜੀ
1: ਹੈ ਨਾ, ਤੇ ਕਹਿੰਦੇ ਆਪਾਂ ਵੀ ਲੈ ਕੇ ਆਉਣੇ ਆ, ਤੇ ਮੇਰੇ ਘਰੇ ਕਹਿੰਦੇ ਮੰਮੀ ਕਹਿੰਦੇ ਆਪਣੇ ਤਾਂ ਇੰਨੇ ਪਏ ਐ, ਉਹ ਕਹਿੰਦੇ ਕਿੱਥੇ ਪਏ ਨੇ,
0: ਹਾਂਜੀ
1: ਕਹਿੰਦੇ ਜਿਹੜੇ ਤੁਹਾਡੀ ਨਾਨੀ ਨੇ ਦਿੱਤੇ ਸੀ ਮੈਨੂੰ ਉਹ ਪੇਟੀ 'ਚ ਪਏ ਨੇ, ਤੇ ਉਹ ਕਹਿੰਦੇ ਸੀਗੇ ਕੱਢਣੇ ਕਦੋਂ ਐ ਉਹ,
0: ਹਾਂਜੀ ਹਾਂਜੀ ਇਸ
1: ਤਾਂ
0: ਤਰੀਕੇ ਨਾਲ ਹੀ।
1: ਮਤਲਬ ਉਹ ਚੀਜ਼ਾਂ ਉਹ ਕਹਿੰਦੇ ਨਹੀਂ ਫਿਰ ਆਪਣੇ ਇੱਥੇ ਸੀਗੇ ਤਾਂ
0: ਹਾਂਜੀ
1: ਉਹ ਫਿਰ ਮੇਰੀ ਮਾਂ ਦੇ ਸੀ ਤੇ ਉਹ ਮੈਂ ਰੱਖ ਲਏ।
0: ਹਾਂਜੀ
1: ਤਾਂ ਇਸ ਤਰ੍ਹਾਂ ਨਾ ਮਾਵਾਂ ਜਿਹੜੀਆਂ ਨੇ ਜਾਂ ਧੀਆਂ ਜਿਹੜੀਆਂ ਨੇ ਅੱਗੇ ਉਹ
0: ਹਾਂਜੀ
1: ਸੰਜੋ ਕੇ ਰੱਖਦੀਆਂ
0: ਬਿਲਕੁਲ ਬਿਲਕੁਲ ਜੀ
1: ਆਪਣੇ ਬੱਚਿਆਂ ਲਈ।
0: ਹਾਂਜੀ
1: ਅੱਛਾ, ਅੱਜ ਦੀ ਮਾਂ
0: ਹਾਂਜੀ
1: ਆਪਣੀ ਧੀ ਲਈ ਕੀ ਸੰਜੋ ਕੇ ਰੱਖੇ?
0: ਅੱਜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਆਪਣਾ ਅੱਜ ਦਾ ਵਿਸ਼ਾ ਹੈ ਐਜੂਕੇਸ਼ਨ,
1: ਜੀ
0: ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ ਅੱਜ ਦੀ ਮਾਂ ਦਾ ਸੁਪਨਾ ਤਾਂ ਹੈ ਹੀ ਹੈ, ਔਰ ਨਾਲ ਜ਼ਿੰਮੇਵਾਰੀ ਵੀ ਕਿਤੇ ਨਾ ਕਿਤੇ ਬਣਦੀ ਹੈ।
1: ਜੀ
0: ਇੱਕ ਜ਼ਿੰਮੇਵਾਰੀ ਦੀ ਭੂਮਿਕਾ ਜਿਹੜੀ ਹੈ ਅੱਜ ਦੀ ਮਾਂ ਬਖੂਬੀ ਨਿਭਾ ਰਹੀ ਹੈ।
1: ਜੀ
0: ਹਾਂਜੀ
1: ਤਾਂ ਮਤਲਬ ਇਹ ਹੈ ਕਿ ਤੁਸੀਂ ਐਜੂਕੇਸ਼ਨ ਆਪਣੀਆਂ ਬੱਚੀਆਂ ਨੂੰ ਜ਼ਰੂਰ ਦਿਓ।
0: ਬਿਲਕੁਲ। ਔਰ ਅੱਜ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਜਿਨ੍ਹਾਂ ਨੂੰ ਈਜ਼ੀਲੀ ਜਿਹੜਾ ਹੈ ਉਹ ਅਸੈਸ ਕੀਤਾ ਜਾ ਸਕਦਾ ਹੈ
1: ਜੀ
0: ਔਰ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਦਿੱਤੀ ਜਾ ਸਕਦੀ ਹੈ।
1: ਤਾਂ ਮਤਲਬ ਜੇ ਬੱਚਾ ਪੜ੍ਹਨਾ ਚਾਹੁੰਦਾ ਏ, ਬਹੁਤ ਸਾਰੀਆਂ ਸਕਾਲਰਸ਼ਿਪ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਨੇ,
0: ਹਾਂਜੀ
1: ਤਾਂ ਮਤਲਬ ਤੁਸੀਂ ਸਿਰਫ ਉਸ ਰਾਹ ਦੇ ਉੱਤੇ ਬੱਚੇ ਦਾ ਸਾਥ ਦਿਓ,
0: ਹਾਂਜੀ ਹਾਂਜੀ
1: ਹੈ ਨਾ। ਉਹ ਕਹਿੰਦੇ ਨੇ ਤੁਸੀਂ ਧੀਆਂ ਨੂੰ ਅੱਗੇ ਵਧਣ ਲਈ ਮੌਕਾ ਦਿਓ,
0: ਬਿਲਕੁਲ,
1: ਬਾਕੀ ਉਹ ਆਪਣੇ ਗੁਜ਼ਾਰੇ ਲਈ ਸਭ
0: ਹਾਂਜੀ
1: ਕੁਝ ਕਰ
0: ਹਾਂਜੀ
1: ਲੈਣੀ ਹੈ।
0: ਹਾਂਜੀ ਹਾਂਜੀ ਇਹ ਆਪਾਂ ਜੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਐਗਜ਼ਾਮਪਲਸ ਲਈਆਂ ਗਰਲਸ

0: ਐਜੂਕੇਸ਼ਨ ਤੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਵਾਰੀ ਉਹਨੂੰ ਆਪਣੇ ਘਰ ਦੀ ਦਹਿਲੀਜ਼ ਤੋਂ ਤੁਸੀਂ
1: ਜੀ
0: ਬਾਹਰ ਭੇਜ ਕੇ ਤਾਂ ਦੇਖੋ, ਤਾਂ ਉਹ ਆਪਣੇ ਆਪ ਹੀ ਜਿਹੜੇ ਹੈ ਉਹ ਉਡਾਨ ਭਰੇਗੀ।
1: ਇਹ ਚੀਜ਼ ਨਾ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ,
0: ਹਾਂਜੀ
1: ਉਹ ਕਹਿੰਦੇ ਸੀ ਕਿ ਜਦੋਂ ਤੱਕ ਚਿੜੀ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਲੈ ਕੇ ਬੈਠੀ ਰਹੇਗੀ
0: ਹਾਂਜੀ ਹਾਂਜੀ
1: ਤਾਂ ਫਿਰ ਉਹ ਉੱਡਣਾ ਕਦੋਂ ਸਿੱਖਣਗੇ? ਉਹਦੇ ਲਈ ਉਹਨਾਂ ਦਾ ਆਲ੍ਹਣੇ ਤੋਂ ਬਾਹਰ ਨਿਕਲਣਾ ਜ਼ਰੂਰੀ
0: ਬਹੁਤ
1: ਹੈ
0: ਜ਼ਰੂਰੀ ਹੈ।
1: ਜੀ।
0: ਹਾਂਜੀ
1: ਡਾਕਟਰ ਗੁਰਜੀਤ, ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਅਤੇ ਗਰਲਜ਼ ਐਜੂਕੇਸ਼ਨ ਬਾਰੇ ਬਹੁਤ ਵਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਇੱਥੇ ਆਉਣ ਲਈ ਅਤੇ ਇਹ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਰਣਦੀਪ ਜੀ, ਬਹੁਤ ਵਧੀਆ ਲੱਗਿਆ ਇੰਨੇ ਸਮੇਂ ਬਾਅਦ ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਕੇ। ਬਹੁਤ ਬਹੁਤ ਮਿਹਰਬਾਨੀ ਜੀ।
1: ਜੀ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਹੁਣੇ ਤੁਸੀਂ ਸੁਣੀ ਪ੍ਰੋਗਰਾਮ ਨਾਲੀ ਲੋਕ ਦੇ ਵਿੱਚ ਸਿਲਸਿਲਾ ਪ੍ਰਵਾਸ ਤਹਿਤ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ ਰਣਦੀਪ ਪੰਧੇਰ ਹੋਰਾਂ ਨੇ। ਅਤੇ ਜਿਵੇਂ ਦੱਸ ਦਈਏ ਕਿ ਅੱਜ ਦਾ ਦਿਨ ਹੈ ਖਾਸ, ਤਾਂ ਅੱਜ ਦੇ ਦਿਨ ਬਾਰੇ

दस दिए कि अज है इंटरनेशनल डे फॉर प्लांट हेल्थ, यानी कि पौद्यां दी सेहत दा अंतरराष्ट्रीय दिवस। संयुक्त राष्ट्र ने 12 मई नूं अंतरराष्ट्रीय पौद्यां दी सेहत दिवस वजों जिहड़ा है मनाउणा तय कीता सी, ते उन्हां ने दस्सिया कि जो विश्वव्यापी जागरूकता पैदा कीती जा सके इहदे बारे, पौद्यां दी सेहत दी रक्षा किवें भुखमरी नूं खत्म करन लई, गरीबी घटाउण लई, जैव विभिन्नता अते वातावरण दी रक्षा करन लई, ਤਾਂ ਜੋ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਹੋ ਸਕੇ। ਅਤੇ ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਜੋ ਸਾਹ ਲੈਂਦੇ ਹਾਂ ਤਾਂ 98% ਜਿਹੜੀ ਆਕਸੀਜਨ ਅਸੀਂ ਲੈਂਦੇ ਹਾਂ ਉਹ ਪੌਦਿਆਂ ਤੋਂ ਆਉਂਦੀ ਹੈ, ਅਤੇ ਅਸੀਂ ਜੋ ਭੋਜਨ ਖਾਂਦੇ ਹਾਂ ਉਹਦਾ ਅਸੀਂ 80% ਜਿਹੜਾ ਹੈ ਭੋਜਨ ਜਿਹੜਾ ਹੈ ਪੌਦਿਆਂ ਦੁਆਰਾ ਜਿਹੜਾ ਪ੍ਰਦਾਨ ਕੀਤਾ ਜਾਂਦਾ ਹੈ। ਨਾਲ ਹੀ ਇਹ ਵੀ ਦੱਸ ਦਈਏ ਕਿ ਅਸੀਂ ਜਿਹੜਾ ਹੈ ਜਿਹੜਾ ਇਹ ਭੋਜਨ ਅਸੀਂ ਕਹਿ ਰਹੇ ਹਾਂ ਵੀ ਅਸੀਂ ਖਾ ਰਹੇ ਹਾਂ, ਇਹਦੇ ਲਈ ਹਰ ਸਾਲ ਜਿਹੜਾ ਹੈ ਕੀੜਿਆਂ ਅਤੇ ਬਿਮਾਰੀਆਂ ਕਾਰਨ 40% ਫਸਲਾਂ ਜਿਹੜੀਆਂ ਅਸੀਂ ਗੁਆ ਦਿੰਦੇ ਹਾਂ, ਜਿਸ ਨਾਲ ਸਾਰਿਆਂ ਲਈ ਭੋਜਨ ਅਤੇ ਪੋਸ਼ਣ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਜਿਹੜੀ ਹੈ ਰੁਕਾਵਟ ਪੈਦਾ ਹੁੰਦੀ ਹੈ। ਅਤੇ ਇਹੀ ਹੈ ਕਿ ਇਸ ਦਾ ਇੱਕ ਟੀਚਾ ਇਹ ਹੈ ਉਜਾਗਰ ਕਰਨਾ ਕਿ ਸਿਹਤਮੰਦ ਪੌਦੇ ਅਤੇ ਟਿਕਾਊ ਆਰਥਿਕ ਵਿਕਾਸ ਅਤੇ ਜੈਵ ਵਿਭਿੰਨਤਾ ਲਈ ਇਹ ਜਿਹੜੀ ਹੈ ਚੀਜ਼ਾਂ ਬਹੁਤ ਜ਼ਰੂਰੀ ਨੇ, ਕਿਵੇਂ ਅਸੀਂ ਵਾਤਾਵਰਣ ਦੀ ਸੁਰੱਖਿਆ ਕਰਨੀ ਹੈ ਅਤੇ ਕਿਸ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਵਾਲੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ।

0: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
2: ਜੀ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਜਿਵੇਂ ਅਸੀਂ ਕਿਹਾ ਕਿ ਕੁਦਰਤ ਦੇ ਨਾਲ ਜਿਹੜਾ ਸਾਨੂੰ ਪਿਆਰ ਕਰਨਾ ਚਾਹੀਦਾ ਹੈ, ਇੰਟਰਨੈਸ਼ਨਲ ਡੇ ਫੋਰ ਪਲਾਂਟ ਹੈਲਥ ਵੀ ਅੱਜ, ਅਤੇ ਨਾਲ ਹੀ ਆਪਾਂ ਇਹ ਵੀ ਯਾਦ ਰੱਖੀਏ ਕਿ ਜਿਹੜੇ ਦਿਨ, ਜਿਵੇਂ ਅੱਜ ਮੰਨ ਲਓ ਇਹ ਦਿਨ ਹੈ, ਪਰ ਆਪਾਂ ਉਹ ਉਸੇ ਦਿਨ ਨਾਲ ਯਾਦ ਰੱਖੀਏ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਪੌਦੇ ਜਿਹੜੇ ਨੇ 98% ਜਿਹੜੀ ਅਸੀਂ ਸਾਹ ਲੈ ਰਹੇ ਹਾਂ ਉਹ ਪੌਦਿਆਂ ਵੱਲੋਂ ਪ੍ਰਦਾਨ ਸਾਨੂੰ ਕੀਤਾ ਜਾ ਰਿਹਾ, ਅਤੇ 80% ਸਾਡੇ ਭੋਜਨ ਦਾ ਹਿੱਸਾ ਜਿਹੜੇ ਨੇ ਉਹ ਇਹ ਪੌਦੇ ਬਣ ਰਹੇ ਨੇ। ਤਾਂ ਕਿਉਂ ਨਾ ਆਪਾਂ ਸਿਰਫ ਇੱਕ ਦਿਨ ਇਹਨਾਂ ਲਈ ਨਾ ਰੱਖਿਆ ਜਾਵੇ, ਅਤੇ ਆਪਾਂ ਹਰ ਦਿਨ ਇਹਨਾਂ ਦੀ ਜਿਹੜੀ ਕਦਰ ਕਰੀਏ, ਅਤੇ ਕੋਸ਼ਿਸ਼ ਕਰੀਏ ਕੋਈ ਵੀ ਦਿਨ ਆਵੇ, ਕਿਸੇ ਦਾ ਜਨਮ ਦਿਨ ਹੋਵੇ, ਕੋਈ ਹੋਰ ਚੰਗਾ ਦਿਨ ਹੋਵੇ, ਕਿਉਂ ਨਾ ਅਸੀਂ ਇੱਕ ਇੱਕ ਜਿਹੜਾ ਹੈ ਪੌਦਾ ਲਾਈਏ, ਤਾਂ ਜੋ ਅਸੀਂ ਕੁਦਰਤ ਵੱਲ ਜਿਹੜਾ ਥੋੜ੍ਹਾ ਯੋਗਦਾਨ ਪਾ ਸਕੀਏ। ਅਤੇ ਇਸ ਦੇ ਨਾਲ ਹੀ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਔਰਤਾਂ ਲਈ ਗੱਲ ਕੀਤੀ ਸੀ ਕਿ ਔਰਤਾਂ ਨੇ ਬਾਜ਼ੀ ਮਾਰੀ ਹੈ, ਤਾਂ ਮਾਫ਼ ਕਰਨਾ, ਕੁੜੀਆਂ ਨੇ ਬਾਜ਼ੀ ਮਾਰੀ 10ਵੀਂ ਦੀ ਪ੍ਰੀਖਿਆ ਦੇ ਵਿੱਚ, ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹੀ ਦੱਸਿਆ ਗਿਆ ਕਿ ਕੁਝ ਨਾ ਕੁਝ ਕਰਨ ਲਈ ਸਾਨੂੰ ਯਤਨ ਜ਼ਰੂਰ ਕਰਨਾ ਪੈਂਦਾ। ਜੇ ਅਸੀਂ ਸੋਚੀਏ ਕਿ ਬੈਠੇ ਬੈਠੇ ਸਾਨੂੰ ਸਭ ਕੁਝ ਮਿਲੇਗਾ, ਤਾਂ ਬੈਠੇ ਬੈਠੇ ਇਹ ਵੀ ਕਹੀਏ ਕਿ ਹਰ ਵਾਰ ਸਾਨੂੰ ਓਨੀ ਖੁਸ਼ੀ ਵੀ ਨਹੀਂ ਮਿਲਦੀ ਜੋ ਖੁਸ਼ੀ ਸਾਨੂੰ ਅਸੀਂ ਖੁਦ ਕੰਮ ਕਰਾਂਗੇ। ਜਦੋਂ ਸਾਨੂੰ ਉਹਦਾ ਚੰਗਾ ਨਤੀਜਾ ਮਿਲੂਗਾ ਜਾਂ ਚੰਗਾ ਨਤੀਜਾ ਨਿਕਲੂਗਾ, ਫਿਰ ਉਹਦੀ ਖੁਸ਼ੀ ਵੈਸੇ ਹੀ ਦੁੱਗਣੀ ਹੋ ਜਾਂਦੀ ਹੈ। ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਅਸੀਂ ਕੋਈ ਟਿੱਚਾ ਰੱਖੀਏ, ਜਿਵੇਂ ਸਾਡੀਆਂ ਭੈਣਾਂ ਨੇ, ਜ਼ਰੂਰੀ ਨਹੀਂ ਕਿ ਕੋਈ ਟਿੱਚਾ ਐਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ, ਕਿਸੇ ਨੂੰ ਰਸੋਈ ਦਾ ਹੋ ਗਿਆ, ਕਿਸੇ ਨੂੰ ਕਢਾਈ ਸਿਲਾਈ ਬੁਣਾਈ ਦਾ ਹੋ ਗਿਆ, ਕਿ ਉਹੀ ਹੈ ਇੱਕ ਟਿੱਚਾ ਰੱਖੀਏ ਕਿ ਅਸੀਂ ਅੱਗੇ ਤੱਕ ਕਿਵੇਂ ਵਧਣਾ, ਪਰ ਸ਼ੁਰੂਆਤ ਅਸੀਂ ਚੰਗੇ ਦੀ ਅੱਜ ਤੋਂ ਕਰੀਏ। ਜੇ ਅਸੀਂ ਅੱਜ ਹੀ ਕੁਝ ਚੰਗਾ ਕਰਾਂਗੇ, ਇਹ ਸੋਚ ਕੇ ਨਹੀਂ ਕਿ ਮੈਂ ਕੱਲ੍ਹ ਉਹ ਤੱਕ ਕਿਵੇਂ ਪਹੁੰਚਾਂਗਾ, ਬਲਕਿ ਇਹ ਸੋਚੀਏ ਕਿ ਅੱਜ ਮੈਂ ਅੱਜ ਦੇ ਦਿਨ ਨੂੰ ਕਿਵੇਂ ਚੰਗਾ ਬਣਾਉਣਾ ਹੈ, ਤਾਂ ਜੋ ਮੈਂ ਪੁਰਾਣੀ ਗਲਤੀਆਂ ਨੂੰ ਵੀ ਸੁਧਾਰ ਸਕਾਂ ਅਤੇ ਅੱਜ ਮੈਨੂੰ ਕੁਝ ਚੰਗਾ ਨਵਾਂ ਸਿੱਖਣ ਨੂੰ ਮਿਲੇ। ਇਸ ਦੇ ਨਾਲ ਹੀ ਬਸ ਅਸੀਂ ਇਹ ਕੋਸ਼ਿਸ਼ ਕਰੀਏ ਕਿ ਸਾਡਾ ਜਿਹੜਾ ਆਉਣ ਵਾਲਾ ਕੱਲ੍ਹ ਹੈ ਚੰਗਾ ਹੋਵੇ।

0: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
2: ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਖਤਮ ਕਰਨ ਦੀ ਮੈਨੂੰ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ।

FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਲਓ, ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ ਤੇ ਆਓ ਹੁਣ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ ਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਤੁਹਾਡੀ ਖਤਾਂ ਤੇ ਆਧਾਰਿਤ ਭੇਜੇ ਗਏ ਫਰਮਾਇਸ਼ਾਂ ਤੇ ਹਿੰਦੀ ਗੀਤ। ਦੁਪਹਿਰੇ 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ ਦੁਪਹਿਰੇ 1:15 ਤੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕੀਤਾ ਜਾਏਗਾ। ਦੁਪਹਿਰ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਤੋਂ ਸੁਣੋਗੇ ਪ੍ਰੋਗਰਾਮ ਸਰਫਰੋਸ਼। ਦੁਪਹਿਰ 2:15 ਤੇ ਪੇਸ਼ ਹੋਣਗੀਆਂ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ, ਜਿਸ 'ਚ ਅੱਜ ਦਾ ਵਿਸ਼ਾ ਹੈ ਸੋਚੋ ਫਿਰ ਸੋਚੋ, ਨਸ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਬਾਅਦ ਦੁਪਹਿਰ 3 ਤੋਂ ਲੈ ਕੇ 5 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ, 5:30 ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਬਾਣੀ। ਸ਼ਾਮ 6 ਪੇਸ਼ ਹੋਣਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:05 ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਦੱਸਿਆ ਜਾਏਗਾ, ਨਾਲ ਹੀ ਨਾਲ ਤੁਸੀਂ ਆਨੰਦ ਮਾਣੋਗੇ ਦੇਸ਼ ਭਗਤੀ ਗੀਤ ਦਾ। ਸ਼ਾਮ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7 ਪੇਸ਼ ਹੋਏਗਾ, ਮਾਫ ਕਰਨਾ, 6:30 ਪੇਸ਼ ਹੋਏਗਾ ਪ੍ਰੋਗਰਾਮ ਵੇਬਗਿਓਰ। ਸ਼ਾਮ 7 ਤੁਸੀਂ ਸੁਣੋਗੇ ਪ੍ਰੋਗਰਾਮ ਬੰਦਗੀ, ਜਿਸ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਸ਼ਾਮ 7:30 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:40 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਜਿਸ ਤਹਿਤ ਤੁਸੀਂ ਆਪਣੇ ਫੋਨ ਕਰਕੇ ਫੋਨ 'ਤੇ ਆਧਾਰਿਤ ਜਿਹੜੇ ਹੈ ਫਰਮਾਇਸ਼ਾਂ 'ਤੇ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤ ਸੁਣੋਗੇ। ਸ਼ਾਮ ਮਾਫ ਕਰਨਾ, ਰਾਤ 8:15 'ਤੇ ਸਮਾਂ ਰਹੇਗਾ ਪ੍ਰੋਗਰਾਮ ਮੰਥਨ ਦਾ, 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਤੋਂ ਲੈ ਕੇ 10 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ, ਜੋ ਕਿ ਤੁਹਾਡੇ ਵਟਸਐਪ 'ਤੇ ਭੇਜੀ ਗਈ ਫਰਮਾਇਸ਼ਾਂ 'ਤੇ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ। ਰਾਤ 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਰਜਨੀਗੰਧਾ ਦਾ, ਜਿਸ ਤਹਿਤ ਤੁਸੀਂ ਸਰਵਣ ਜਿਸ ਮਾਫ਼ ਕਰਨਾ ਜਿਸ ਤਹਿਤ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ। ਸਭਾ ਦੇ ਅਖੀਰ 'ਚ ਰਾਤ 11 ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 'ਤੇ ਹੋਏਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸਨ ਸਾਡੀ ਅੱਜ ਦੀ ਰਹਿੰਦੀ ਬਾਕੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਅਤੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ ਅਤੇ ਪ੍ਰੋਗਰਾਮ ਲਈ ਗੀਤ ਸੁਣਨ ਲਈ ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ, ਹਨੀ, ਦੀਕਸ਼ਾ ਅਤੇ ਜਨਤ ਕਾਟਪਾਲ। ਅਗਲੀ ਫਰਮਾਈ ਸਾਨੂੰ ਭੇਜ ਰਹੇ ਨੇ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਹਰਜਿੰਦਰ ਕੌਰ, ਹਰਦੀਪ ਕੌਰ, ਰਮਨਜੋਤ ਤੇ ਜਸ਼ਨ। ਮਹਿਜ਼ ਗੇਟ ਨਾਭਾ ਤੋਂ ਸੋਮਦਤ ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਅਗਲੀ ਫਰਮਾਈ ਸਾਨੂੰ ਭੇਜ ਰਹੇ ਨੇ ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ।
आओ सुनदे हां इन्हां सारयां दे लई मेरी फरमाइश ते फिल्म एक्शन रीप्ले चो एह गीत।

ਜੀ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜਣ ਨੇ ਕੋਟਵਾ ਨਰਾਇਣਪੁਰ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ, ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਸਾਰਿਆਂ ਦਾ ਪੂਰਾ ਪਰਿਵਾਰ। ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਸ਼ਰਨ ਲਾਲ ਚਲੋਤਰਾ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਅਨਜਾਨਾ ਅਨਜਾਨੀ 'ਚੋਂ ਇਹ ਗੀਤ।

ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਅਤੇ ਮਨੀ ਲੋਟ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ, ਕੁਲਦੀਪ ਏਕਮ ਦਮਨ ਅਤੇ ਅਭਿਜੋਤ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਹਮ ਤੁਮ 'ਚੋਂ ਇਹ ਗੀਤ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ಆಕಾಶವಾಣಿಯೇ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਗਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ

0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@tirrnjalandhar, ਸਾਡਾ ਫੇਸਬੁੱਕ ਪੇਜ ਏ rn-airjalandhar ਅਤੇ ਯੂਟਿਊਬ ਤੇ ਸਾਡਾ ਚੈਨਲ ਏ @airjalandhar। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਏ ਸਾਡੀਆਂ ਨਰਸਾਂ ਸਾਡਾ ਭਵਿੱਖ। ਇਹ ਦਿਨ ਦੁਨੀਆ ਭਰ ਵਿਚ ਨਰਸਿੰਗ ਪੇਸ਼ੇਵਰਾਂ ਲਈ ਬਿਹਤਰ ਸਹਾਇਤਾ, ਸੁਰੱਖਿਆ ਅਤੇ ਵਸੀਲਿਆਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਹ ਮਰੀਜ਼ਾਂ ਦੀ ਦੇਖਭਾਲ, ਭਾਈਚਾਰਕ ਸਿਹਤ ਅਤੇ ਆਰਥਿਕ ਵਿਕਾਸ ਵਿਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਇਹ ਅਵਾਰਡ ਨਰਸਿੰਗ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਇਹ ਅਵਾਰਡ ਰਜਿਸਟਰਡ ਨਰਸਾਂ, ਮਿਡਵਾਈਫਸ, ਸਹਾਇਕ ਨਰਸ ਮਿਡਵਾਈਫਸ ਅਤੇ ਔਰਤ ਸਿਹਤ ਵਿਜ਼ਟਰਸ ਨੂੰ ਪ੍ਰਦਾਨ ਕੀਤੇ ਗਏ। ਹਰੇਕ ਅਵਾਰਡ ਵਿਚ ਇੱਕ ਪ੍ਰਮਾਣ ਪੱਤਰ, 1,00,000 ਰੁਪਏ ਦਾ ਨਕਦ ਇਨਾਮ ਅਤੇ ਇੱਕ ਤਮਗਾ ਸ਼ਾਮਿਲ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ। ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ 1973 ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਾਇਮ ਕੀਤੇ ਗਏ ਸਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਰਸਾਂ ਨੂੰ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਅਤੇ ਉਮੀਦ ਦਾ ਥੰਮ ਦੱਸਿਆ ਏ। ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਸਬੰਧ ਵਿਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪਾ ਮਾਰਿਆ। ਇਹ ਛਾਪਾ ਚੰਡੀਗੜ੍ਹ ਸਥਿਤ CBI ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸਬੰਧਿਤ ਇੱਕ ਮਾਮਲੇ ਵਿਚ ਮਾਰਿਆ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਵਿਚ ਇੱਕ ਘਰ ਤੇ ਵੀ ਛਾਪਾ ਮਾਰਿਆ ਗਿਆ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਹਲਕਿਆਂ ਮੁਤਾਬਕ CBI ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਜੇ ਵੀ ਜਾਰੀ ਏ। ਇਸ ਦੌਰਾਨ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਏ ਕਿ CBI ਨੇ ਇੱਕ ਵਿਅਕਤੀ ਨੂੰ ਫੜ ਲਿਆ ਤੇ ਜਾਂਚ ਜਾਰੀ ਏ। ਬਿਊਰੋ ਨੇ ਕਿਹਾ ਕਿ ਜੇਕਰ ਬਿਊਰੋ ਵਿਚੋਂ ਕਿਸੇ ਦਾ ਨਾਂ ਆਉਂਦਾ ਹੈ ਤਾਂ ਅਸੀਂ CBI ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿਚ ਸਰਹੰਦ ਫਤਿਹ ਕਰਨ ਦੀ ਯਾਦ ਵਿਚ ਸਰਹੰਦ ਫਤਿਹ ਮਾਰਸ਼ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ੍ਰੀ ਫਤਿਹ ਰੰਗ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਦੇ ਨੁਮਾਇੰਦੇ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ਼੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਤੇ ਸਵੈਮਾਣ, ਹਿੰਮਤ ਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ ਹੈ। IPL ਕ੍ਰਿਕਟ ਵਿਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਇਲਜ਼ਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं कलीम अहमद। जनाब हेमंत बिस्वा सरमा ने लगातार दूसरी मियाद के लिए आसाम के वजीर आला के तौर पर हलफ ले लिया है। नीट अंडर ग्रेजुएट इम्तिहान पेपर लीक हो जाने के इल्जाम के सबब मंसूख कर दिया गया है। CBI से तहकीकात कराई

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਜੀ, ਪ੍ਰੋਗਰਾਮ ਚੱਲ ਰਿਹਾ ਸਰਫਰੋਸ਼, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਕੇਸਰੀ ਚੋਂ।

0: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM 100.2 MHz ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਵਿੱਚ ਜਾਣੀ ਠੀਕ 2:15 'ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: ਹਾਂਜੀ ਸਤਿ ਸ੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
0: ਮੈਂ ਸ਼ੀਸ਼ਾ ਸਿੰਘ ਕੈਥਲ ਹਰਿਆਣੇ ਤੋਂ ਗੱਲ ਕਰਨਾ ਜੀ ਤੁਹਾਡੇ ਨਾਲ।
1: ਜੀ, ਤੇ ਅੱਜ ਦਾ ਵਿਸ਼ਾ ਹੈ ਸੋਚੋ ਨਸ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚੋ।
0: ਹਾਂਜੀ, ਹੋਰ ਸਭ ਤੋਂ ਪਹਿਲਾਂ ਜੀ ਤੁਹਾਡੇ ਜਿੰਨੇ ਡਿਊਟੀ ਪੇਸ਼ਕਰਤਾ ਨੇ ਐਫ ਐਮ ਪਟਿਆਲੇ ਦੇ, ਜਿੰਨੇ ਮੇਰੇ ਵੀਰ ਬਜ਼ੁਰਗ ਨੌਜਵਾਨ ਬੱਚੇ ਪੋਤਰੇ ਭਰਾ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਤੇ ਫਿਰ ਅੱਜ ਦੇ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ?
0: ਵੀ ਨਸ਼ਾ ਤੇ ਨਾ ਜੀ ਬੜਾ ਵੱਡਾ ਕੋੜ।
1: ਜੀ
0: ਹਾਂਜੀ
1: ਜੀ,
0: ਜਿਸ
1: ਉਹੀ ਹੈ
0: ਤਰ੍ਹਾਂ
1: ਕਿ
0: ਇੱਕ
1: ਜੀ
0: PIO ਵਾਲਾ ਨਾਰਾ ਹਰ ਸਾਲ ਇਹ ਕਰਦੇ ਨੇ, ਐਰਕੀ ਦਾ ਨਾਰਾ ਸੀ ਉਹਨਾਂ ਦਾ, ਨਸ਼ਾ ਛੱਡੋ ਤੇ ਕੋੜ ਵੱਢੋ।
1: ਜੀ, ਉਹੀ ਗੱਲ ਹੈ, ਨਸ਼ੇ ਵੱਲ ਇੱਕ ਵਾਰ ਬੰਦਾ ਚਲੇ ਵੀ ਜਾਂਦਾ ਤੇ ਹੌਲੀ ਹੌਲੀ ਨਸ਼ਾ ਜਿਹੜਾ ਹੈ, ਚੋਰੀ, ਲੜਾਈਆਂ, ਹਨਾ, ਹਿੰਸਾ, ਇਹ ਸਾਰੇ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ।
0: ਇਹਦਾ ਤੇ ਜੀ ਕੋਈ ਹਿਸਾਬ ਹੀ ਨਹੀਂ, ਕਿੰਨੇ ਕੁ ਇਹ ਅਪਰਾਧ ਖੇਡਦਾ, ਕਿੰਨੀਆਂ ਨਸ਼ਾ ਲੜਾਈਆਂ ਕਰਦਾ। ਨਸ਼ਾ ਕਰਨ ਵਾਲੇ ਨੂੰ ਸਿਰਫ ਨਸ਼ਾ ਚਾਹੀਦਾ ਜੀ, ਨਾ ਆਪਣੇ ਭਰਾ ਦਾ, ਨਾ ਪੁੱਤਰ ਦਾ, ਨਾ ਮਾਂ ਦਾ, ਕਿਸੇ ਦਾ ਨਹੀਂ ਉਹਨੂੰ।
1: ਜੀ ਉਹੀ ਗੱਲ ਹੈ, ਬੰਦਾ ਇੱਕ ਵਾਰ ਆਦੀ ਹੁੰਦਾ ਹੁੰਦਾ ਆਪਣੇ ਪਰਿਵਾਰ ਨੂੰ ਵੀ ਭੁੱਲਣ ਲੱਗ
0: ਹਾਂਜੀ
1: ਜਾਂਦਾ ਹੈ। ਜੀ ਜੀ
0: ਨਸ਼ਾ ਤੇ ਬਿਲਕੁਲ, ਜਿੰਨੇ ਵੀ ਸੁਣਦੇ ਨੇ ਮੇਰੇ ਵੀਰ, ਮੇਰੇ ਪੁੱਤਰ, ਉਹ ਜਾਓ ਨਸ਼ਾ ਬਿਲਕੁਲ ਨੇੜੇ ਨਾ ਜਾਓ, ਨੇਕ ਨਹੀਂ ਤਰ੍ਹਾਂ ਕੰਮ ਕਰੋ।
1: ਜੀ ਜੀ ਜੀ,
0: ਹਾਂਜੀ,
1: ਠੀਕ ਹੈ ਜੀ।
0: ਪ੍ਰੇਮ ਨਹੀਂ ਤਰ੍ਹਾਂ
1: ਜੀ
0: ਕੰਮ ਕਰੋ, ਬੰਦੇ ਦੀ ਇੱਜ਼ਤ ਵੱਧਦੀ ਹੈ। ਨਸ਼ਾ ਤੇ ਇੰਨਾ ਮਾੜੀ ਚੀਜ਼ ਹੈ, ਕੋਈ ਹਿਸਾਬ ਹੀ ਨਹੀਂ। ਨਸ਼ਾ ਕਰਨ ਵਾਲਾ ਬੰਦਾ ਦੂਸਰੇ ਦੇ ਅਧੀਨ ਹੋ ਜਾਂਦਾ।
1: ਜੀ ਬਿਲਕੁਲ ਸਹੀ ਗੱਲ ਹੈ, ਉਹੀ ਹੈ ਕਿ 100 ਵਾਰ ਸੋਚੀਏ ਕਿ ਅਸੀਂ ਜਿਹੜਾ ਹੈ ਆਪਣੇ ਘਰਦਿਆਂ ਦਾ ਵੀ
0: ਹਾਂ,
1: ਦੇਖੀਏ ਤੇ ਆਪਣੇ ਆਪ ਦੀ ਸਿਹਤ ਦਾ ਵੀ ਧਿਆਨ ਰੱਖੀਏ।
0: ਤੇ
1: ਜੀ
0: ਨਸ਼ਾ ਵੇਖ ਲਓ ਜੀ, ਘਰ ਦੀ ਬਰਬਾਦੀ, ਸਰੀਰ ਦੀ ਬਰਬਾਦੀ, ਬਾਲ ਬੱਚੇ ਦੀ ਬਰਬਾਦੀ, ਫਿਰ ਬੰਦੇ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਨਸ਼ਾ ਕਰਨ ਵਾਲੇ ਦੀ।
1: ਜੀ ਜੀ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਸਤਿ ਸ਼੍ਰੀ
1: ਸਤਿ ਸ਼੍ਰੀ
0: ਅਕਾਲ
1: ਅਕਾਲ
0: ਜੀ,
1: ਜੀ, ਸਤਿ ਸ਼੍ਰੀ ਅਕਾਲ ਜੀ।

0: हेलो।
1: हाँ जी सत श्री अकाल जी।
0: सत श्री अकाल जी, नाम दस दो, कौन ते कित्थों गल कर रहे हो?
1: मैं बंसी लाल हाँ जी, पिंड तेजा मोड़ी, जिला अंबाला जी।
0: जी ते फिर अज दे विषय ते की कहना चाहोगे?
1: भी नशे दे बारे ते कहे, भी नशे सोचना चाहिए, कोई नशा बहुत मर की है
0: जी। ओही जिवें असीं पहला कहा कि एक बार बंदा इहदे वल जांदा है, फिर ओही कदों नशा, चोरी, लड़ाई, हिंसा, है ना, ये चीज़ां दा कारण बन जांदा, बंदे नूं पता ही नहीं लगदा।
1: ਸਾਰੇ ਕੰਮ ਖਰਾਬ ਹੋ ਜਾਂਦੇ ਨਸ਼ੇ ਕਰਨ।
0: ਜੀ
1: ਇਹ
0: ਜੀ
1: ਦੇਖੋ ਜੀ, ਸਾਨੂੰ ਵੀ ਨਸ਼ਾ ਜੀ, ਰੇਡੀਓ ਦਾ, ਆਕਾਸ਼ਵਾਣੀ ਦਾ ਨਸ਼ਾ ਬਹੁਤ ਤਕੜਾ।
0: ਜੀ
1: ਅਸੀਂ ਪਰਵਾਹ ਨਹੀਂ ਕਰਦੇ ਵੀ 5 ਦਿਨ ਹੋਏ ਕਿ 6 ਦਿਨ ਹੋਏ ਫੋਨ ਲਾਇਆ ਨੂੰ।
0: ਜੀ ਜੀ ਪਰ ਫਿਰ ਵੀ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਬਾਕੀ ਸਰੋਤਿਆਂ ਨੂੰ ਵੀ ਜੁੜਨ ਦਾ ਮੌਕਾ ਮਿਲੇ।
1: ਇਹ ਨਸ਼ਾ ਵਾਲਾ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ, 5 ਦਿਨ ਹੋਏ, 4 ਦਿਨ। ਇਹ ਮੇਰੀ ਤਰੀਕ ਲਿਖੀ ਹੋਈ ਆ, 1 ਤਰੀਕ ਆਈ ਮੇਰੀ,
0: ਜੀ ਜੀ
1: 1 ਤਰੀਕ ਆ,
0: ਜੀ
1: ਇੱਕ
0: ਜੀ
1: ਤਰੀਕ ਨੂੰ ਹੋ ਗੱਲ ਹੋਈ ਸੀ।
0: ਜੀ ਜੀ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਹਾਂ ਠੀਕ ਹੈ ਜੀ, ਠੀਕ ਹੈ।
2: ਮੈਨੂੰ ਦੱਸਣ।

ਹੈਲੋ, ਸਾਡੇ ਨਾਲ ਇੱਕ ਸਰੋਤੇ ਜੁੜੇ ਸੀ ਪਸੇ, ਪਰ ਕਿਸੇ ਕਾਰਨ ਕਰਕੇ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਅਤੇ ਉਹ ਹੀ ਹੈ ਕਿ ਨਸ਼ਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਨਸ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚੋ, ਕਿਉਂਕਿ ਇਹਦੇ ਨਾਲ ਅਸੀਂ ਆਪਣੀ ਅਸਲੀ ਖੁਸ਼ੀ ਜਿਹੜੀ ਹੈ ਉਹ ਗਵਾ ਰਹੇ ਹਾਂ। ਕਿਸੇ ਦਾ ਕੋਈ ਵੀ ਹੋਰ ਟੈਲੈਂਟ ਕਿਸੇ 'ਚ ਹੋ ਸਕਦਾ ਹੈ, ਖੇਡਾਂ ਦਾ, ਪੜ੍ਹਾਈ, ਕਲਾ ਜਾਂ ਚੰਗਾ ਸੰਗੀਤ ਜਾਂ ਕੋਈ ਹੋਰ ਚੰਗੀ ਕਲਾ ਉਹਦੇ 'ਚ ਹੋ ਸਕਦੀ ਹੈ। ਪਰ ਜਿਹੜੇ ਨੌਜਵਾਨ ਨੇ ਉਹ ਟੀਚੇ ਤੋਂ ਭਟਕਦੇ ਜਾ ਰਹੇ ਨੇ, ਜਾਂ ਹੋ ਸਕਦਾ ਕਦੀ ਕਦੀ ਦੋਸਤਾਂ ਪਿੱਛੇ ਲੱਗ ਕੇ ਜਾਂ ਦੇਖੋ ਦੇਖੀ ਆਪਾਂ ਨਸ਼ਿਆਂ ਵੱਲ ਚਲੇ ਜਾਂਦੇ ਹਾਂ। ਤਾਂ ਆਪਣੀ ਜ਼ਿੰਦਗੀ ਅਸੀਂ ਕੋਸ਼ਿਸ਼ ਕਰੀਏ ਸਵਾਰਨ ਦੀ, ਅਤੇ ਨਸ਼ਾ ਕਰਨ ਤੋਂ ਪਹਿਲਾਂ ਜਿਹੜਾ ਹੈ 100 ਵਾਰ ਸੋਚੀਏ।

ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਸਾਡੇ ਤੱਕ ਪੂਰੀ ਨਹੀਂ ਆ ਪਾ ਰਹੀ। ਹੈਲੋ, ਕੁਝ ਤਕਨੀਕੀ ਕਾਰਨਾਂ ਕਰਕੇ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਆ ਪਾ ਰਹੀ, ਅਤੇ ਕੋਸ਼ਿਸ਼ ਕਰਦੇ ਹਾਂ ਅਸੀਂ ਕਿਸੇ ਹੋਰ ਸਰੋਤੇ ਨਾਲ ਇਸ ਵਿਸ਼ੇ 'ਤੇ ਗੱਲ ਕਰ ਸਕੀਏ।

ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਠੀਕ ਬਾਅਦ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸ਼ਾਮ ਦੇ ਠੀਕ 5 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਅਵਾਰਡ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗ ਜਨਾਂ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਤੇ ਫਿਟਮੈਂਟ ਕੈਂਪ ਦਾ ਉਦਘਾਟਨ ਕੀਤਾ। ਦਸਵੀਂ ਜਮਾਤ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ, 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਤੇ ਜੈਤੋਂ ਦਾ ਨਾਂ ਕੀਤਾ ਰੋਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਦਿਨ ਸਰਹੰਦ

0: ਤੇ ਕਰਨ ਦੀ ਯਾਦ ਵਿੱਚ ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਤੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ ਅਤੇ ਮੇਰੇ ਨਾਲ ਲਈ
2: ਆਨੰਦਿਤਾ ਸ਼ਰਮਾ।
0: ਕੀ ਹਾਲ ਚਾਲ ਹੈ ਆਨੰਦਿਤਾ ਜੀ?
2: ਜੀ ਬਹੁਤ ਵਧੀਆ। ਵੈਸੇ ਤੁਸੀਂ ਬਾਹਰੋਂ ਆਏ ਹੋ ਤਾਂ ਬਾਹਰ ਮੌਸਮ ਦੇ ਕੀ ਹਾਲ ਨੇ?
0: ਮੌਸਮ ਦੇਖੋ ਕਦੇ ਥੋੜ੍ਹਾ ਜਿਹਾ ਠੀਕ ਹੋ ਜਾਂਦਾ ਇੱਕ ਦੋ ਦਿਨ ਲਈ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਗਰਮੀ ਜਿਹੜੀ ਹੈ ਵੱਧ ਜਾਂਦੀ ਹੈ। ਗਰਮੀ ਤਾਂ ਦੇਖੋ ਹੈ ਹੀ ਹੈ, ਅਤੇ ਇਸ ਗਰਮੀ ਦੇ ਵਿੱਚ ਸਾਨੂੰ ਆਪਣਾ ਅਤੇ ਜਿਹੜੇ ਸਾਡੇ ਨਾਲ ਰਹਿ ਰਹੇ ਨੇ ਜੀ ਉਹਨਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਤਾਂ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਰਹੋ,
2: ਅਤੇ ਜਦੋਂ ਕੰਮ ਹੋਵੇ ਉਦੋਂ ਹੀ ਬਾਹਰ ਜਾਇਆ ਜਾਵੇ।
0: ਬਿਲਕੁਲ, ਅਤੇ ਜਦੋਂ ਬਾਹਰ ਨਿਕਲੋ ਤਾਂ ਉਦੋਂ ਕੋਈ ਕੈਪ ਜਾਂ ਕੋਈ ਚੁੰਨੀ ਕੱਪੜਾ ਦੇ ਨਾਲ ਤੁਸੀਂ ਢੱਕ ਕੇ ਜ਼ਰੂਰ ਨਿਕਲੋ, ਕਿਉਂਕਿ ਧੁੱਪ ਬਹੁਤ ਜ਼ਿਆਦਾ ਤੇਜ਼ ਹੋਣ ਲੱਗ ਪਈ।
2: ਨਾਲ ਇੱਕ ਕੋਸ਼ਿਸ਼ ਕਰੀਏ ਕਿ ਪਾਣੀ ਦੀ ਬੋਤਲ ਵੀ ਇੱਕ ਨਾਲ ਜ਼ਰੂਰ ਰੱਖੀਏ।
0: ਬਿਲਕੁਲ, ਤਾਂ ਉਹੀ ਕਿਹਾ ਕਿ ਸਮੇਂ ਸਮੇਂ 'ਤੇ ਜਿਹੜਾ ਪਾਣੀ ਤੁਸੀਂ ਪੀਂਦੇ ਰਹੋ ਤਾਂ ਕਿ ਪਾਣੀ ਦੀ ਕਮੀ ਇਸ ਮੌਸਮ ਦੇ ਵਿੱਚ ਨਾ ਹੋਵੇ
2: ਜੀ।
0: ਤੇ ਆਨੰਦਿਤਾ ਜੀ, ਅੱਜ ਇੱਕ ਖਾਸ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲਾਂ 'ਚੋਂ ਗੱਲ ਪ੍ਰੋਗਰਾਮ 'ਚ ਉਸ ਦੇ ਬਾਰੇ। ਅੱਜ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਪੌਦਾ ਸਿਹਤ ਦਿਵਸ
2: ਜੀ,
0: ਅਤੇ ਇਹ ਦਿਨ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਜਿਹੜਾ ਹੈ ਉਹ ਪੌਦਿਆਂ ਦੀ ਸਿਹਤ ਅਤੇ ਉਹਨਾਂ ਦੀ ਮਹੱਤਤਾ ਬਾਰੇ ਜਨਤਾ ਨੂੰ ਜਾਗਰੂਕ ਕਰਨਾ ਹੈ। ਪੌਦੇ ਸਾਨੂੰ ਬਹੁਤ ਕੁਛ ਦਿੰਦੇ ਨੇ, ਆਕਸੀਜਨ ਜਿਹੜੀ ਸਾਡੀ ਲਾਈਫ ਲਾਈਨ ਹੈ,
2: 98% ਜਿਹੜੀ ਔਰ 98% ਜਿਹੜੀ ਆਕਸੀਜਨ ਆਪਾਂ ਲੈ ਰਹੇ ਹਾਂ ਇਹ ਪੌਦਿਆਂ ਦੁਆਰਾ ਆਪਾਂ ਨੂੰ ਮਿਲ ਰਹੀ ਹੈ।
0: ਬਿਲਕੁਲ,
2: ਅਤੇ 80% ਜਿਹੜਾ ਆਪਾਂ ਖਾਣਾ ਖਾ ਰਹੇ ਹਾਂ ਉਹ ਵੀ ਸਾਨੂੰ ਪੌਦੇ ਹੀ ਦੇ ਰਹੇ ਹਾਂ।
0: ਅਤੇ ਕਹਿੰਦੇ ਨੇ ਕਿ ਜਿਹੜੀ ਸਭ ਤੋਂ ਪਹਿਲਾਂ ਸਾਈਕਲ ਸਟਾਰਟ ਹੁੰਦਾ ਨਾ, ਅਤੇ ਉਹ ਪਲਾਂਟਸ ਤੋਂ ਹੀ ਸ਼ੁਰੂ ਹੁੰਦਾ। ਬੇਸ਼ੱਕ ਅਸੀਂ ਚਾਹੇ ਵੈਜ ਹੋਈਏ ਜਾਂ ਨੋਨ ਵੈਜ ਹੋਈਏ, ਤਾਂ ਜਿਹੜਾ ਸਾਈਕਲ ਆ ਉਹ ਹਮੇਸ਼ਾ ਪਲਾਂਟ ਤੋਂ ਹੀ ਸ਼ੁਰੂ ਹੁੰਦਾ, ਕਿਉਂਕਿ ਅਸੀਂ ਤਕਰੀਬਨ ਜੇ ਅਸੀਂ ਮਾਸਾਹਾਰੀ ਵੀ ਹਾਂ ਅਸੀਂ ਉਹਨਾਂ ਚੀਜ਼ਾਂ ਦਾ ਉਪਭੋਗ ਕਰਦੇ ਹਾਂ ਜੋ ਕਿ ਪਲਾਂਟਸ 'ਤੇ ਡਿਪੈਂਡ ਨੇ। ਤਾਂ ਜੇ ਪਲਾਂਟਸ ਘੱਟਦੇ ਨੇ, ਪੌਦੇ ਘੱਟਦੇ ਨੇ, ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਕੋਈ ਸਿਹਤ ਉਹਨਾਂ ਦੀ ਵਧੀਆ ਨਹੀਂ ਹੈ, ਤਾਂ ਉਹ ਬਿਮਾਰ ਹੋਣਗੇ ਅਤੇ ਉਹ ਸਾਈਕਲ ਜਿਹੜਾ ਅੱਗੇ ਅੱਗੇ ਚੱਲਦਾ ਰਹੇਗਾ, ਲਾਸਟ ਵਿੱਚ ਅਸੀਂ ਵੀ ਜਾ ਕੇ ਬਿਮਾਰ ਹੋਣਾ ਹੀ ਹੈ
2: ਜੀ। ਉਹੀ ਹੈ ਜਿਵੇਂ ਤੁਸੀਂ ਕਿਹਾ ਕਿ ਇੱਕ ਤਾਂ ਐਵੇਂ ਹੁੰਦਾ ਕਿ ਸਾਡੇ 'ਚ ਪੋਸ਼ਣ ਦੀ ਕਮੀ ਹੋ ਜਾਂਦੀ ਹੈ, ਉਹੀ ਹੈ ਕਿ ਪੌਦਿਆਂ ਤੋਂ ਜੈਸੇ ਕਹਿੰਦੇ ਹੀ ਨੇ ਜਿਵੇਂ ਕਿ ਬਹੁਤ ਜ਼ਿਆਦਾ ਕਿ ਹਰੇ ਪੌਦੇ ਜਿਹੜੇ ਨੇ ਨਾ ਗ੍ਰੀਨ ਵੈਜੀਟੇਬਲਸ ਖਾਓ, ਇੱਦਾਂ ਕੁਛ ਖਾਓ, ਪਰ ਉਹੀ ਹੈ ਜੇ ਆਪਾਂ ਉਹਨਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਉਹ ਸਾਰੀ ਦੇਖੋ ਆਪਾਂ ਕੁਦਰਤ ਨਾਲ ਵੀ ਖਿਲਵਾੜ ਕਰ ਰਹੇ ਹਾਂ, ਉਹ ਚੀਜ਼ਾਂ ਨਾਲ ਵੀ ਖਿਲਵਾੜ ਕਰਦੇ ਹਾਂ, ਅਤੇ ਇਸ ਲਈ ਆਪਣੇ ਪੋਸ਼ਣ ਵੀ ਪੂਰਾ ਨਹੀਂ ਹੁੰਦੇ। ਇਸ ਲਈ ਇਹ ਦਿਨ ਮਨਾਏ ਗਏ ਨੇ ਕਿ ਕਿਸੇ ਤਰੀਕੇ ਆਪਾਂ ਜਿਹੜੀ ਆਪਣੇ ਆਲੇ ਦੁਆਲੇ ਜਿਹੜੇ ਪੌਦੇ ਨੇ ਜਿਹੜੇ ਆਪਾਂ ਨੂੰ ਕਹਿ ਲਓ ਵੀ ਰੋਟੀ ਪਾਣੀ ਜੋ ਵੀ ਅਸੀਂ ਖਾ ਰਹੇ ਹਾਂ ਹੈ ਨਾ, ਸਾਨੂੰ ਉਹ ਪ੍ਰਦਾਨ ਕਰ ਰਹੇ ਨੇ, ਜਾਂ ਜਿਹੜਾ ਅਸੀਂ ਆਕਸੀਜਨ ਸਾਹ ਲੈ ਰਹੇ ਹਾਂ, ਤਾਂ ਆਪਾਂ ਉਹਨਾਂ ਲਈ ਇੱਕ ਦਿਨ ਨਹੀਂ, ਆਪਾਂ ਵੈਸੇ ਕਹਿ ਲਈਏ ਵੀ ਆਪਾਂ ਰੋਜ਼ ਉਹ ਚੀਜ਼ ਦਾ ਸਾਹ ਲੈਣ ਲਈ ਆਪਾਂ ਯੂਜ਼ ਕਰ ਰਹੇ ਹਾਂ।
0: ਗੱਲ ਤਾਂ ਇਹੀ ਹੈ ਕਿ ਜਿਹੜੇ ਯੂਨਾਈਟਿਡ ਨੇਸ਼ਨਸ ਵੱਲੋਂ ਜਦੋਂ ਇਹ ਦਿਨ ਨਿਰਧਾਰਿਤ ਕੀਤਾ ਗਿਆ ਤਾਂ ਇਹ ਸਿਰਫ ਇੱਕ 12 ਮਈ ਨੂੰ ਹੀ ਸਿਰਫ ਅਸੀਂ ਪੌਦਿਆਂ ਦਾ ਖਿਆਲ ਨਹੀਂ ਰੱਖਣਾ। ਇਹਦਾ ਮਤਲਬ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਨਾਲ ਕਿੰਨੇ ਡੂੰਘੀ ਤਰੀਕੇ ਦੇ ਨਾਲ ਇਹ ਜੁੜੇ ਹੋਏ ਨੇ, ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇਹਨਾਂ ਦੇ ਪ੍ਰਤੀ ਜਾਗਰੂਕਤਾ ਫੈਲਾਈ ਜਾਂਦੀ ਹੈ ਤਾਂ ਕਿ ਸਾਰੇ ਹੀ ਅਸੀਂ ਇਸ ਚੀਜ਼ ਤੋਂ ਅਵੇਅਰ ਹੋ ਚੁੱਕੀਏ। ਬੇਸ਼ੱਕ ਸਾਨੂੰ ਜਾਣਕਾਰੀ ਹੁੰਦੀ ਹੈ ਕਈ ਵਾਰੀ ਆਨੰਦਿਤਾ ਜੀ, ਪਰ ਜਦੋਂ ਸਟੈਪ ਚੱਕਣ ਦੀ ਵਾਰੀ ਆਉਂਦੀ ਹੈ ਨਾ ਉਦੋਂ ਅਸੀਂ ਪਿੱਛੇ ਹਟ ਜਾਂਦੇ ਹਾਂ,
2: ਉਦੋਂ ਅਸੀਂ ਸੋਚਦੇ ਹਾਂ ਕਿ ਪਹਿਲਾਂ ਕੋਈ ਹੋਰ ਕਰੇ, ਆਪਾਂ ਹਮੇਸ਼ਾ ਉਮੀਦ ਕਰਦੇ ਕਿ ਕੋਈ ਹੋਰ ਕਰੇਗਾ, ਉਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ।
0: ਬਿਲਕੁਲ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਮੇਰੇ ਇਕੱਲੇ ਕਰਨ ਨਾਲ ਕੀ ਹੁੰਦਾ।
2: ਹਾਂਜੀ ਬਿਲਕੁਲ,
0: ਤਾਂ ਇੱਕ ਛੋਟੀ ਜਿਹੀ ਬਗੀਚੀ ਆਪਣੇ ਘਰ ਦੇ ਵਿੱਚ ਜਿੰਨੀ ਵੀ ਤੁਹਾਡੇ ਕੋਲ ਸਪੇਸ ਹੈਗੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਉਹਨੂੰ ਲਗਾ ਸਕਦੇ ਹੋ, ਪੌਦਿਆਂ ਦਾ ਖਿਆਲ ਰੱਖ ਸਕਦੇ ਹੋ, ਤੇ ਆਪਣੇ ਆਲੇ ਦੁਆਲੇ ਆਪਣੀ ਕਲੋਨੀ ਦੇ ਵਿੱਚ ਜਿਹੜੇ ਜਾਂ ਤੁਹਾਡੇ ਨੇੜੇ ਪਾਰਕ ਹੋਣ ਉੱਥੇ ਜਾ ਕੇ ਤੁਸੀਂ ਨਾ ਛਾਂਦਾਰ ਦਰਖਤਾਂ ਨੂੰ, ਫੁੱਲਾਂ ਦੇ ਬੂਟਿਆਂ ਨੂੰ ਜਾਂ ਜਿਹੜੇ ਵੀ ਤੁਹਾਡੇ ਸੂਟੇਬਲ ਉੱਥੇ ਟਰੀਜ਼ ਹੋਣ

0: ਜੀ ਉਹਨਾਂ ਨੂੰ ਤੁਸੀਂ ਲਗਾ ਸਕਦੇ ਹੋ ਤਾਂ ਕਿ ਇਹਨਾਂ ਸਭ ਦੀ ਸਿਹਤ ਜਿਹੜੀ ਹੈ ਵਧੀਆ ਰਹੇ। ਜੇ ਇਹਨਾਂ ਦੀ ਸਿਹਤ ਵਧੀਆ ਰਹੇਗੀ ਤਾਂ ਨੈਚੁਰਲੀ ਸਾਡੀ
1: ਸਾਡੀ
0: ਵੀ
1: ਸਿਹਤ
0: ਸਿਹਤ ਵਧੀਆ
1: ਵੀ ਜੀ
0: ਰਹੇਗੀ।
1: ਉਹੀ ਜਿਵੇਂ ਤੁਸੀਂ ਕਿਹਾ ਉਹੀ ਹੈ ਕਿ ਕੋਈ ਤੁਹਾਡਾ ਬਰਥਡੇ ਹੈ, ਕੋਈ ਹੋਰ ਫੰਕਸ਼ਨ ਹੈ ਨਾ, ਕੋਈ ਯਾਦ ਦਾ ਕੋਈ ਦਿਨ ਮਨਾ ਰਹੇ ਹੋ ਤਾਂ ਕੋਸ਼ਿਸ਼ ਕਰੋ ਵੀ ਇੱਕ ਪੌਦਾ ਅਸੀਂ ਲਾ ਸਕੀਏ, ਅਸੀਂ ਵੀ ਕੁਦਰਤ ਨੂੰ ਕੁਝ ਦੇ ਸਕੀਏ।
0: ਬਿਲਕੁਲ, ਇਹ ਸੰਡੇ ਦੇਖੋ ਮਦਰਸ ਡੇ ਨਿਕਲ ਕੇ ਗਿਆ।
1: ਹਾਂਜੀ,
0: ਤੇ ਜਿਵੇਂ ਮਾਂ ਹੁੰਦੀ ਹੈ ਨਾ ਆਪਣੇ ਬੱਚਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ਹੈ ਤੇ ਮਾਂ ਤੋਂ ਉੱਪਰ ਕੋਈ ਨਹੀਂ ਹੁੰਦਾ।
1: ਜੀ ਬਿਲਕੁਲ।
0: ਤੇ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਇੱਕ ਰੁੱਖ ਲਗਾਈਏ ਤੇ ਉਸ ਨੂੰ ਹੀ ਆਪਣਾ ਇੱਕ ਪਿਆਰਾ ਦੋਸਤ ਜਾਂ ਆਪਣਾ ਕੋਈ ਵੀ ਨਜ਼ਦੀਕੀ ਅਸੀਂ ਮੰਨ ਕੇ ਚੱਲੀਏ, ਬਲਕਿ ਕਈ ਥਿਊਰੀਜ਼ ਇਹ ਵੀ ਕਹਿੰਦੀਆਂ ਨੇ ਕਿ ਜਦੋਂ ਅਸੀਂ ਰੁੱਖ ਨੂੰ ਘੁੱਟ ਕੇ ਜੱਫੀ ਪਾਉਂਦੇ ਹਾਂ, ਉਹਨੂੰ ਕੁਛ ਅਸੀਂ ਦੱਸਦੇ ਹਾਂ ਤਾਂ ਉਹ ਸਾਡੀ ਗੱਲ ਨੂੰ ਸੁਣਦਾ
1: ਜੀ,
0: ਤੇ ਸਾਡਾ ਜਿਹੜਾ ਸਟ੍ਰੈਸ ਲੈਵਲ ਹੈ ਉਹ ਵੀ ਬਹੁਤ ਹੱਦ ਤੱਕ ਘੱਟ ਜਾਂਦਾ।
1: ਜੀ,
0: ਤਾਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੀਏ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਲਾਈ ਕਰਦੀਆਂ ਨੇ।
1: ਜੀ, ਇਹ ਵੀ ਨਾ ਹੋਵੇ ਕਿ ਜਿਵੇਂ ਅੱਜ ਦਾ ਦਿਨ ਹੈ, ਕਈ ਲੋਕ ਐਂ ਕਰਦੇ ਨੇ ਕਿ ਅੱਜ ਦਾ ਦਿਨ ਪੌਦਾ ਲਾ ਲਿਆ, ਫਿਰ ਉਦੋਂ ਬਾਅਦ ਅਸੀਂ ਭੁੱਲ ਵੀ ਗਏ ਵੀ ਅਸੀਂ ਕੁਛ ਲਾਇਆ ਵੀ ਸੀ, ਅਸੀਂ ਇਹਨੂੰ ਪਾਣੀ ਵੀ ਦੇਣਾ।
0: ਗੱਲ ਇਹੀ ਹੈ ਕਿ ਅਸੀਂ ਹਮੇਸ਼ਾ ਲਈ ਖਿਆਲ ਰੱਖੀਏ
1: ਜੀ
0: ਉਸ ਚੀਜ਼ ਦਾ, ਕਿਉਂਕਿ ਉਹ ਸਾਡੀ ਜ਼ਿੰਦਗੀ ਹੈ।
1: ਜੀ ਬਿਲਕੁਲ।

0: ਆਨੰਦਿਤਾ ਜੀ, ਅਸੀਂ ਗੱਲ ਕੀਤੀ ਹੁਣੀ ਪਲਾਂਟਸ ਦੇ ਬਾਰੇ, ਪੌਦਿਆਂ ਦੇ ਬਾਰੇ, ਅਤੇ ਜਿੰਨੀ ਵੀ ਸਾਡੇ ਨਿਊਟ੍ਰੀਐਂਟਸ ਨੇ, ਵਿਟਾਮਿਨ ਨੇ, ਉਹ ਸਾਨੂੰ ਇਹਨਾਂ ਪੌਦਿਆਂ ਤੋਂ ਹੀ ਮਿਲਦੇ ਨੇ
1: ਜੀ, ਬਿਲਕੁਲ।
0: ਅਤੇ ਜੇ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਵਿਟਾਮਿਨ ਦੀ ਜਾਂ ਨਿਊਟ੍ਰੀਐਂਟ ਦੀ ਕਮੀ ਹੋ ਜਾਂਦੀ ਹੈ ਤਾਂ ਉਹ ਕਿਸ ਤਰ੍ਹਾਂ ਪਤਾ ਚੱਲਦੀ ਹੈ ਸਾਨੂੰ
1: ਜੀ? ਉਹਦੇ ਲਈ ਐਵੇਂ ਹੁੰਦਾ ਕਿ ਆਪਾਂ ਟੈਸਟ ਕਰਵਾ ਲੈਂਦੇ ਹਾਂ, ਕਿ ਬਲੱਡ ਸੈਂਪਲ ਦੇ ਕੇ ਆਪਾਂ ਅਲੱਗ ਅਲੱਗ ਟੈਸਟ ਕਰਵਾ ਲੈਂਦੇ ਹਾਂ ਵੀ ਕਿਸ ਵਿਟਾਮਿਨ ਦੀ ਜਾਂ ਕਿਸ ਚੀਜ਼ ਦੀ ਆਪਣੇ ਕਮੀ ਦੇ
0: ਅੰਦਰ ਕਮੀ ਹੈ, ਜੋ ਕਿ ਸਾਡਾ ਸਰੀਰ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ, ਹੈ ਨਾ, ਕਿਤੇ ਨਾ ਕਿਤੇ ਸਾਨੂੰ ਵੀਕਨੈਸ ਫੀਲ ਹੁੰਦੀ ਹੈ ਜਾਂ ਕੁਛ ਵੀ ਲੱਛਣ ਜੋ ਸਾਨੂੰ ਨਜ਼ਰ ਆਉਂਦਾ
1: ਜੀ।
0: ਅਤੇ ਇਸ ਤਰ੍ਹਾਂ ਦਾ ਕੋਈ ਹੋਰ ਵੀ ਟੈਸਟ ਹੈ ਜੋ ਕਿ ਪਰਸਨੈਲਿਟੀ ਦਾ ਟੈਸਟ ਕਰ ਸਕੇ? ਕਿਉਂਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਸਾਡੀ ਪਰਸਨੈਲਿਟੀ ਦੇ ਵਿੱਚੋਂ ਵੀ ਨਾ ਬਹੁਤ ਸਾਰੇ ਨਿਊਟ੍ਰੀਐਂਟਸ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ।

0: जी
1: ਜਿਵੇਂ ਕਿ ਦਇਆ, ਕਿਸੇ ਪ੍ਰਤੀ ਪਿਆਰ ਦੀ ਭਾਵਨਾ,
0: ਜੀ
1: ਠੀਕ ਹੈ, ਇਨਸਾਨੀਅਤ, ਮਾਨਵਤਾ, ਦੋਸਤੀ, ਨਿਮਰਤਾ, ਇਹ ਵੀ ਜਿਹੜੀ ਚੀਜ਼ਾਂ ਨੇ ਸਾਡੀ ਪਰਸਨੈਲਿਟੀ ਦੇ ਵਿੱਚੋਂ ਘਟਦੀਆਂ ਜਾ ਰਹੀਆਂ ਨੇ, ਜਿਸ ਦੇ ਕਰਕੇ ਕਿ ਜਿਹੜਾ ਸੋਸ਼ਲ ਬਿਹੇਵੀਅਰ ਹੈ ਸਾਡਾ ਨਾ, ਉਹ ਬਹੁਤ ਹੱਦ ਤੱਕ ਵਧੀਆ ਨਹੀਂ ਰਿਹਾ
0: ਜੀ। ਉਹੀ ਹੈ ਕਿ ਥੋੜ੍ਹੀ ਜਿਹੀ ਗੱਲ 'ਤੇ ਕਦੀ ਬਹੁਤ ਜ਼ਿਆਦਾ ਗੁੱਸਾ ਆ ਜਾਣਾ, ਹੈ ਨਾ, ਵੀ ਆਪਣਾ ਕੰਟਰੋਲ ਖੋ ਲੈਣਾ, ਇਹ ਸਾਰੀ ਚੀਜ਼ਾਂ ਇਹਦਾ ਹੀ ਕਾਰਨ ਨੇ ਕਿ ਜਿਵੇਂ ਇਹਦੇ ਵਿੱਚ ਆਪਾਂ ਦੱਸਦੇ ਤਾਂ ਪਰਸਨੈਲਿਟੀ ਦੀ ਗੱਲ ਕਰ ਰਹੇ ਵੀ ਧੀਰਜ ਨਹੀਂ ਰਿਹਾ, ਇਹ ਚੀਜ਼ਾਂ ਨਹੀਂ ਰਹੀਆਂ, ਤਾਂ ਉਹ ਹੈ ਕਿ ਆਪਾਂ ਦੂਜੇ ਦੀ ਭਾਵਨਾਵਾਂ ਨੂੰ ਕਿੰਨਾ ਸਮਝ ਰਹੇ ਹਾਂ, ਕਿਉਂਕਿ ਆਪਣਾ ਦੂਜੇ ਨਾਲ ਮੇਲ ਜੋਲ ਘੱਟ ਰਿਹਾ ਹੈ। ਜੇ ਤੁਸੀਂ ਕਿਹਾ ਵੀ ਆਪਾਂ ਇੱਕ ਦੂਜੇ ਨਾਲ ਮੇਲ ਜੋਲ ਨਹੀਂ ਕਰ ਰਹੇ, ਜਾਂ ਆਪਣਾ ਕਿਵੇਂ ਕਹਿ ਲਓ ਵੀ ਕੋਈ ਭੀੜ ਇਕੱਠੀ ਹੋਈ ਹੈ, ਆਪਾਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਪਾ ਰਹੇ, ਜਾਂ ਆਪਾਂ ਸਮਝ ਨਹੀਂ ਪਾ ਰਹੇ, ਅਗਰ ਕੋਈ ਆਪਣੇ ਨਾਲ ਗੱਲ ਕਰ ਰਿਹਾ ਆਪਾਂ ਨੂੰ ਉਹਦੀ ਗੱਲ ਸੁਣਦੀ,
1: ਕਈ ਵਾਰੀ ਆਉਂਦਾ ਜੀ ਸਾਡੇ ਨਾਲ ਗੱਲ ਕਰਨਾ ਕੋਈ ਚਾਹੁੰਦਾ ਹੈ
0: ਜੀ,
1: ਕਿ ਸਾਡਾ ਕੋਈ ਦੋਸਤ ਮਿੱਤਰ ਹੋ ਗਿਆ, ਜਾਂ ਕੋਈ ਸਹੇਲੀ ਹੋ ਗਈ, ਜਾਂ ਕੋਈ ਸਾਡੀ ਆਪਸ ਦੇ ਵਿੱਚ ਕਜ਼ਨਸ ਹੁੰਦੇ ਆ
0: ਜੀ ਜੀ,
1: ਤਾਂ ਮੇਨਲੀ ਹੁੰਦਾ ਕਿ ਸਾਡੇ ਮਨ ਦੇ ਵਿੱਚ ਕਈ ਵਾਰੀ ਆ ਰਿਹਾ ਹੁੰਦਾ ਹੈ ਕਿ ਇਹ ਕਦੋਂ ਜਾਵੇ ਤੇ ਕਦੋਂ ਮੈਂ ਆਪਣਾ ਰਿਲੈਕਸ ਹੋ ਕੇ ਬੈਠਾਂ, ਜਾਂ ਮੈਂ ਕੋਈ ਆਪਣਾ ਕੰਮ ਕਰਾਂ ਜਾਂ ਕੁਛ ਵੀ, ਤਾਂ ਅਸੀਂ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰ ਰਹੇ ਹੁੰਦੇ। ਪਰ ਜਦੋਂ ਅਸੀਂ ਆਪਣੇ ਆਪ ਦੇ ਅੰਦਰ ਕਈ ਵਾਰੀ ਭਰੇ ਹੋਏ ਹੁੰਦੇ ਨਾ, ਫਿਰ ਅਸੀਂ ਕਿਸੇ ਐਸੇ ਇਨਸਾਨ ਨੂੰ ਲੱਭ ਰਹੇ ਹੁੰਦੇ ਹਾਂ
0: ਕਿ
1: ਜੋ ਸਾਡੀ ਗੱਲ ਸੁਣ ਲਏ, ਜੋ ਮੈਨੂੰ ਮੇਰੀ ਸਮੱਸਿਆ ਦਾ ਹੱਲ ਦੇ ਸਕੇ। ਤਾਂ ਇਹ ਜਿਹੜੀ ਕਮੀ ਹੈ ਨਾ, ਉਹ ਸਾਨੂੰ ਉਦੋਂ ਤਾਂ ਮਹਿਸੂਸ ਹੁੰਦੀ ਹੈ ਕਿ ਮੇਰੀ ਗੱਲ ਕੋਈ ਸੁਣ ਨਹੀਂ ਰਿਹਾ, ਪਰ ਅਸੀਂ ਕਿਸੇ ਦੂਜੇ ਦੇ ਵਾਸਤੇ ਇੱਕ ਵਧੀਆ ਲਿਸਨਰ ਅਸੀਂ ਨਹੀਂ ਬਣ ਪਾਉਂਦੇ
0: ਜੀ। ਉਹ ਇਹ ਇੱਥੇ ਕਿ ਆਪਾਂ ਸੋਚਦੇ ਹਾਂ ਕਿ ਹੈ ਨਾ ਕਿ ਆਪਣੀ ਹਰ ਕੋਈ ਗੱਲ ਸਮਝੇ, ਪਰ ਆਪਾਂ ਦੂਜੇ ਦੀ ਗੱਲ ਨਹੀਂ ਸਮਝ ਪਾ ਰਹੇ। ਇੱਥੇ ਉਹੀ ਗੱਲ ਹੋ ਰਹੀ ਹੈ ਕਿ ਆਪਾਂ ਦੇ ਵਿੱਚ ਜਿਹੜੀ ਜਿਵੇਂ ਆਪਾਂ ਕਹਿ ਤੁਸੀਂ ਕਿਹਾ ਟੈਸਟ ਨਹੀਂ ਹੋ ਰਹੇ, ਪਰਸਨੈਲਿਟੀ ਟੈਸਟ ਦੇ ਵਿੱਚ ਆਪਣੇ ਹਿਊਮੈਨਿਟੀ ਹੋ ਗਈ, ਹੈ ਨਾ, ਵੀ ਅਸੀਂ ਸਾਰਾ ਕੁਝ ਘਟਾਉਂਦੇ ਜਾ ਰਹੇ ਹਾਂ, ਆਪਣੇ 'ਚ ਹੁਣ ਨਹੀਂ ਰਹੀ ਨਿਮਰਤਾ, ਦਇਆ ਭਾਵਨਾ, ਇਹ ਸਾਰਾ ਕੁਛ ਨਹੀਂ ਹੈਗਾ ਆਪਣੇ 'ਚ। ਇਸ ਦਾ ਕਾਰਨ ਕੁਛ ਤਾਂ ਇਹ ਕਹਿ ਲਓ ਵੀ ਸੋਸ਼ਲ ਮੀਡੀਆ ਕੁਛ ਇਹਦਾ ਕਾਰਨ ਬਣਿਆ ਅੱਜ ਕੱਲ੍ਹ, ਕਿ ਜਿਵੇਂ ਆਪਣੀ ਲੋਕਾਂ ਨਾਲ ਇੰਟਰੈਕਸ਼ਨ ਘੱਟ ਗਈ ਹੈ, ਆਪਾਂ ਆਨਲਾਈਨ ਹੀ ਅੱਜ ਕੱਲ੍ਹ ਸਭ ਕੁਛ ਕਰ ਲੈਂਦੇ ਹਾਂ।
1: ਬੇਸ਼ੱਕ ਅਸੀਂ ਜਿਹੜੇ ਅਸੀਂ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਅਸੀਂ ਬਹੁਤ ਸਾਰੇ ਫਰੈਂਡਸ ਜਾਂਦੇ ਹਾਂ, ਬਹੁਤ ਸਾਡੇ ਸਾਰੇ ਪ੍ਰਸ਼ੰਸਕ ਹੋਣ, ਬਹੁਤ ਸਾਰੀ ਸਾਨੂੰ ਤਾਰੀਫ ਮਿਲੇ, ਪਰ ਜਦੋਂ ਉਹ ਰੀਅਲ ਲਾਈਫ ਦੇ ਵਿੱਚ ਸਾਨੂੰ ਮਿਲਣਾ ਚਾਹੁੰਦੇ ਨੇ, ਤਾਂ ਅਸੀਂ ਉਹਨਾਂ ਤੋਂ ਪਿੱਛਾ ਛੁਡਾ ਕੇ ਦੌੜਨਾ ਚਾਹੁੰਦੇ ਹਾਂ ਕਿ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਬਚ ਜਾਈਏ
0: ਜੀ। ਉੱਥੇ ਇਹ ਵੀ ਗੱਲ ਜਿਵੇਂ ਤੁਸੀਂ ਕਿਹਾ ਦੋਸਤ ਆਪਣੇ ਕਾਫੀ ਹੁੰਦੇ ਸੋਸ਼ਲ ਮੀਡੀਆ 'ਤੇ, ਉੱਥੇ ਤੁਸੀਂ ਇਹ ਵੀ ਦੇਖੋ, ਆਪਾਂ ਕਹਿੰਦੇ ਸਾਡੇ ਸੋਸ਼ਲ ਮੀਡੀਆ 'ਤੇ ਇੰਨੇ ਦੋਸਤ ਨੇ, ਪਰ ਜੇ ਤੁਸੀਂ ਪੁੱਛੋ ਕਿ ਤੁਸੀਂ ਕੋਈ ਗੱਲ ਆਪਣੀ ਦਿਲ ਦੀ ਕਰਨੀ ਹੋਵੇ, ਜਾਂ ਤੁਹਾਨੂੰ ਕੋਈ ਸਮੱਸਿਆ ਹੋਵੇ, ਫਿਰ ਤੁਸੀਂ ਕਿਹਦੇ ਨਾਲ ਗੱਲ ਕਰ ਸਕਦੇ ਹੋ, ਫਿਰ ਆਪਾਂ ਨੂੰ ਗਿਣਵੇਂ ਚੁਣਵੇਂ ਇੱਕ ਦੋ ਦੋਸਤ ਹੀ ਆਪਣੇ ਯਾਦ ਆਉਂਦੇ ਨੇ ਵੀ ਹਾਂ ਇਹੀ ਮੇਰੇ ਦੋਸਤ ਨੇ। ਤਾਂ ਇੱਥੇ ਉਹੀ ਹੈ ਕਿ ਆਪਾਂ ਸਿਰਫ ਦੇਖੋ ਦੇਖੀ ਦਾ ਕਾਰਨ ਬਣ ਰਹੇ ਹਾਂ ਕਿ ਆਪਣੇ ਵਿੱਚ ਕਹਿ ਲਓ ਵੀ ਆਪਾਂ ਉਹ ਸਾਰੀ ਚੀਜ਼ਾਂ ਨੂੰ ਭੁਲਾ ਚੁੱਕੇ ਹਾਂ, ਕਿ ਜਿਵੇਂ ਤੁਸੀਂ ਕਿਹਾ ਵੀ ਦੂਜਿਆਂ ਦੀ ਗੱਲ ਨੂੰ ਸਮਝਣਾ ਜਾਂ ਕਿਸੇ ਲਈ ਦਇਆ ਭਾਵਨਾ ਰੱਖਣਾ, ਉਹ ਸਾਰੀ ਚੀਜ਼ਾਂ ਆਪਣੇ 'ਚ ਇਸੇ ਕਰਕੇ ਘੱਟਦੀਆਂ ਜਾ ਰਹੀਆਂ ਨੇ।
1: ਬਿਲਕੁਲ, ਤਾਂ ਇੱਕ ਰੀਜ਼ਨ ਇਸਦਾ ਇਹ ਵੀ ਹੈ ਕਿ ਅਸੀਂ ਜਦੋਂ ਆਪਣੇ ਆਪ ਨੂੰ ਆਪਣੇ ਆਪ ਤੱਕ ਹੀ ਬੰਨ ਕੇ ਰੱਖ ਲਿਆ ਨਾ, ਅਸੀਂ ਕਿਸੇ ਦੂਜੇ ਨਾਲ ਮਿਲਣਾ ਪਸੰਦ ਨਹੀਂ ਕਰਦੇ ਜਾਂ ਕਿਸੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ, ਸਹਿਣ ਸ਼ਕਤੀ ਜਿਹੜੀ ਵੱਧਦੀ ਜਾ ਰਹੀ ਹੈ
0: ਜੀ,
1: ਤੇ ਜਿਵੇਂ ਕਿ ਸੋਰੀ ਸਹਿਣ ਸ਼ਕਤੀ
0: ਘੱਟਦੀ
1: ਜਾ ਰਹੀ ਹੈ ਕਿ ਸਾਨੂੰ ਕੋਈ ਕਿਸੇ ਗੱਲ 'ਤੇ ਡਾਂਟ ਦੇ, ਬੇਸ਼ੱਕ ਸਾਡੇ ਆਪਣੇ ਪੇਰੈਂਟਸ ਹੈ, ਦਾਦਾ ਦਾਦੀਆਂ ਘਰ ਦੇ ਵਿੱਚ ਜਾਂ ਕੋਈ ਵੀ ਹੈ, ਤਾਂ ਸਾਨੂੰ ਬੜਾ ਗੁੱਸਾ ਲੱਗਦਾ ਹੈ ਕਿ ਮੈਨੂੰ ਕਿਉਂ ਟੋਕਿਆ ਗਿਆ
0: ਜੀ, ਹੈ ਨਾ। ਉਹ ਤੁਸੀਂ ਦੇਖੋ ਅੱਜ ਕੱਲ੍ਹ ਤਾਂ ਹੁਣ ਇਕੱਲਿਆਂ 'ਚ ਵੀ ਹੋ ਲੱਗਾ, ਨਹੀਂ ਤਾਂ ਹੁੰਦਾ ਸੀ ਕਿ ਚੱਲ ਚਾਰ ਲੋਕਾਂ 'ਚ ਕਿਹਾ ਫਿਰ ਬੱਚਾ ਥੋੜ੍ਹਾ ਜਿਹਾ ਮਹਿਸੂਸ ਕਰਦਾ ਸੀ, ਪਰ ਅੱਜ ਕੱਲ੍ਹ ਇਕੱਲਿਆਂ 'ਚ ਵੀ ਕਹੋ ਫਿਰ ਉਹਨਾਂ ਨੂੰ ਐਂ ਲੱਗਦਾ ਹੁਣ ਤਾਂ ਮੈਂ ਵੱਡਾ ਹੋ ਗਿਆ, ਹੁਣ ਮੈਂ ਵੱਡੀ ਹੋ ਗਈ, ਹੁਣ ਤੁਸੀਂ ਮੈਨੂੰ ਇੱਦਾਂ ਨਹੀਂ ਬੋਲ ਸਕਦੇ,
1: ਨਹੀਂ ਬੋਲ ਸਕਦੇ
0: ਜੀ,
1: ਜਾਂ ਕਿਸੇ ਕੰਮ ਤੋਂ ਸਾਨੂੰ ਰੋਕਿਆ ਜਾਂਦਾ ਤਾਂ ਸਾਨੂੰ ਉਹ ਵੀ ਚੀਜ਼ ਵਧੀਆ ਨਹੀਂ ਲੱਗਦੀ ਕਿ ਜੋ ਮੇਰਾ ਮਨ ਹੈ ਮੈਂ ਉਹ ਕਰਨ ਲਈ ਆਜ਼ਾਦ ਹਾਂ
0: ਜੀ।
1: ਤੇ ਸਾਨੂੰ ਜਦੋਂ ਕੋਈ ਟੋਕਦਾ ਹੈ ਨਾ, ਤਾਂ ਮੈਂ ਇਹ ਸੋਚਣਾ ਚਾਹੀਦਾ ਕਿ ਇਸਨੇ ਮੈਨੂੰ ਟੋਕਿਆ ਤਾਂ ਕਿਉਂ ਟੋਕਿਆ, ਉਹਦੇ ਵਿੱਚ ਰੀਜ਼ਨ ਇਹ ਹੈ ਕਿ ਮੇਰੇ ਕੋਈ ਬੁਰਾ ਤਾਂ ਨਹੀਂ ਹੋ ਰਿਹਾ, ਕਿਸੇ ਮੈਂ ਗਲਤ ਰਸਤੇ ਤਾਂ ਨਹੀਂ ਜਾ ਰਿਹਾ।
0: ਵੈਸੇ ਵੀ ਜਿਵੇਂ ਅੱਜ ਕੱਲ੍ਹ ਬਹੁਤ ਹੀ ਘੱਟ ਲੋਕ ਨੇ ਹੈ ਜਿਹੜੇ ਆਪਾਂ ਨੂੰ ਕੁਛ ਸਿਖਾਉਣਗੇ ਜਾਂ ਜਿਹਨਾਂ ਤੋਂ ਆਪਾਂ ਨੂੰ ਕੁਛ ਸਿੱਖਣ ਨੂੰ ਮਿਲੇਗਾ, ਨਹੀਂ ਅੱਜ ਕੱਲ੍ਹ ਹਰ ਕੋਈ ਬੰਦਾ ਐਵੇਂ ਦਾ ਹੈ ਕਿ ਉਹ ਸੋਚਦਾ ਜੇ ਮੇਰੇ ਕੋਲ ਕੋਈ ਚੀਜ਼ ਹੈ, ਮੇਰੇ ਕੋਲ ਕੋਈ ਸਕਿੱਲ ਹੈ, ਸ਼ਾਇਦ ਮੈਂ ਆਪਣੇ ਤੱਕ ਰੱਖ ਲਾਂ, ਜੇ ਮੈਂ ਦੂਜਿਆਂ ਨੂੰ ਦੱਸੂਗਾ ਸ਼ਾਇਦ ਮੇਰੇ ਤੋਂ ਅੱਗੇ ਲੰਘ ਜਾਏਗਾ, ਜਾਂ ਮੇਰੇ ਤੋਂ ਕੁਛ ਜ਼ਿਆਦਾ ਆ ਜਾਏਗਾ।
1: ਕਈ ਵਾਰੀ ਇਹ ਵੀ ਹੁੰਦਾ ਕਿ ਜੋ ਸਾਨੂੰ ਮੂੰਹ 'ਤੇ ਸਾਡੀ ਪ੍ਰਸ਼ੰਸਾ ਕਰ ਰਹੇ ਹੁੰਦੇ ਨੇ, ਸਾਨੂੰ ਬਹੁਤ ਵਧੀਆ ਲੱਗਦੇ ਨੇ, ਸਾਨੂੰ ਲੱਗਦਾ ਕਿ ਇਹੀ ਸਾਡੇ ਅਸਲੀ ਸ਼ੁਭ ਚਿੰਤਕ ਨੇ, ਇਹੀ ਸਾਨੂੰ ਪਿਆਰ ਕਰਦੇ ਨੇ, ਇਹੀ ਸਾਡਾ ਖਿਆਲ ਰੱਖਦੇ ਨੇ, ਤਾਂ ਅਸਲ ਦੇ ਵਿੱਚ ਤੁਹਾਡਾ ਪਿਆਰ ਜਾਂ ਖਿਆਲ ਉਹ ਬੰਦੇ ਨਹੀਂ ਰੱਖ ਰਹੇ ਹੁੰਦੇ ਜੋ ਤੁਹਾਨੂੰ ਹਰ ਟਾਈਮ ਤੁਹਾਡੇ ਫੇਸ ਦੇ ਉੱਤੇ ਸਮਾਈਲ ਰੱਖ ਕੇ ਤੁਹਾਨੂੰ ਬਹੁਤ ਵਧੀਆ ਵਧੀਆ ਕਹਿੰਦੇ ਰਹਿੰਦੇ ਆ। ਅਸਲੀ ਬੰਦਾ ਉਹੀ ਹੈ ਜੋ ਤੁਹਾਡਾ ਨੁਕਸ ਕੱਢ
0: ਕਮੀਆਂ ਕੱਢੇਗਾ ਜੀ, ਤੁਹਾਡੇ 'ਚ ਕਮੀਆਂ ਕੱਢ ਕੇ ਉਹਦਾ ਇਹੀ ਮਕਸਦ ਹੈ ਕਿ ਤੁਹਾਨੂੰ ਦਿਨੋਂ ਦਿਨ ਤੁਹਾਡੇ 'ਚ ਸੁਧਾਰ ਲਿਆ ਜਾਵੇ ਕਿਸੇ ਤਰੀਕੇ ਜੀ।

0: ਇੰਸਟੈਂਟ ਅਸੀਂ ਆਨਸਰ ਕਰਨਾ
1: ਕਦੀ ਕਦੀ ਹੁੰਦਾ ਫਿਰ ਆਪਾਂ ਬਾਅਦ ਚ ਉਹੀ ਚੀਜ਼ ਜਦੋਂ ਬੰਦਾ ਚਲੇ ਜਾਂਦਾ ਹੈ ਜੋ ਚੀਜ਼ ਹੋ ਜਾਂਦੀ ਹੈ ਬੋਲ ਹਟਦੇ ਹਾਂ ਉਹ ਤੋਂ ਘੰਟੇ ਅੱਧੇ ਘੰਟੇ ਬਾਅਦ ਆਪਾਂ ਸੋਚਦੇ ਹਾਂ ਵੀ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਮੈਨੂੰ ਐਵੇਂ ਕਰਨਾ ਚਾਹੀਦਾ ਸੀ ਵੀ ਹਾਂ ਮੈਂ ਇਹ ਚੀਜ਼ ਕਿਉਂ ਬੋਲੀ, ਫਿਰ ਆਪਾਂ ਉਦੋਂ ਰਿਅਲਾਈਜ਼ ਕਰਦੇ ਵੀ ਮੈਂ ਗੁੱਸੇ ਚ ਪਤਾ ਨਹੀਂ ਕੀ ਬੋਲਤਾ ਵੀ
0: ਉਹਦੇ ਮੈਨੂੰ ਇਹ ਹੁੰਦਾ ਕਿ ਜ਼ਬਾਨ ਦੇ ਵਿੱਚੋਂ ਜਿਹੜੇ ਨਿਕਲੇ ਸ਼ਬਦ ਹੈ ਉਹ ਵਾਪਸ ਨਹੀਂ ਆ ਸਕਦੇ
1: ਜੀ, ਉਹੀ ਗੱਲ ਹੈ। ਇਸ ਲਈ ਜਦ ਵੀ ਕੋਸ਼ਿਸ਼ ਕਰੋ ਕਿ ਥੋੜ੍ਹਾ ਰੋਕ ਕੇ ਥੋੜ੍ਹਾ ਸੋਚ ਕੇ ਬੋਲੋ, ਤੇ ਨਾਲ ਇਹ ਹੈ ਗੁੱਸੇ ਵੇਲੇ ਤੁਰੰਤ ਜਵਾਬ ਆਪਾਂ ਨਾ ਦਈਏ ਕਿ ਜਿਵੇਂ ਕਹਿੰਦੇ ਨੇ ਤੁਹਾਨੂੰ ਗੁੱਸਾ ਚੜਿਆ ਹੋਇਆ ਥੋੜ੍ਹਾ ਪਾਣੀ ਪੀਓ ਸ਼ਾਂਤ ਰਹੋ, ਹੈ ਨਾ ਵੀ ਥੋੜ੍ਹਾ ਚੱਲੋ ਥੋੜ੍ਹਾ ਤੁਰ ਫਿਰ ਕੇ ਦੇਖੋ ਉੱਚਾ ਸਾਹ ਲੈ ਕੇ ਦੇਖੋ ਫਿਰ ਹੀ ਕੋਈ ਜਵਾਬ ਦਿਓ। ਨਾਲ ਹੀ ਜਿਵੇਂ ਕਹਿੰਦੇ ਨੇ ਕਿ ਚੰਗੀ ਸੰਗਤ ਦਾ ਬਹੁਤ ਅਸਰ ਪੈਂਦਾ,
0: ਬਿਲਕੁਲ
1: ਕਿ ਜਿਵੇਂ ਚੰਗੀ ਸੰਗਤ ਹੋਏਗੀ ਲੋਕਾਂ ਨਾਲ ਚੰਗੀ ਅਸਰ ਇਸ ਤਰ੍ਹਾਂ ਹੋਏਗਾ ਕਿ ਅਗਰ ਉਹ ਨਿਮਰ ਸੁਭਾਅ ਦੇ ਹੋਣਗੇ, ਸਮਝਦਾਰ ਹੋਣਗੇ, ਸਕਾਰਾਤਮਕ ਲੋਕ ਹੋਣਗੇ ਤਾਂ ਉਹਨਾਂ ਨਾਲ ਆਪਣੇ ਆਪ ਹੀ ਤੁਹਾਡੇ ਜਿਹੜਾ ਹੈ ਤੁਹਾਡੇ 'ਚ ਹੀ ਉਹਨਾਂ ਦਾ ਬਦਲਾਵ ਆਏਗਾ, ਤੁਹਾਡੇ 'ਚ ਵੀ ਚੰਗੀਆਂ ਆਦਤਾਂ ਆਉਣਗੀਆਂ। ਤੇ ਨਾਲ ਹੀ ਆਪਾਂ ਜਿਵੇਂ ਤੁਸੀਂ ਇੱਕ ਟੈਸਟ ਦੀ ਗੱਲ ਕੀਤੀ ਤਾਂ ਆਪਾਂ ਸੈਲਫ ਟੈਸਟ ਕਰੀਏ ਵੀ ਕੱਲ ਮੈਂ ਕੀ ਕੀਤਾ ਜਾਂ ਕੱਲ ਮੈਂ ਕਿਵੇਂ ਦਾ ਸੀ, ਅੱਜ ਮੈਂ ਕਿਵੇਂ ਦਾ।
0: ਬਿਲਕੁਲ, ਅਸੀਂ ਇਹ ਵੀ ਕਰ ਸਕਦੇ ਹਾਂ ਆਨੰਦਿਤਾ ਸੈਲਫ ਅਨਾਲਿਸਿਸ, ਇਸ ਤਰ੍ਹਾਂ ਕਿ ਪੂਰੇ ਦਿਨ ਦੇ ਵਿੱਚ ਕਈ ਵਾਰੀ ਹੁੰਦਾ ਕਿ ਪੂਰੇ ਦਿਨ ਦੇ ਵਿੱਚ ਜੋ ਵੀ ਕੁਛ ਸਾਡੇ ਨਾਲ ਵਾਪਰਿਆ ਹੁੰਦਾ ਚਾਹੇ ਚੰਗਾ ਚਾਹੇ ਮਾੜਾ, ਤੇ ਉਹ ਕਿਤੇ ਨਾ ਕਿਤੇ ਸਾਡੇ ਮਾਇੰਡ ਦੇ ਵਿੱਚ ਨਾ ਚੀਜ਼ਾਂ ਸਟੋਰ ਹੋ ਜਾਂਦੀਆਂ, ਤੇ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਹਾਂ ਨਾ ਉਹ ਫਿਰ ਸਾਰੇ ਦਿਨ ਦੀ ਜਿਹੜੀ ਰੂਟੀਨ ਆ ਉਹ ਪੂਰੀ ਰਿਵਾਈਜ਼ ਹੋ ਰਹੀ ਹੁੰਦੀ ਹੈ, ਇੱਕ ਉਹਦਾ ਰੀਕੈਪ ਚੱਲ ਰਿਹਾ ਹੁੰਦਾ, ਤੇ ਉਹ ਜਿਹੜਾ ਹੈਗਾ ਉਹ ਜ਼ਰੂਰ ਕਰਨਾ ਚਾਹੀਦਾ, ਚਾਹੇ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਹੈਗਾ ਜਾਂ ਜਦੋਂ ਤੁਸੀਂ ਰਿਲੈਕਸ ਮੂਡ ਦੇ ਵਿੱਚੋਂ ਉਦੋਂ ਜਦੋਂ ਅਸੀਂ ਉਹ ਅਨਾਲਿਸਿਸ ਕਰਦੇ ਹਾਂ ਤਾਂ ਉਦੋਂ ਸਾਨੂੰ ਪਤਾ ਚੱਲ ਜਾਂਦਾ ਕਿ ਮੇਰੇ ਦਿਨ ਦੇ ਵਿੱਚ ਇਹ ਗਲਤੀਆਂ ਰਹੀਆਂ। ਕਈ ਵਾਰੀ ਅਸੀਂ ਗਲਤ ਕਰ ਦਿੰਦੇ ਹਾਂ ਲੇਕਿਨ ਅੰਦਰੋਂ ਜਿਹੜੀ ਸਾਡੀ ਈਗੋ ਹੈ ਨਾ ਉਹ ਅਸੈਪਟ ਨਹੀਂ ਕਰ ਰਹੀ ਹੁੰਦੀ ਕਿ ਇਹ ਮੇਰੀ ਗਲਤੀ ਸੀ, ਬਲਕਿ ਉਹ ਚੀਜ਼ਾਂ ਪਰ ਉਹ ਚੀਜ਼ਾਂ ਮਾਇੰਡ ਦੇ ਵਿੱਚ ਸਟੱਕ ਜ਼ਰੂਰ ਹੁੰਦੀਆਂ, ਕਿਤੇ ਨਾ ਕਿਤੇ ਅਟਕੀਆਂ ਜ਼ਰੂਰ ਰਹਿੰਦੀਆਂ, ਉਹ ਸਾਨੂੰ ਲੱਗੀ ਜਾਂਦਾ ਕਿ ਇਹ ਹੋ ਗਿਆ ਇਹ ਹੋ ਗਿਆ, ਏਦਾਂ ਨਹੀਂ ਸੀ, ਏਦਾਂ ਨਹੀਂ ਸੀ, ਏਦਾਂ ਨਹੀਂ ਸੀ ਕਰਨਾ, ਲੇਕਿਨ ਪਰ ਇਹੋ ਹੈ ਕਿ ਉਹ ਅਸੀਂ ਸ਼ਾਇਦ ਆਪਣੀ ਈਗੋ ਦੀ ਵਜ੍ਹਾ ਤੇ ਉਹਨਾਂ ਨੂੰ ਅਸੈਪਟ ਨਹੀਂ ਕਰ ਪਾ ਰਹੇ ਹੁੰਦੇ।
1: ਇੱਥੇ ਇਹ ਵੀ ਗੱਲ ਹੈ ਜਿਵੇਂ ਤੁਸੀਂ ਕਿਹਾ ਕਿ ਆਪਾਂ ਉਸ ਚੀਜ਼ ਦਾ ਰੀਕੈਪ ਕਰਦੇ ਹਾਂ ਰਾਤ ਨੂੰ ਸੌਣ ਲੱਗੇ ਵੀ ਇਹ ਕੁਝ ਹੋਇਆ, ਪਰ ਤੁਸੀਂ ਇਹ ਵੀ ਗੱਲ ਦੇਖੀ ਕਿ ਰਾਤ ਨੂੰ ਆਪਾਂ ਸੌਣ ਲੱਗੇ ਕਦੀ ਇਹ ਨਹੀਂ ਯਾਦ ਕਰਦੇ ਮੇਰੇ ਨਾਲ ਚੰਗਾ ਕੀ ਹੋਇਆ ਸੀ, ਆਪਾਂ ਹਮੇਸ਼ਾ ਮਾੜੀਆਂ ਚੀਜ਼ਾਂ ਹੀ ਯਾਦ ਕਰਦੇ ਹਾਂ,
0: ਪਰ ਉਹ ਜ਼ਰੂਰੀ ਹੈ ਨਾ ਕਿ ਜਿਹੜੀ ਗਲਤੀਆਂ ਹੈ ਉਹ ਸਾਨੂੰ ਉਹਨਾਂ ਨੂੰ ਅਸੀਂ ਸੁਧਾਰਾਂਗੇ ਨੈਕਸਟ ਟਾਈਮ ਦੇ ਲਈ,
1: ਪਰ ਅਗਲੇ ਦਿਨ ਲਈ ਇਹ ਵੀ ਹੁੰਦਾ ਕਿ ਜ਼ਰੂਰ ਅਸੀਂ ਸੋਚੀਏ ਰਾਤ ਨੂੰ ਵੀ ਕੀ ਚੰਗਾ ਹੋਇਆ ਜਾਂ ਕੀ ਮਾੜਾ ਮੈਂ ਕੀਤਾ, ਪਰ ਇਹ ਵੀ ਗੱਲ ਨਾਲ ਹੈ ਕਿ ਅਸੀਂ ਸਵੇਰ ਜਦੋਂ ਉੱਠਦੇ ਹਾਂ ਤਾਂ ਆਪਾਂ ਉਹ ਗੱਲਾਂ ਦਿਲ ਤੇ ਨਾ ਲਈਏ ਕਿ ਐਵੇਂ ਹੋਇਆ ਸੀ ਕੱਲ ਮੇਰੇ ਨਾਲ ਏਦਾਂ ਹੋਇਆ ਸੀ, ਆਪਾਂ ਅਗਲੇ ਦਿਨ ਦੀ ਸ਼ੁਰੂਆਤ ਚੰਗੀ ਚੀਜ਼ਾਂ ਨਾਲ ਕਰੀਏ, ਚੰਗੀ ਸੋਚ ਨਾਲ ਕਰੀਏ,
0: ਦਿਲ ਤੇ ਨਹੀਂ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਸੋਚ ਕੇ ਸਟ੍ਰੈਸ ਜਾਂ ਐਂਗਜ਼ਾਇਟੀ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਸੁਧਾਰ ਕੇ ਅਸੀਂ ਸੋਚੀਏ ਕਿ ਦੁਬਾਰਾ ਲਾਈਫ ਦੇ ਵਿੱਚ ਇਹ ਚੀਜ਼ ਰਿਪੀਟ ਨਹੀਂ ਕਰਨੀ
1: ਹੋਏਗੀ। ਜੀ ਉਹੀ ਹੈ ਕਿ ਆਪਾਂ ਸੋਚੀਏ ਕਿ ਅਗਲਾ ਦਿਨ ਚੜਿਆ ਤਾਂ ਆਪਾਂ ਇਹ ਸੋਚੀਏ ਵੀ ਉਹ ਚੀਜ਼ਾਂ ਤੋਂ ਮੈਂ ਅੱਗੇ ਕਿਵੇਂ ਵਧਣਾ ਜਾਂ ਕਿਹੜੀਆਂ ਗੱਲਾਂ ਹੋ ਚੁੱਕੀਆਂ, ਜੇ ਮਾੜੀਆਂ ਗੱਲਾਂ ਸੀ ਮੈਂ ਉਹ ਚੀਜ਼ਾਂ ਹੁਣ ਦੁਬਾਰਾ ਆਪਣੀ ਲਾਈਫ 'ਚ ਨਹੀਂ ਲੈ ਕੇ ਆਉਣੀਆਂ, ਠੀਕ ਹੈ ਨਾ, ਤੇ ਜੇ ਮੇਰੇ ਨਾਲ ਕੁਝ ਮਾੜਾ ਵੀ ਹੋਇਆ ਸੀ ਚਲੋ ਰੱਬ ਦਾ ਭਾਣਾ ਮੰਨ ਕੇ ਉਹ ਚੀਜ਼ ਹੋ ਚੁੱਕੀ, ਹੁਣ ਮੈਂ ਅੱਗੇ ਆਉਣ ਵਾਲਾ ਕੱਲ ਬਿਹਤਰ ਕਿਵੇਂ ਬਣਾਉਣਾ ਉਹਦੇ ਵੱਲ ਆਪਾਂ ਸੋਚੀ ਥੋੜਾ।
0: ਬਿਲਕੁਲ, ਇਹ ਵੀ ਸਾਨੂੰ ਵਿਚਾਰ ਜਿਹੜਾ ਮਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਕਿ ਰੱਬ ਜੋ ਕਰਦਾ ਹੈ ਨਾ ਉਹ ਭਲੇ ਲਈ ਕਰਦਾ। ਕਈ ਵਾਰੀ ਇਹ ਸਾਡੇ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ, ਕਈ ਚੰਗਾ ਮਾੜਾ ਕਿਸੇ ਨੂੰ ਕਿਹਾ ਜਾਂਦਾ ਹੈ ਜਾਂ ਹੋ ਜਾਂਦਾ ਜਾਣੇ ਅਣਜਾਣੇ, ਪਰ ਰੱਬ ਉਸਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ, ਉਹ ਸਾਨੂੰ ਅੱਗੇ ਜਾ ਕੇ ਕਈ ਵਾਰੀ ਪਤਾ ਚੱਲਦਾ। ਤੇ ਇੱਕ ਚੀਜ਼ ਹੋਰ, ਇੱਥੇ ਗੁਲਜ਼ਾਰ ਸਾਹਿਬ ਦੀਆਂ ਕੁਝ ਲਾਈਨਾਂ ਨੇ, ਮੈਂ ਜ਼ਰੂਰ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ। ਸਜਾਣਾ ਹੈ ਤੋ ਆਪਣੇ ਕਿਰਦਾਰ ਕੋ ਸਜਾਓ, ਸਜਾਣਾ ਹੈ ਤੋ ਆਪਣੇ ਕਿਰਦਾਰ ਕੋ ਸਜਾਓ, ਲਿਬਾਸ ਤੋ ਵਕਤ ਕੇ ਸਾਥ ਪੁਰਾਣੇ ਹੋ ਜਾਂਦੇ ਹੈ।
1: ਜੀ ਸਹੀ ਗੱਲ ਹੈ, ਬਿਲਕੁਲ ਕਿ ਉਹੀ ਹੈ ਜਿਵੇਂ ਆਪਾਂ ਦੇਖੀਏ ਕਿ ਆਪਣਾ ਸੁਭਾਅ ਚੰਗਾ ਤਾਂ ਹਰ ਕੋਈ ਆਪਣੀ ਗੱਲ ਕਰੇਗਾ, ਹੈ ਨਾ ਵੀ ਉਹ ਬੰਦੇ ਦਾ ਸੁਭਾਅ ਬਹੁਤ ਚੰਗਾ ਹੈ, ਪਰ ਜੇ ਸੁਭਾਅ ਚੰਗਾ ਨਹੀਂ ਹੈਗਾ ਕੱਪੜੇ ਦੇਖੋ ਦੇਖੀ 'ਚ ਕੋਈ ਯਕੀਨ ਨਹੀਂ ਕਰਦਾ। ਉਹੀ ਜਿਵੇਂ ਅਸੀਂ ਪਹਿਲਾਂ ਵੀ ਸਵੇਰੇ ਗੱਲ ਕੀਤੀ ਸੀ ਜਦੋਂ ਮੇਰੀ ਡਿਊਟੀ ਸੀ ਉਦੋਂ ਅਸੀਂ ਗੱਲ ਕਰ ਰਹੇ ਸੀ ਕਿ ਜੇ ਸਾਡਾ ਕਹਿ ਲਓ ਵੀ ਬੋਲ ਚਾਲ ਜਾਂ ਸਾਡੇ ਮੱਥੇ 'ਤੇ ਜੇ ਕਹਿ ਲਓ ਵੀ ਤਿਉੜੀਆਂ ਨੇ, ਹੈ ਨਾ, ਜੇ ਅਸੀਂ ਖੁਸ਼ ਨਹੀਂ ਹੈਗੇ ਤਾਂ ਦੂਜਾ ਬੰਦਾ ਵੀ ਆਪਣੇ ਨਾਲ ਬੋਲਣ ਤੋਂ ਪਹਿਲਾਂ 100 ਵਾਰ ਸੋਚੇਗਾ ਵੀ ਇਹਦੇ ਨਾਲ ਗੱਲ ਕਰਾਂ ਕਿ ਨਾ ਕਰਾਂ, ਜਿਵੇਂ ਕਹਿੰਦੇ ਨਹੀਂ ਮੈਂ ਕਿਤੇ ਮੱਥੇ ਲੱਗ ਗਿਆ ਅੱਜ, ਹੈ ਨਾ, ਮੇਰਾ ਦਿਨ ਐਵੇਂ ਦਾ ਗਿਆ, ਤਾਂ ਉੱਥੇ ਇਹੀ ਗੱਲ ਹੈ ਕਿ ਜੇ ਅਸੀਂ ਹੱਸੀ ਖੁਸ਼ੀ ਕਿਸੇ ਨੂੰ ਮਿਲਾਂਗੇ ਤਾਂ ਅਗਲਾ ਵੀ ਖੁਸ਼ ਹੋਏਗਾ, ਉਹਦਾ ਵੀ ਦਿਲ ਕਰੇਗਾ ਵੀ ਚੱਲ ਮੈਂ ਦੋ ਘੜੀ ਇਹਦੇ ਨਾਲ ਹੋਰ ਗੱਲਾਂ ਕਰ ਲਾਂ, ਪਰ ਜੇ ਅਸੀਂ ਮੱਥੇ 'ਤੇ ਐਵੇਂ ਤਿਉੜੀਆਂ ਪਾ ਕੇ ਰੱਖਾਂਗੇ ਅਗਲੇ ਨੂੰ ਗੁੱਸੇ ਨਾਲ ਬੋਲਾਂਗੇ ਫਿਰ ਆਪਾਂ ਨੂੰ ਕੋਈ ਬੁਲਾਉਣਾ ਪਸੰਦ ਨਹੀਂ।
0: ਬਿਲਕੁਲ ਆਨੰਦਿਤਾ ਜੀ, ਜਿਹੜੀ ਇਹ ਸਾਡੇ ਫੇਸ 'ਤੇ ਇੱਕ ਸਮਾਈਲ ਹੁੰਦੀ ਹੈ, ਇਹ ਇੱਕ ਮੈਗਨੇਟ ਦੀ ਤਰ੍ਹਾਂ, ਜੇ ਮੈਂ ਕਰ ਰਹੀ ਹਾਂ ਤਾਂ ਤੁਸੀਂ ਵੀ ਕਰੋਗੇ, ਤੁਹਾਨੂੰ ਦੇਖੇਗਾ ਕੋਈ ਤਾਂ ਉਹ ਅੱਗੇ ਵੀ ਕਰੇਗਾ
1: ਜੀ। ਉਹ ਇਹ ਆਪਾਂ ਦੇਖ ਕੇ ਹੀ ਚੱਲ ਰਿਹਾ ਵੀ ਸ਼ਾਇਦ ਇਹਨਾਂ ਦੀ ਕੋਈ ਹੱਸੀ ਵਾਲੀ ਗੱਲ ਹੋ ਰਹੀ ਹੈ ਨਾ, ਕਈ ਵਾਰੀ ਆਉਂਦਾ ਆਟੋਮੈਟਿਕਲੀ ਹਾਸਾ ਆ ਜਾਂਦਾ,
0: ਕਈ ਵਾਰੀ ਅਸੀਂ ਦੇਖਦੇ ਨੇ ਕਿ ਕੁਝ ਛੋਟਾ ਬੱਚਾ ਰਸਤੇ ਵਿੱਚ ਜਾਂਦਾ ਹੋਇਆ ਹੱਸ ਕੇ ਜਾ ਰਿਹਾ ਤਾਂ ਅਸੀਂ ਆਟੋਮੈਟਿਕਲੀ ਸਮਾਈਲ ਕਰਨਾ ਸ਼ੁਰੂ ਕਰਦੇ ਹਾਂ, ਬੇਸ਼ੱਕ ਅਸੀਂ ਉਸਨੂੰ ਜਾਣੀਏ ਜਾਂ ਨਾ ਜਾਣੀਏ।
1: ਹਾਂਜੀ, ਉਹੀ ਹੈ ਕਿ ਹਮੇਸ਼ਾ ਜਿਹੜਾ ਮੱਥੇ ਦੇ ਤਿਉੜੀਆਂ ਨਾ ਪਾਈਏ, ਖੁਸ਼ ਰਹੀਏ, ਜਿਹੜੀ ਚੀਜ਼ਾਂ ਹੋ ਚੁੱਕੀਆਂ ਉਹਨਾਂ ਨੂੰ ਭੁਲਾ ਕੇ ਚੰਗੀ ਚੀਜ਼ਾਂ ਵੱਲ ਸੋਚੀਏ ਆਪਾਂ ਥੋੜਾ ਜਿਹਾ।
0: ਬਿਲਕੁਲ ਆਨੰਦਿਤਾ ਜੀ, ਵਕਤ ਦੇਖੋ ਹੋਰ ਇਜਾਜ਼ਤ ਨਹੀਂ ਦੇ ਰਿਹਾ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਵੀ ਜ਼ਰੂਰ ਮੁਸਕੁਰਾਉਂਦੇ ਰਹਿਣਗੇ, ਹੱਸਦੇ ਰਹਿਣਗੇ, ਤੇ ਜਿਹੜੀ ਸਮਾਈਲ ਅੱਗੇ ਪਾਸ ਹੁੰਦੀ ਰਹੇਗੀ।

0: ਜੀ
1: ਤਾਂ ਇਸੇ ਉਮੀਦ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਮੈਨੂੰ ਆਨੰਦ ਇੰਦੂ ਸ਼ਰਮਾ ਨੂੰ
0: ਮੈਨੂੰ ਆਨੰਦਿਤਾ ਸ਼ਰਮਾ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ।
2: ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
3: खरीदो फरोख्त करते समय ऑनलाइन या बैंक धोखाधड़ी तो बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो। ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबरां तो आने वाली फोन कॉल्स नु इग्नोर करो। ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दो।
4: पानी दी हर एक बूंद कीमती है। पानी है अनमोल रतन, एस नू बचाउण दा करो यतन। जो पानी बचावेगा ओ समझदार कहावेगा। पानी बचाओ, देश बचाओ।
1: ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਸ਼ਾਮ ਦੇ ਠੀਕ 5:30 ਹੋਏ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ।

0: ਜਿਹੜੇ ਅਗਲੇ ਫਸਲੀ ਰੁਝੇਵੇਂ ਕਰਨੇ ਨੇ ਉਹਨਾਂ ਦੇ ਵਿੱਚ ਇਹ ਅੱਜ ਦੀ ਗੱਲਬਾਤ ਬੜੀ ਸਹਾਈ ਸਿੱਧ ਹੋਵੇਗੀ। ਖਾਸ ਤੌਰ ਦੇ ਉੱਤੇ ਤੁਸੀਂ ਹੁਣ ਕਣਕ ਦੀ ਫਸਲ ਸੰਭਾਲ ਲਈ ਹੈ, ਕੁੱਲ ਮਿਲਾ ਕੇ ਤੂੜੀਆਂ ਵੀ ਬਣ ਗਈਆਂ ਨੇ ਅਤੇ ਹੁਣ ਖੇਤ ਬਿਲਕੁਲ ਵਿਹਲੇ ਨੇ ਅਤੇ ਹੁਣ ਤੁਸੀਂ ਅਗਲੀ ਫਸਲ ਦੀ ਤਿਆਰੀ ਕਰਨੀ ਹੈ। ਪਨੀਰੀਆਂ ਬੀਜਣ ਦਾ ਦੌਰ ਸ਼ੁਰੂ ਹੋ ਚੁੱਕਿਆ ਅਤੇ ਇਸੇ ਦੌਰਾਨ ਇੱਕ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਾਂਗੇ ਕਿ ਝੋਨੇ ਦੀ ਫਸਲ ਵਾਸਤੇ ਬੀਜ ਦੀ ਸੋਧ ਕਿਵੇਂ ਕਰਨੀ ਹੈ, ਬੀਜ ਸੋਧ ਦਾ ਮਹੱਤਵ ਕੀ ਹੈ, ਉਹਦੇ ਫਾਇਦੇ ਕੀ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਡਾਕਟਰ ਗੁਰਮੇਲ ਸਿੰਘ ਹੋਰੀ ਜੋ ਖੇਤੀਬਾੜੀ ਵਿਕਾਸ ਅਫਸਰ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਡਾਕਟਰ ਸਾਹਿਬ, ਅੱਜ ਦਾ ਵਿਸ਼ਾ ਵੈਸੇ ਬੜਾ ਢੁੱਕਵਾਂ ਬੈਠਦਾ ਹੈ ਕਿਉਂਕਿ ਕਿਸਾਨ ਵੀਰ ਖੇਤਾਂ ਦੇ ਵਿੱਚ ਨੇ, ਹੌਲੀ ਹੌਲੀ ਉਹਨਾਂ ਨੇ ਪਨੀਰੀ ਬੀਜਣ ਦੀ ਤਿਆਰੀ ਕਰਨੀ ਹੈ, ਕਿਤੇ ਕਿਤੇ ਇਹ ਕੰਮ ਸ਼ੁਰੂ ਹੁੰਦਾ ਨਜ਼ਰ ਆ ਰਿਹਾ। ਤਾਂ ਆਪਾਂ ਬੀਜ ਦੀ ਗੱਲ ਕਰਦੇ ਹਾਂ, ਬੀਜ ਨੂੰ ਹਰੇਕ ਚੀਜ਼ ਦਾ ਮੂਲ ਮੰਨਿਆ ਜਾਂਦਾ ਹੈ। ਬੀਜ ਖੇਤ ਦੇ ਵਿੱਚ ਪਾਵਾਂਗੇ ਤਾਂ ਹੀ ਕਿਸੇ ਚੀਜ਼ ਦੀ ਪੈਦਾਵਾਰ ਹੋਊਗੀ। ਉਹਨੇ ਫਿਰ ਨਿੱਕਾ ਇੱਕ ਪੂੰਗਰਨਾ ਹੈ, ਉਦੋਂ ਬਾਅਦ ਦੇ ਵਿੱਚ ਉਹਨੇ ਬੂਟਾ ਬੰਨਣਾ, ਬੂਟੇ ਤੋਂ ਇੱਕ ਵੱਡਾ ਝਾੜ ਦਾ ਰੂਪ ਧਾਰਨ ਕਰਨਾ ਅਤੇ ਫਿਰ ਫਸਲ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਘਰਾਂ ਤੱਕ, ਮੰਡੀਆਂ ਤੱਕ ਪਹੁੰਚਣਾ ਹੈ। ਤਾਂ ਝੋਨੇ ਦੀ ਫਸਲ ਬੀਜਣ ਤੋਂ ਪਹਿਲਾਂ, ਉਹਦੀ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਸੋਧ ਕਰਨਾ ਕਿਉਂ ਜ਼ਰੂਰੀ ਹੈ?
1: ਹਾਂਜੀ ਸੰਧੂ ਸਾਹਿਬ, ਅੱਜ ਦਾ ਵਿਸ਼ਾ ਬਹੁਤ ਅਹਿਮ ਹੈ ਅਤੇ ਸੋ ਜਿਹੜਾ ਇਹ ਕੋਈ ਵੀ ਬੀਜ ਅਸੀਂ ਸਿਫਾਰਿਸ਼ ਕਰਦੇ ਹਾਂ
0: ਜੀ,
1: ਬਈ ਬੀਜਣ ਤੋਂ ਪਹਿਲਾਂ ਉਹਨੂੰ ਦਵਾਈ ਲਾ ਕੇ ਬੀਜਣਾ ਚਾਹੀਦਾ, ਉਹਨੂੰ ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ। ਸੋ ਜਿਹੜਾ ਬੀਜ ਸੋਧ ਕੇ ਬੀਜਣ ਨਾਲ ਕੀ ਹੁੰਦਾ ਹੈਗਾ, ਇਹਦੇ ਨਾਲ ਜਿਹੜਾ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ
0: ਜੀ,
1: ਜਾਂ ਜਿਹੜੀਆਂ ਮਿੱਟੀ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਜਾਂ ਮਿੱਟੀ ਦੇ ਵਿੱਚ ਹੀ ਹੁੰਦੀ ਬਿਮਾਰੀ ਦੇ ਕਣ,

0: ਠੀਕ ਆ ਜੀ, ਉਹਦੇ ਤੋਂ ਬਚਾਅ ਹੁੰਦਾ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਵੀ ਅਨਾਜ ਦਾਣਾ ਸਟੋਰ ਕਰਦੇ ਹਾਂ, ਉਹ ਜਿਹੜੇ ਕੀੜੇ ਮਕੌੜੇ ਲੱਗਦੇ ਆ ਉਹਨੂੰ ਸਟੋਰੇਜ ਵਿੱਚ ਦੌਰਾਨ ਲੱਗਦੇ ਆ,
1: ਜੀ
0: ਉਹ ਤੋਂ ਵੀ ਬਚਾਅ ਹੁੰਦਾ। ਸੋ ਜਿਹੜਾ ਬੀਜ ਸੋਧਣਾ, ਇਹਦੇ ਨਾਲ ਜਿਹੜੀ ਕੀ ਹੁੰਦੀ ਹੈਗੀ ਆ, ਇੱਕ ਤਾਂ ਜਿਹੜੀ ਸਾਡੀ ਜਰਮੀਨੇਸ਼ਨ ਆ, ਉੱਗਣ ਸ਼ਕਤੀ ਬਹੁਤ ਵਧੀਆ ਹੁੰਦੀ ਆ
1: ਜੀ
0: ਫਸਲ ਦੀ, ਪੌਦਿਆਂ ਦੀ, ਅਤੇ ਜਿਹੜੀ ਪਨੀਰੀ ਦਾ ਵਧੀਆ ਵਿਕਾਸ ਹੁੰਦਾ ਬੀਜ ਸੋਧ ਕੇ ਬੀਜਣ ਨਾਲ। ਅਤੇ ਇੱਕ ਇਹ ਆਸਾਨ ਅਤੇ ਬੜਾ ਸੌਖਾ ਤਰੀਕਾ ਹੈ ਵੀ ਜਿਹਦੇ ਨਾਲ ਅਸੀਂ ਆਪਦੀ ਜਿਹੜੀ ਫਸਲ ਦਾ ਝਾੜ ਪੂਰਾ ਲੈ ਸਕਦੇ ਹਾਂ। ਅਤੇ ਸੋ ਇਹਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਫਾਇਦਾ ਹੁੰਦਾ, 100% ਸਾਨੂੰ ਫਾਇਦਾ ਹੋ ਜਾਂਦਾ। ਸੋ ਬੀਜ ਨੂੰ ਅਸੀਂ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਬੀਜ ਜਿਹੜਾ ਹਮੇਸ਼ਾ ਸੋਧ ਕੇ ਹੀ ਬੀਜਣਾ ਚਾਹੀਦਾ, ਤਾਂ ਕਿ ਅਸੀਂ ਆਉਣ ਵਾਲੀਆਂ ਬਿਮਾਰੀਆਂ ਦਾ ਅਗੇਤਾ ਹੀ ਜਿਹੜਾ ਇਲਾਜ ਕਰ ਸਕੀਏ।
1: ਜੀ, ਅਤੇ ਜਦੋਂ ਬੀਜ ਸੋਧ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਕਿਵੇਂ ਕਰਨੀ ਹੈ?
0: ਹਾਂਜੀ, ਜਿੱਥੋਂ ਤੱਕ ਆਪਾਂ ਹੁਣ ਜਿਹੜੀ ਫਸਲ ਮੇਨ ਆਪਣੀ ਝੋਨਾ ਬਾਸਮਤੀ ਦੀ ਫਸਲ ਹੈ, ਅਤੇ ਜਿਹੜੀ ਝੋਨੇ ਦਾ ਬੀਜ ਹੈ ਉਹਨੂੰ ਅਸੀਂ ਇੱਕ ਸਪਰੈਂਟ ਨਾਂ ਦੀ ਦਵਾਈ ਆਉਂਦੀ ਹੈਗੀ ਹੈ, ਠੀਕ ਹੈ ਜੀ, ਉਹ ਦਵਾਈ ਅਸੀਂ ਲਾਉਣੀ ਹੈਗੀ ਹੈ। 3 ਗ੍ਰਾਮ ਸਪਰੈਂਟ ਦਵਾਈ ਜਿਹੜੀ ਹੈ ਉਹ 1 ਕਿਲੋਗ੍ਰਾਮ ਬੀਜ ਨੂੰ ਅਸੀਂ ਲਾਉਣੀ ਹੈ। ਸੋ ਜਿਹੜਾ ਇਹਦੇ ਲਾਉਣ ਦਾ ਤਰੀਕਾ ਥੋੜ੍ਹਾ ਜਿਹਾ ਬਦਲਿਆ ਹੈਗਾ। ਪਹਿਲਾਂ ਅਸੀਂ ਕੀ ਕਰਦੇ ਸੀਗੇ ਵੀ ਜਿਹੜੀ ਦਵਾਈ ਹੈ ਉਹ ਅਸੀਂ ਪਹਿਲਾਂ ਪਾਣੀ 'ਚ ਘੋਲਦੇ ਸੀਗੇ, ਔਰ ਉਸ ਦਵਾਈ ਵਾਲੇ ਘੋਲ ਦੇ ਵਿੱਚ ਬੀਜ ਡੋਬ ਕੇ ਉਹਨੂੰ ਅਸੀਂ ਬਾਹਰ ਕੱਢ ਲੈਂਦੇ ਸੀਗੇ, ਅਤੇ ਇਹ ਤਰੀਕਾ ਹੁੰਦਾ ਸੀਗਾ। ਪਰੰਤੂ ਹੁਣ ਜਿਹੜਾ ਇਹ ਖੇਤੀ ਮਾਹਰਾਂ ਦੀ ਖੋਜ ਤੋਂ ਪਤਾ ਲੱਗਿਆ ਵੀ ਜਿਹੜੀ ਦਵਾਈ ਆ ਇਹਦਾ ਜਿਹੜਾ ਘੋਲ ਬਹੁਤ ਪਤਲਾ ਹੋ ਜਾਂਦਾ ਅਤੇ ਦਵਾਈ ਜਿਹੜੀ ਪੂਰਾ ਅਸਰ ਨਹੀਂ ਕਰਦੀ। ਸੋ ਹੁਣ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਜਿਹੜੀ ਕੋਈ ਵੀ ਬੀਜ ਸੋਧਣਾ ਉਹ ਬੀਜ ਨੂੰ ਅਸੀਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਲੈਣਾ। ਸੋ ਜੇਕਰ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦਾ ਅਸੀਂ 8 ਕਿਲੋ ਬੀਜ ਲਗਭਗ 10 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ, ਯਾਨੀ ਕਿ ਭਿਉਂ ਦੇਣਾ। ਬਾਅਦ 'ਚ ਉਹਨੂੰ ਅਸੀਂ ਸੁਕਾ ਕੇ ਉਹਦੇ 'ਤੇ ਬਾਅਦ ਦੇ ਵਿੱਚ ਆਪਾਂ ਨੇ ਦਵਾਈ ਲਾਉਣੀ ਹੈ। ਸੋ ਜਿਹੜੀ ਦਵਾਈ ਦੀ ਮੈਂ ਗੱਲ ਕਰ ਰਿਹਾ ਉਹ ਹੈਗੀ ਹੈ ਇੱਕ ਸਪਰੈਂਟ ਦਵਾਈ ਹੈ। 3 ਗ੍ਰਾਮ ਅਸੀਂ 1 ਕਿਲੋ ਬੀਜ ਨੂੰ ਲਾਉਣ ਦੀ ਸਿਫਾਰਿਸ਼ ਕਰਦੇ ਹਾਂ, ਯਾਨੀ ਕਿ 24 ਗ੍ਰਾਮ ਦਵਾਈ ਜਿਹੜੀ ਆ 8 ਕਿਲੋ ਬੀਜ ਨੂੰ ਅਸੀਂ ਜਿਹੜੀ ਆ ਉਹ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਸੁਕਾ ਕੇ ਉਹਨੂੰ ਬਾਅਦ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਉਹਦੇ 'ਤੇ ਲੇਪ ਕਰ ਦੇਣਾ ਦਵਾਈ ਦਾ, ਤਾਂ ਕਿ ਉਹਦਾ ਜਿਹੜਾ ਪੂਰਾ ਅਸਰ ਹੋ ਸਕੇ। ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਝੋਨੇ ਦਾ ਬੀਜ ਸੋਧ ਸਕਦੇ ਹਾਂ ਜੀ।
1: ਜੀ, ਅਤੇ ਹੋਰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ?
0: ਅਤੇ ਇੱਕ ਆਪਾਂ ਝੋਨੇ ਦੀ ਬੀਜ ਨੂੰ ਆਪਾਂ ਜੀਵਾਣੂ ਖਾਦ, ਇਹਦਾ ਇੱਕ ਖਾਦ ਹੈਗੀ ਹੈ ਜੀ, 500 ਗ੍ਰਾਮ ਦਾ ਪੈਕਟ ਹੁੰਦਾ ਹੈਗਾ, ਐਜੋ ਸਪਾਰੀਲਮ ਹੈਗਾ, ਇਹ ਜੈਵਿਕ ਖਾਦ ਹੈ। ਇਹਨੂੰ ਅਸੀਂ 100 ਲੀਟਰ ਪਾਣੀ ਵਿੱਚ ਘੋਲ ਕੇ 15 ਮਿੰਟਾਂ ਲਈ ਡਬੋਣਾ ਹੈਗਾ। ਅਤੇ ਸੋ ਇਸ ਤਰੀਕੇ ਨਾਲ ਵੀ ਆਪਾਂ ਇਹਦੀ ਸੋਧ ਕਰ ਸਕਦੇ ਹਾਂ
1: ਜੀ।
0: ਅਤੇ ਹਾਂਜੀ,
1: ਅਤੇ ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 0175-2280-494। ਇਹਦੇ ਉੱਤੇ ਕਾਲ ਕਰੋਗੇ ਤਾਂ ਸਿੱਧਾ ਤੁਹਾਡਾ ਰਾਬਤਾ ਸਾਡੇ ਨਾਲ ਹੋਵੇਗਾ। ਅਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਗੁਰਮੇਲ ਸਿੰਘ ਹੋਰੀ। ਵਿਸ਼ਾ ਵੀ ਤੁਹਾਡੇ ਮੁਤਾਬਕ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਵਿਸ਼ਾ ਹੈ ਖੇਤੀਬਾੜੀ ਦੇ ਵਿੱਚ ਕੀ ਮਹੱਤਤਾ ਹੈ ਬੀਜ ਸੋਧ ਦੀ। ਜਦੋਂ ਅਸੀਂ ਫਸਲਾਂ ਦੀ ਪੈਦਾਵਾਰ ਕਰਦੇ ਹਾਂ ਤਾਂ ਉਹਦੇ ਵਿੱਚ ਬੀਜ ਸੋਧ ਦਾ ਕੀ ਮਹੱਤਵ ਬਣ ਜਾਂਦਾ ਹੈ। ਅਤੇ ਡਾਕਟਰ ਸਾਹਿਬ, ਅਕਸਰ ਕਿਸਾਨ ਵੀਰ ਇਸ ਨੂੰ ਲੈ ਕੇ ਵੀ ਚਿੰਤਿਤ ਰਹਿੰਦੇ ਨੇ ਕਿ ਅਸੀਂ ਜਦੋਂ ਬੀਜ ਸੋਧ ਕਰਨੀ ਹੈ ਤਾਂ ਉਹ ਜਿਹੜਾ ਜੀਵਾਣੂ ਵਾਲਾ ਟੀਕਾ ਹੈ ਉਹ ਕਿੱਥੋਂ ਲੈਣਾ ਚਾਹੀਦਾ?
0: ਹਾਂ, ਇਹ ਦੇਖੋ ਜੀ, ਹਰ ਜ਼ਿਲ੍ਹੇ ਦੇ ਵਿੱਚ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ KVKs ਹੈਗੇ ਨੇ, ਠੀਕ ਹੈ ਜੀ, ਫਾਰਮ ਸਲਾਹਕਾਰ ਸੇਵਾ ਕੇਂਦਰ ਹੈ ਇਹ, ਜਾਂ PAU ਤੋਂ ਵੀ ਮਿਲਦਾ ਹੈ, ਇੱਥੋਂ ਇਹ ਲਿਆ ਜਾ ਸਕਦਾ
1: ਜੀ। ਅਤੇ ਇਹਦੀ ਮਿਕਦਾਰ ਕੀ ਹੁੰਦੀ ਹੈ, ਮਤਲਬ ਕਿੰਨੇ ਕੁ ਬੀਜ ਨੂੰ ਕਿੰਨੀ ਕੁ ਮਾਤਰਾ ਦੇ ਵਿੱਚ ਲਗਾਇਆ ਜਾਂਦਾ ਹੈ?
0: ਇਹ 500 ਗ੍ਰਾਮ ਪੈਕਟ ਹੈ ਜੀ, ਜਿਹੜਾ 500 ਅੱਧਾ ਕਿਲੋ ਦਾ ਪੈਕਟ ਹੈ, ਜਿਹੜਾ ਕਿ 1 ਏਕੜ ਨੂੰ ਲਾਉਣਾ ਹੈ, 1 ਏਕੜ ਦੇ ਬੀਜ ਨੂੰ
1: ਜੀ।
0: ਹਾਂਜੀ,
1: ਅਤੇ ਇਹਦਾ ਜਿਵੇਂ ਤੁਸੀਂ ਤਰੀਕਾ ਦੱਸਿਆ ਕਿ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਇਹ ਬਦਲ ਚੁੱਕਿਆ, ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਵਧਾਨੀਆਂ ਕੀ ਨੇ, ਕੀ ਤਰੀਕਾ ਹੋਣਾ ਚਾਹੀਦਾ ਜਿਹਦੇ ਨਾਲ ਬੀਜ ਸੋਧ ਦਾ ਮਹੱਤਵ ਆ ਉਹਨੂੰ ਆਪਾਂ ਸਮਝ ਸਕੀਏ।
0: ਹਾਂਜੀ, ਸਾਵਧਾਨੀਆਂ ਤਾਂ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਵੀ ਇੱਕ ਤਾਂ ਜਿਹੜਾ ਬੀਜ ਹੈ ਅਸੀਂ ਵਧੀਆ ਬੀਜ ਲੈਣਾ ਹੈਗਾ, ਠੀਕ ਹੈ ਜੀ, ਸਰਟੀਫਾਈਡ ਬੀਜ ਦੀ ਕੋਸ਼ਿਸ਼ ਕਰਿਆ ਕਰੋ, ਸਰਟੀਫਾਈਡ ਬੀਜ ਲੈ ਕੇ ਬੀਜਣਾ। ਉਹਨੂੰ ਪਹਿਲਾਂ ਆਪਾਂ ਪਾਣੀ ਦੇ ਵਿੱਚ ਭਿਉਣਾ, ਉਹਦੇ 'ਚੋਂ ਜਿਹੜਾ ਸੁੱਕਿਆ ਬੀਜ ਹੈ ਜਾਂ ਜਿਹੜਾ ਬੀਜ ਨਹੀਂ ਕੰਮ ਦਾ ਉਹ ਉੱਪਰ ਤਰ ਆਵੇਗਾ, ਜਿਹੜਾ ਭਾਰਾ ਬੀਜ ਹੈ ਉਹ ਭਾਰੇ ਬੀਜ ਨੂੰ ਆਪਾਂ ਬੀਜ ਦੇ ਮਕਸਦ ਨਾਲ ਬੀਜਣਾ ਹੈਗਾ। ਅਤੇ ਇਸ ਤੋਂ

0: ਬਾਅਦ ਆਪਾਂ ਨੇ ਦਵਾਈ ਲਾਉਣੀ ਆ, ਬੀਜ ਨੂੰ ਸੋਧਣਾ ਜ਼ਰੂਰ ਹੈ, ਠੀਕ ਆ ਜੀ, ਸੋਧ ਕੇ ਉਹਨੂੰ ਸੁਕਾ ਕੇ ਆਪਾਂ ਫਿਰ ਜਿਹੜੀ ਬੀਜ ਦੀ ਬਿਜਾਈ ਕਰਨੀ ਹੈ। ਅਤੇ ਸੋ ਕਿਸਾਨ ਭਰਾਓ, ਅੱਜ ਕੱਲ੍ਹ ਅਸੀਂ ਕਿਉਂਕਿ ਜਿਹੜਾ ਪਾਣੀ ਹੈ ਦਿਨੋਂ ਦਿਨ ਪਾਣੀ ਦੀ ਸਤਾ ਥੱਲੇ ਨੂੰ ਚਲੀ ਜਾਂਦੀ ਹੈ, ਪਾਣੀ ਜਿਹੜਾ ਕਿ ਬਹੁਤ ਦੁਰਲੱਭ ਹੋ ਗਿਆ, ਖਾਸ ਕਰਕੇ ਪਟਿਆਲਾ ਜ਼ਿਲ੍ਹਾ, ਇਹਦਾ ਪਾਣੀ ਜਿਹੜਾ ਪਾਣੀ ਦਾ ਪੱਧਰ ਬਹੁਤ ਨੀਵੇਂ ਜਾ ਚੁੱਕਿਆ। ਸੋ ਸਰਕਾਰ ਵੀ ਜਿਹੜੀ ਹੈਗੀ ਹੈ ਝੋਨੇ ਦੀ ਸਿੱਧੀ ਬਿਜਾਈ ਬੀਜਣ ਨੂੰ ਉਤਸ਼ਾਹਿਤ ਕਰ ਰਹੀ ਹੈ, ਉਹਦੇ ਵਾਸਤੇ ਸਰਕਾਰ 1500 ਰੁਪਈਆ ਪ੍ਰਤੀ ਏਕੜ ਅਸੀਂ ਜਿਹੜਾ ਉਹ ਆਪਾਂ ਪ੍ਰੋਤਸਾਹਨ ਰਾਸ਼ੀ ਰਾਸ਼ੀ ਦਿੰਦੇ ਹੈਗੇ ਹਾਂ, ਕਿਸਾਨ ਨੂੰ ਸਹਾਇਤਾ ਕਰਦੇ ਹਾਂ ਪ੍ਰਤੀ ਏਕੜ ਦੇ ਹਿਸਾਬ ਨਾਲ। ਅਤੇ ਸੋ DSR ਜਿਹੜੀ ਹੈਗੀ ਆ ਝੋਨੇ ਦੀ, ਜਾਣੀ ਕਿ ਸਿੱਧੀ ਬਿਜਾਈ ਆਪਾਂ ਨੂੰ ਕਰਨੀ ਚਾਹੀਦੀ ਹੈ। ਸੋ ਸਿੱਧੀ ਬਿਜਾਈ ਲਈ ਵੀ ਅਸੀਂ ਜਿਹੜਾ ਆਪਾਂ ਇਹ ਬੀਜ ਸੋਧ ਕਰਨੀ ਹੈ, ਠੀਕ ਹੈ ਜੀ, ਜਿਹੜੀ ਮੈਂ ਇਹ ਦਵਾਈ ਦੱਸੀ ਹੈ। ਸੋ ਬੀਜ ਨੂੰ ਭਿਉਣ ਤੋਂ ਬਾਅਦ ਦਵਾਈ ਲਾ ਕੇ ਉਹਨੂੰ ਆਪਾਂ ਥੋੜ੍ਹਾ ਜਿਹਾ ਸੁਕਾ ਕੇ, ਠੀਕ ਹੈ ਜੀ, ਦਵਾਈ ਲਾ ਕੇ ਸੁਕਾ ਕੇ ਉਦੋਂ ਬਾਅਦ ਦੁਬਾਰਾ ਫਿਰ ਆਪਾਂ ਬੀਜ ਨੂੰ ਭਿਉ ਕੇ, ਠੀਕ ਹੈ ਜੀ, ਉਦੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ। ਸੋ ਝੋਨੇ ਦੀ ਸਿੱਧੀ ਬਿਜਾਈ ਲਈ ਜਿਹੜਾ ਦੋ ਤਰੀਕੇ ਦੱਸੇ ਸੀਗੇ, ਇੱਕ ਤਰ ਬੱਤਰ ਦੇ ਵਿੱਚ ਅਤੇ ਦੂਸਰਾ ਆਪਾਂ ਸੁੱਕੇ ਦੇ ਵਿੱਚ ਵੀ ਬਿਜਾਈ ਕਰ ਸਕਦੇ ਹਾਂ, ਪਰੰਤੂ ਜਿਹੜਾ ਤਰ ਬੱਤਰ ਤਰੀਕਾ ਉਹ ਜ਼ਿਆਦਾ ਕਾਮਯਾਬ ਹੈ
1: ਜੀ।
0: ਠੀਕ ਹੈ ਜੀ, ਅਤੇ ਸੋ ਇਹਦੇ ਨਾਲ ਆਪਾਂ ਬਾਸਮਤੀ, ਕਿਉਂਕਿ ਬਾਸਮਤੀ ਇੱਕ ਕਾਫ਼ੀ ਜਾਣੀ ਕਿ ਆਪਣੇ ਪਟਿਆਲੇ ਏਰੀਏ ਦੇ ਵਿੱਚ ਲੱਗਦੀ ਹੈ, ਸੋ ਬਾਸਮਤੀ ਦਾ ਬੀਜ ਸੋਧਣਾ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਬਾਸਮਤੀ ਨੂੰ ਝੰਡਾ ਰੋਗ ਦੀ ਇੱਕ ਬਿਮਾਰੀ ਪੈਂਦੀ ਹੈਗੀ ਹੈ, ਜੋ ਕਿ ਕਾਫ਼ੀ ਭਿਆਨਕ ਬਿਮਾਰੀ ਹੈ। ਸੋ ਫਾਰਮਰ ਕਾਫ਼ੀ ਡਰੇ ਹੋਏ ਆ ਇਸ ਤੋਂ। ਸੋ ਇਹ ਤੋਂ ਮਤਲਬ ਕਿ ਬਚਾਓ ਕਰਨ ਲਈ ਬਾਸਮਤੀ ਦੇ ਬੀਜ ਨੂੰ ਦਵਾਈ ਜਿਹੜੀ ਆਪਾਂ ਲਾਉਣੀ ਹੈਗੀ ਹੈ, ਉਹ ਆਪਾਂ ਨੇ ਇੱਕ ਟ੍ਰਾਈਕੋਡਰਮਾ ਜਿਹੜੀ ਹੈਗੀ ਆ ਹਾਰਜੇਨੀਅਮ ਦਵਾਈ ਹੈਗੀ ਆ ਜੀ, ਅਤੇ ਇੱਕ ਹੁਣ ਨਵੀਂ ਦਵਾਈ ਜਿਹੜੀ ਆ ਇਹ ਹੈਗੀ ਆ ਟ੍ਰਾਈਕੋਜ਼ਰਮਾ ਐਸਪੈਰਾਲਮ, ਇਹ ਦਵਾਈ ਜਿਹੜੀ ਹੈਗੀ ਆ ਫੋਟਰੋਟ ਵਾਸਤੇ ਹੈਗੀ ਆ, ਇਹ 15 ਗ੍ਰਾਮ ਦਵਾਈ ਅਸੀਂ ਪਰ ਕਿਲੋ ਦੇ ਹਿਸਾਬ ਨਾਲ ਆਪਾਂ ਨੇ ਲਾਉਣੀ ਹੈਗੀ ਆ
1: ਜੀ,
0: ਠੀਕ ਆ ਜੀ। ਜਾਂ ਇਸ ਤੋਂ ਬਾਅਦ ਇੱਕ ਤਾਂ ਇਹ ਆਪਾਂ ਇਹ ਵੀ ਦਵਾਈ ਲਾਉਣੀ ਹੈਗੀ ਆ, ਇਹਨੂੰ ਇੱਕ ਅਸੀਂ ਇੱਕ ਸਪਰੈਂਟ ਦਵਾਈ ਵੀ ਲਾ ਸਕਦੇ ਹਾਂ, ਉਦੋਂ ਬਾਅਦ ਆਪਾਂ ਇਹੀ ਦਵਾਈ ਜਿਹੜੀ ਹੈਗੀ ਹੈ ਜਾਣੀ ਕਿ 1.5 ਕਿਲੋ ਦਵਾਈ ਅਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਝੋਨਾ ਲਾਉਣ ਤੋਂ ਪਹਿਲਾਂ
1: ਜੀ,
0: ਠੀਕ ਆ ਜੀ, ਪਨੀਰੀ ਆ ਜਿਹੜੀ ਉਹਦੀਆਂ ਉਹਨੂੰ ਡੁਬੋ ਕੇ ਰੱਖਣਾ 45 ਮਿੰਟ ਲਈ, ਉਹਦੀਆਂ ਜੜ੍ਹਾਂ ਨੂੰ ਅਸੀਂ ਇਸ ਦਵਾਈ ਵਾਲੇ ਘੋਲ ਦੇ ਵਿੱਚ ਡੋਬਣਾ।
1: ਮਤਲਬ ਜੇਕਰ ਆਪਾਂ ਬੀਜ ਸੋਧ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਜਿਹੜੀਆਂ ਸੰਭਾਵਿਤ ਬਿਮਾਰੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਨੂੰ ਬਿਮਾਰੀਆਂ ਲੱਗਣੀਆਂ ਨੇ, ਉਹਨਾਂ ਤੋਂ ਕਾਫ਼ੀ ਹੱਦ ਤੱਕ ਆਪਾਂ ਛੁਟਕਾਰਾ ਪਾ ਸਕਦੇ ਹਾਂ ਜੀ।
0: ਹਾਂਜੀ, ਜੇਕਰ ਸਹੀ ਤਰੀਕੇ ਨਾਲ ਸਹੀ ਮਕਦਾਰ ਦੇ ਵਿੱਚ ਦਵਾਈ ਲਾਈ ਜਾਵੇ ਤਾਂ ਤਕਰੀਬਨ 100% ਹੀ ਜਿਹੜੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ
1: ਜੀ।
0: ਹਾਂਜੀ,
1: ਅਤੇ ਤਰੀਕਾ ਇੱਕੋ ਹੀ ਹੈ ਡਾਕਟਰ ਸਾਹਿਬ, ਜਿਵੇਂ ਤੁਸੀਂ ਸਿੱਧੀ ਬਿਜਾਈ ਦੀ ਗੱਲ ਕੀਤੀ ਹੈ ਜਾਂ ਪਨੀਰੀ ਦੀ, ਤਾਂ ਬੀਜ ਸੋਧ ਦਾ ਤਰੀਕਾ ਇੱਕੋ ਹੀ ਹੈ?
0: ਹਾਂਜੀ, ਜਿਹੜਾ ਇਸ ਚੀਜ਼ ਲਈ ਤਰੀਕਾ ਆਪਣਾ ਇਹੀ ਹੈ ਜੀ, ਕਿਉਂਕਿ ਬੀਜ ਜਿਹੜਾ ਝੋਨੇ ਦਾ ਬੀਜ ਆ ਹਾਰਡ ਹੁੰਦਾ, ਕੁਛ ਸਮਾਂ ਲੈ ਜਾਂਦਾ, ਸੋ ਇਹਨੂੰ ਭਿਉ ਕੇ ਹੀ ਦਵਾਈ ਆਪਾਂ ਲਾਉਣੀ ਆ, ਅਤੇ ਸੋ ਇਹ ਸਭ ਤੋਂ ਵਧੀਆ ਤਰੀਕਾ ਜੀ। ਤਰੀਕੇ ਤਾਂ ਹੋਰ ਵੀ ਬਹੁਤ ਹੁੰਦੇ ਹੈਗੇ ਆ, ਪਰੰਤੂ ਇਹ ਤਰੀਕਾ ਜਿਹੜਾ ਬੜਾ ਆਸਾਨ ਅਤੇ ਵਧੀਆ ਤਰੀਕਾ ਹੈ।
1: ਅਤੇ ਇੱਕ ਇਹ ਹੁੰਦਾ ਕਿ ਜਦੋਂ ਆਪਾਂ ਬੀਜ ਨਾਲ ਸੋਧ ਦਾ ਕੰਮ ਸ਼ੁਰੂ ਕਰ ਲਿਆ, ਮਤਲਬ ਉਹਨੂੰ ਦਵਾਈ ਲਾ ਦਿੱਤੀ, ਤਾਂ ਕਿੰਨੇ ਕੁ ਸਮੇਂ ਤੋਂ ਬਾਅਦ ਬੀਜ ਨੂੰ ਬੀਜ ਦੇਣਾ ਚਾਹੀਦਾ, ਕਿੰਨਾ ਕੁ ਸਮਾਂ ਦਵਾਈ ਲਾ ਕੇ ਰੱਖਣਾ ਚਾਹੀਦਾ?
0: ਹਾਂਜੀ, ਜਿਹੜੀ ਝੋਨੇ ਨੂੰ ਜੇਕਰ ਆਪਾਂ ਜ਼ਿਆਦਾ ਸਮੇਂ ਲਈ ਦਵਾਈ ਲਾ ਕੇ ਰੱਖੀਏ ਕਿਸੇ ਵੀ ਬੀਜ ਨੂੰ, ਤਾਂ ਉਹਦੀ ਉੱਗਣ ਸ਼ਕਤੀ 'ਤੇ ਪ੍ਰਭਾਵ ਪੈਂਦਾ, ਉਹਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ। ਅਤੇ ਸੋ ਜਿੱਥੋਂ ਤੱਕ ਆਪਾਂ ਝੋਨੇ ਦੀ ਗੱਲ ਕਰਦੇ ਹਾਂ, ਝੋਨੇ ਦਾ ਬੀਜ ਆਪਾਂ ਕਿਉਂਕਿ ਪਾਣੀ ਵਿੱਚ ਭਿਉਣਾ, ਪਾਣੀ ਵਿੱਚ ਭਿਉਂਤਾ ਬੀਜ ਜਿਹੜਾ ਉਹ ਪੁੰਗਰ ਵੀ ਆਉਂਦਾ, ਜੇਕਰ ਉਹ ਬੀਜ ਜ਼ਿਆਦਾ ਬਾਹਰ ਹੀ ਪੁੰਗਰ ਆਊਗਾ ਤਾਂ ਉਹ ਗਰਮੀ ਦੀ ਵਜ੍ਹਾ ਕਰਕੇ, ਗਰਮੀ ਦੇ ਨਾਲ ਜਿਹੜੀਆਂ ਉਹਦੀ ਜਿਹੜਾ ਪੁੰਗਰਦਾ ਹੈਗਾ ਬੀਜ ਉਹ ਸੜ ਜਾਂਦਾ ਹੈਗਾ, ਐਂਬਰੀਓ ਕਹਿੰਦੇ ਆਪਾਂ, ਉਹ ਮੱਚ ਜਾਂਦਾ। ਸੋ ਇਹ ਤਕਰੀਬਨ 8-10 ਘੰਟੇ ਭਿਉਣ ਤੋਂ ਬਾਅਦ ਆਪਾਂ ਨੇ ਇਹਦੀ ਬਿਜਾਈ ਕਰ ਦੇਣੀ ਹੈ
1: ਜੀ। ਬਿਲਕੁਲ ਵੀਰੋ, ਜੇਕਰ ਤੁਸੀਂ ਬੀਜ ਸੋਧ ਕਰੋਗੇ, ਬੀਜ ਨੂੰ ਪਹਿਲਾਂ ਹੀ ਸੋਧ ਲਓਗੇ ਮਾਰਾਂ ਦੇ ਸੁਝਾਏ ਹੋਏ ਤਰੀਕੇ ਦੇ ਮੁਤਾਬਕ, ਤਾਂ ਤੁਹਾਨੂੰ ਅੱਗੇ ਆ ਕੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਦੇ ਨਾਲ ਜਿਹੜੇ ਸਾਡੇ ਬੇਲੋੜੇ ਖਰਚੇ ਨੇ ਉਹ ਵੀ ਘਟਣਗੇ, ਕਿਉਂਕਿ ਅਸੀਂ ਨਦੀਨਾਂ ਵਾਸਤੇ ਜਾਂ ਹੋਰਨਾਂ ਚੀਜ਼ਾਂ ਵਾਸਤੇ ਵੀ ਕੋਈ ਨਾ ਕੋਈ ਜਿਹੜੇ ਕੀਟਨਾਸ਼ਕ ਜਾਂ ਨਦੀਨਾਸ਼ਕ ਵਰਤਦੇ ਹਾਂ, ਅਤੇ ਜੇਕਰ ਬਿਮਾਰੀਆਂ ਤੋਂ ਪਹਿਲਾਂ ਹੀ ਛੁਟਕਾਰਾ ਪਾਉਣਾ ਹੈ ਤਾਂ ਉਹਦੀ ਬੀਜ ਦੀ ਜਿਹੜੀ ਸੋਧ ਹੈ ਉਹ ਬੜੀ ਜ਼ਰੂਰੀ ਹੈ। ਅਤੇ ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਹਾਂ ਖੇਤ ਦੀ, ਹੁਣ ਇਸ ਵੇਲੇ ਖੇਤ ਖਾਲੀ ਪਏ ਨੇ, ਅਤੇ ਜਿਹੜੇ ਕਿਸਾਨ ਵੀਰ ਬੜੇ ਸੂਝਵਾਨ ਨੇ, ਵੈਸੇ ਤਾਂ ਸਾਰੇ ਸੂਝਵਾਨ ਨੇ, ਉਹ ਕੋਈ ਨਾ ਕੋਈ ਫਸਲ ਇਸ ਦੌਰਾਨ ਲੈ ਲੈਂਦੇ ਨੇ ਜਾਂ ਫਿਰ ਉਹ ਕੀ ਕਰਦੇ ਨੇ ਕਿ ਆਪਣੇ ਖੇਤ ਨੂੰ

0: ਮਿੱਟੀ ਪਰਖ ਵਾਸਤੇ ਸੈਂਪਲ ਲੈਣ ਵਾਸਤੇ ਵੀ ਤਿਆਰ ਕਰ ਲੈਂਦੇ ਨੇ। ਸੋ ਮਿੱਟੀ ਦੀ ਪਰਖ ਦਾ ਵੀ ਬੜਾ ਮਹੱਤਵ ਆ, ਉਹ ਵੀ ਤੁਸੀਂ ਇਸ ਸਮੇਂ ਦੇ ਉੱਤੇ ਕਰਵਾ ਸਕਦੇ ਹੋ, ਕਿਉਂਕਿ ਇਸ ਵੇਲੇ ਤੁਹਾਡੇ ਖੇਤ ਬਿਲਕੁਲ ਖਾਲੀ ਪਏ ਨੇ, ਤੁਹਾਨੂੰ ਨਮੂਨੇ ਲੈਣ ਦੇ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਆਵੇਗਾ। ਅਤੇ ਆਪਾਂ ਅਕਸਰ ਤੁਹਾਡੇ ਨਾਲ ਜਦੋਂ ਗੱਲਬਾਤ ਕਰਦੇ ਹਾਂ ਤਾਂ ਤੁਹਾਨੂੰ ਮਿੱਟੀ ਦੀ ਪਰਖ ਬਾਰੇ ਵੀ ਬੜੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਅਸੀਂ ਕਰ ਦਿੱਤੀਆਂ ਨੇ, ਤੁਹਾਡੇ ਰੂਬਰੂ ਬੜੇ ਅਸੀਂ ਮਾਹਰਾਂ ਨੂੰ ਕਰਵਾ ਦਿੱਤਾ। ਅਤੇ ਹੁਣ ਜਿਵੇਂ ਖਾਲੀ ਖੇਤ ਪਏ ਨੇ ਡਾਕਟਰ ਸਾਹਿਬ,
1: ਹਾਂਜੀ ਹਾਂਜੀ,
0: ਤਾਂ ਕਈ ਕਿਸਾਨ ਵੀਰ ਕੀ ਕਰ ਰਹੇ ਨੇ ਕਿ ਉਹਦੇ ਵਿੱਚ ਉਹਨਾਂ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ, ਅਤੇ ਕਈ ਕਿਸਾਨ ਵੀਰ ਨੇ ਉਹਨਾਂ ਨੇ ਉਸ ਖੇਤ ਨੂੰ ਹਲਕਾ ਫੁਲਕਾ ਵਾਹ ਵੀ ਦਿੱਤਾ, ਯਾਨੀ ਕਿ ਇੱਕ ਵਾਰ ਤਵੀਆਂ ਫੇਰਤੀਆਂ ਜਾਂ ਉਹਦੇ ਵਿੱਚ ਹੱਲਾਂ ਦੇ ਨਾਲ ਇੱਕ ਵਾਰ ਖੇਤ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਤਾਂ ਖਾਲੀ ਜਿਹੜੇ ਖੇਤ ਪਏ ਨੇ ਉਹਨਾਂ ਦਾ ਕੀ ਮਹੱਤਵ ਹੈ, ਅਤੇ ਜੇਕਰ ਕਿਸਾਨ ਵੀਰ ਲੰਮੇ ਸਮੇਂ ਲਈ ਇਸ ਖੇਤ ਨੂੰ ਖਾਲੀ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ?
1: ਹਾਂਜੀ, ਦੇਖੋ ਕਣਕ ਦੀ ਵਢਾਈ ਤੋਂ ਬਾਅਦ ਔਰ ਝੋਨਾ ਜਾਂ ਸੋਣੀ ਦੀ ਫਸਲ ਕੋਈ ਵੀ ਲਾਉਣ ਦੇ ਵਿੱਚ ਕਾਫੀ ਸਮਾਂ ਕਿਸਾਨ ਭਰਾਵਾਂ ਕੋਲ ਹੁੰਦਾ ਹੈ। ਅਤੇ ਸੋ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਵੀ ਇਸ ਸਮੇਂ ਦੌਰਾਨ, ਕਿਉਂਕਿ ਕਿਸਾਨ ਜਿਹੜਾ ਹੈਗਾ ਉਹਦੇ ਕੋਲ ਸਮਾਂ ਹੈਗਾ, ਉਹ ਆਪਣੀ ਮਿੱਟੀ ਪਰਖ ਕਰਾ ਸਕਦਾ, ਠੀਕ ਹੈ ਜੀ। ਔਰ ਖਾਲੀ ਜ਼ਮੀਨ ਦੇ ਵਿੱਚ, ਕਿਉਂਕਿ ਹੁਣ ਕਿਸਾਨ ਵੀਰ ਜਿਹੜੇ ਅੱਗਾਂ ਦਾ ਜਿਹੜਾ ਰਿਵਾਜ਼ ਪਿਆ ਹੋਇਆ, ਅੱਗਾਂ ਲਾ ਲਾ ਕੇ ਆਪਾਂ ਨੇ ਧਰਤੀ ਦੀ ਜਿਹੜੀ ਉਹ ਉਪਜਾਊਪਣਾ ਕਾਫੀ ਹੱਦ ਤੱਕ ਖਤਮ ਕਰ ਚੁੱਕੇ ਹਾਂ। ਸੋ ਇਹਦੇ ਵਾਸਤੇ ਆਪਾਂ ਕੋਈ ਹਰੀ ਖਾਦ ਦੀ ਵਰਤੋਂ ਕਰ ਸਕਦੇ ਹਾਂ, ਖਾਲੀ ਜ਼ਮੀਨ ਦੇ ਵਿੱਚ ਹਰੀ ਖਾਦ ਵਰਤੋ ਜੀ। ਜੰਤਰ ਹੈਗਾ, ਮੂੰਗੀ ਹੈਗੀ ਹੈ, ਹੋਰ ਕਈ ਫਸਲਾਂ ਹੈਗੀਆਂ, ਰਵਾਂ ਹੈਗੇ ਆ, ਠੀਕ ਹੈ ਜੀ, ਸਣ ਹੈਗੀ ਆ, ਚਲੋ ਸਣ ਕਿਸਾਨ ਭਰਾਵਾਂ ਨੇ ਛੱਡਤੀ ਹੈ। ਅਤੇ ਸੋ ਅਜਿਹੀਆਂ ਫਸਲਾਂ ਲਾ ਕੇ ਉਹ ਆਪਣੀ ਮਿੱਟੀ ਦਾ ਉਪਜਾਊਪਣ ਵਧਾ ਸਕਦੇ ਆ। ਪਰੰਤੂ ਜੇਕਰ ਕਿਸਾਨ ਭਰਾਵਾਂ ਨੇ ਕਿਸੇ ਨੇ ਕੋਈ ਨਹੀਂ ਅਜਿਹੀ ਚੀਜ਼ ਬੀਜਣੀ, ਚਲੋ ਕਈ ਵਾਰੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਅਤੇ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਿੱਟੀ ਦਾ ਉਪਜਾਊਪਣ ਵਧਾਉਣ ਦੇ ਲਈ ਉਹ ਜ਼ਮੀਨਾਂ ਨੂੰ ਧੁੱਪ ਜ਼ਰੂਰ ਲਵਾਉਣ। ਜ਼ਮੀਨਾਂ ਖਾਲੀ ਛੱਡਣੀਆਂ ਬਹੁਤ ਜ਼ਰੂਰੀ ਹੈ, ਠੀਕ ਹੈ ਜੀ, ਕਿਉਂਕਿ ਖਾਲੀ ਜ਼ਮੀਨ ਛੱਡਣ ਨਾਲ ਕੀ ਹੁੰਦਾ ਹੈਗਾ, ਇਹਦੇ ਨਾਲ ਜਿਹੜੀ ਹੈਗੀਆਂ ਬਿਮਾਰੀਆਂ, ਠੀਕ ਹੈ ਜੀ, ਨਦੀਨ ਅਤੇ ਕੀੜੇ ਮਕੌੜੇ ਆ ਜਿਹੜੇ ਆ ਉਹ ਖਤਮ ਹੁੰਦੇ ਆ, ਠੀਕ ਹੈ ਜੀ। ਜੇਕਰ ਕਿਸਾਨ ਭਰਾ ਕੀ ਕਰਦੇ ਆ, ਅੱਜ ਕੱਲ੍ਹ ਵੀ ਬਿਜਲੀ ਆ ਜਾਂਦੀ ਹੈਗੀ ਹੈ, ਚਲੋ ਬਿਜਲੀ ਤਾਂ ਸਰਕਾਰ ਹੋਰ ਕੰਮਾਂ ਲਈ ਛੱਡਦੀ ਆ, ਕਿਸੇ ਨੇ ਪਨੀਰੀ ਲਾਉਣੀ ਹੈ, ਕਿਸੇ ਨੇ ਹਰੇ ਚਾਰੇ ਨੂੰ ਜਾਂ ਕਿਸੇ ਨੇ ਕੋਈ ਸਬਜ਼ੀ ਲਾਈ ਆ, ਉਹਨਾਂ ਵਾਸਤੇ ਵੀ ਪਾਣੀ ਦਾ ਪ੍ਰਬੰਧ ਕਰਨਾ ਹੁੰਦਾ। ਸੋ ਕਈ ਕਿਸਾਨ ਭਰਾ ਇਹਦਾ ਮਤਲਬ ਕਿ ਫਾਇਦਾ ਉਠਾ ਕੇ ਕਹਿ ਲਓ ਵੀ ਉਹ ਖੁੱਲ੍ਹਾ ਪਾਣੀ ਖੇਤਾਂ ਦੇ ਵਿੱਚ ਛੱਡ ਦਿੰਦੇ ਆ ਵੀ ਜ਼ਮੀਨ ਠੰਡੀ ਹੋ ਜੂਗੀ, ਇਹ ਗਲਤ ਗੱਲ ਹੈ। ਸੋ ਪਾਣੀ ਛੱਡਣ ਨਾਲ ਕੀ ਹੁੰਦਾ, ਉਹਦੇ ਨਾਲ ਉਹਦੇ 'ਚ ਹੋਰ ਜੀਵ ਪੈਦਾ ਹੋ ਜਾਂਦੇ ਆ, ਠੀਕ ਆ ਜੀ, ਅਤੇ ਬਿਮਾਰੀਆਂ ਪੈਦਾ ਹੁੰਦੀਆਂ, ਹੁਣ ਸਲਾਬ ਦੇ ਉੱਤੇ ਬਿਮਾਰੀ ਆ ਜਾਂਦੀ ਹੈਗੀ ਆ, ਠੀਕ ਆ ਜੀ, ਅਤੇ ਕੀੜੇ ਮਕੌੜੇ ਇਹਦੇ ਨਾਲ ਕੀ ਹੁੰਦਾ ਹੈਗਾ, ਜੋ ਵੱਟਾਂ ਵਗੈਰਾ ਹੁੰਦੀਆਂ ਜਾਂ ਹੋਰ ਖਾਲੀ ਥਾਵਾਂ, ਉੱਥੇ ਜਿਹੜੇ ਨਦੀਨ ਹਰੇ ਹੋ ਜਾਂਦੇ ਆ ਜਾਂ ਘਾਹ ਫੂਸ ਹਰਾ ਹੁੰਦਾ, ਉਹਨਾਂ ਹਰੇ ਹੋਏ ਘਾਹ ਫੂਸ ਦੇ ਉੱਤੇ ਨਦੀਨਾਂ ਦੇ ਉੱਤੇ ਜਿਹੜੇ ਹੋਰ ਜੀਵ ਪਲਦੇ ਆ, ਠੀਕ ਆ ਜੀ, ਉਹ ਵਾਧੂ ਦੇ ਕੀੜੇ ਮਕੌੜੇ ਪਲਦੇ ਆ ਜਿਹੜੇ ਕਿ ਸਾਡੀ ਆਉਂਦੀ ਫਸਲ ਲਈ ਮਾੜੇ ਆ। ਸੋ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਆਪਾਂ ਜ਼ਮੀਨ ਨੂੰ ਵਾਹ ਕੇ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਕੁਛ ਕਿਸਾਨ ਜਿਹੜੇ ਆ, ਕੁਝ ਕਿਸਾਨ ਵਾਹ ਕੇ ਖਾਲੀ ਛੱਡ ਦਿੰਦੇ ਆ, ਉਹ ਬਹੁਤ ਵਧੀਆ ਗੱਲ ਆ ਜੀ। ਕਿਸਾਨਾਂ ਨੂੰ ਧੁੱਪ ਲਵਾਉਣੀ ਚਾਹੀਦੀ ਹੈ, ਜ਼ਮੀਨ ਨੂੰ ਖਾਲੀ ਛੱਡਣੀ ਚਾਹੀਦੀ ਹੈ, ਤਾਂ ਕਿ ਉਹਦੇ ਵਿੱਚ ਜਿਹੜੇ ਆ ਉਹ ਫਾਲਤੂ ਦੇ ਕੀੜੇ ਮਕੌੜੇ ਹੈਗੇ ਆ, ਕੋਈ ਬਿਮਾਰੀ ਹੈ, ਬਿਮਾਰੀ ਹੈਗੀ ਆ, ਕੋਈ ਨਦੀਨ ਹੈ, ਉਹ ਮਰ ਜਾਣ, ਅਤੇ ਜਿਹੜੀ ਇਹਦੇ ਨਾਲ ਜ਼ਮੀਨ ਵੀ ਭਰਪੂਰੀ ਹੁੰਦੀ ਆ, ਠੀਕ ਹੈ ਜੀ, ਉਹਦੇ ਨਾਲ ਜ਼ਮੀਨ ਦਾ ਉਪਜਾਊਪਣ ਵੱਧਦਾ। ਦੂਸਰਾ, ਅਸੀਂ ਜਿਹੜੀ ਪਾਣੀ ਜਿਹੜਾ ਬੜਾ ਜ਼ਰੂਰੀ ਹੈ, ਪਾਣੀ ਦੀ ਬੱਚਤ ਕਰ ਸਕਦੇ ਹਾਂ, ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਹੈ, ਕਿਸਾਨ ਭਰਾ ਜਿੰਨਾ ਪਾਣੀ ਲਾਉਂਦੇ ਆ ਉਹ ਸ਼ਾਮ ਨੂੰ ਜਿਹੜਾ ਉਹ ਉੱਡ ਜਾਂਦਾ ਜਾਂ ਸੁੱਕ ਜਾਂਦਾ ਹੈਗਾ, ਦੁਬਾਰਾ ਫਿਰ ਪਾਣੀ ਲਾਉਣਾ ਪੈਂਦਾ। ਉਲਟਾ ਜਿੱਥੇ ਆਪਾਂ ਪਾਣੀ ਲਾਉਂਦੇ ਹਾਂ ਉਹ ਜ਼ਮੀਨ ਹੋਰ ਵੀ ਸਖਤ ਹੋ ਜਾਂਦੀ ਹੈ, ਠੀਕ ਹੈ ਜੀ, ਉਹਨੂੰ ਵਾਹੁਣਾ ਕਰਨਾ ਵੀ ਔਖਾ, ਗਾਂ ਤਿਆਰ ਕਰਨਾ ਔਖਾ ਅਗਲੀ ਫਸਲ ਲਈ। ਸੋ ਸਾਡੀ ਇਹ ਬੇਨਤੀ ਹੈ, ਕਿਸਾਨ ਭਰਾਵਾਂ ਨੂੰ ਅਪੀਲ ਵੀ ਹੈ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਜ਼ਮੀਨ ਨੂੰ ਖੁੱਲ੍ਹੀ ਛੱਡੋ, ਵਾਹ ਕੇ ਛੱਡ ਦਿਓ, ਤਾਂ ਕਿ ਉਹਦਾ ਤੁਹਾਨੂੰ ਹੋਰ ਫਾਇਦਾ ਹੋ ਸਕੇ
0: ਜੀ। ਤਾਂ ਕਿਸਾਨ ਵੀਰੋ, ਤੁਹਾਨੂੰ ਮਹੱਤਵ ਦਾ ਪਤਾ ਲੱਗ ਹੀ ਗਿਆ ਕਿ ਜੇਕਰ ਤੁਸੀਂ ਥੋੜ੍ਹੇ ਸਮੇਂ ਲਈ ਜ਼ਮੀਨ ਨੂੰ ਵਾਹ ਕੇ ਛੱਡ ਦਿੰਦੇ ਹੋ, ਪਾਣੀ ਨਹੀਂ ਲਾਉਂਦੇ, ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ। ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿਹੜੇ ਪੁਰਾਣੇ ਨਦੀਨ ਸੀਗੇ ਉਹਨਾਂ ਦੇ ਬੀਜ ਵਗੈਰਾ ਵੀ ਖੇਤ ਦੇ ਵਿੱਚ ਪਏ ਹੁੰਦੇ ਨੇ, ਅਤੇ ਉਹਨਾਂ ਨੂੰ ਜਦੋਂ ਅਨੁਕੂਲ ਵਾਤਾਵਰਨ ਮਿਲਦਾ ਹੈ ਤਾਂ ਉਹ ਉਸ ਦੌਰਾਨ ਪੁੰਗਰਨੇ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਜਿਹੜੀ ਨਦੀਨਾਂ ਦੀ ਸਮੱਸਿਆ ਉਹ ਵੀ ਫਿਰ ਪੈਦਾ ਹੋ ਜਾਂਦੀ ਹੈ। ਇਸ ਕਰਕੇ ਖੇਤ ਨੂੰ ਧੁੱਪ ਲਵਾਉਣ ਵਾਲੀ ਜਿਹੜੀ ਗੱਲ ਹੈ ਉਹ ਡਾਕਟਰ ਸਾਹਿਬ ਨੇ ਦੱਸੀ ਹੈ। ਅਤੇ ਡਾਕਟਰ ਸਾਹਿਬ, ਇੱਕ ਬੜੇ ਸਮੇਂ ਤੋਂ ਇੱਕ ਧਾਰਨਾ ਪ੍ਰਚਲਿਤ ਹੈ ਕਿ ਜੇਕਰ ਅਸੀਂ ਡੂੰਘੀ ਵਾਹੀ ਕਰਾਂਗੇ, ਅਸੀਂ ਮਤਲਬ ਇੱਕ ਕੜ ਜਿਹੜੀ ਬਣ ਚੁੱਕੀ ਹੈ, ਅਸੀਂ ਪਾਣੀ ਨੂੰ ਕਹਿੰਦੇ ਨਾ ਕਿ ਧਰਤੀ ਨੂੰ ਲੈਂਟਰ ਬਣਾ ਤਾ ਪਾਣੀ ਖੜਾ ਖੜ ਕਰ ਕਰਕੇ,
1: ਹਾਂਜੀ,

0: ਤਾਂ ਜਿਹੜਾ ਉਹਦਾ ਸਿਸਟਮ ਆ ਉਹਨੂੰ ਵਾਹੁਣ ਦਾ ਡੂੰਘਾ, ਉਹਦਾ ਕਿੰਨਾ ਕੁ ਮਹੱਤਵ ਆ ਜੀ?
1: ਹਾਂ, ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਜੀ। ਸੋ ਇਹ ਜਿਹੜਾ ਹੈਗਾ ਕੜ ਤੋੜਨਾ ਬੜਾ ਜ਼ਰੂਰੀ ਹੈ।
0: ਜੀ
1: ਸੋ ਹਰ 3-4 ਸਾਲਾਂ ਬਾਅਦ ਕਿਸਾਨ ਭਰਾਵਾਂ ਨੂੰ ਇਹ ਕੜ ਤੋੜਨਾ ਚਾਹੀਦਾ ਹੈਗਾ। ਇੱਕ ਡੂੰਘਾ ਹਲ ਹੁੰਦਾ ਹੈਗਾ, ਠੀਕ ਹੈ ਜੀ, ਉਹ ਫੇਰਨਾ ਚਾਹੀਦਾ ਤਾਂ ਕਿ ਜਿਹੜਾ ਪਾਣੀ, ਫਾਲਤੂ ਪਾਣੀ ਆ, ਉਹ ਧਰਤੀ ਵਿੱਚ ਜੀਰ ਸਕੇ। ਠੀਕ ਹੈ ਜੀ, ਇੱਦਾਂ ਤਾਂ ਪਾਣੀ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਤਾਂ ਪਾਣੀ ਜਿਹੜਾ ਹੈਗਾ ਉਹ ਅੱਗੇ ਤੁਰ ਜਾਂਦਾ। ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਦੇਖਦੇ ਹੁੰਦੇ ਸੀਗੇ, ਜਦੋਂ ਕਿਸਾਨ ਭਰਾ ਝੋਨਾ ਲਾਉਂਦੇ ਸੀਗੇ ਉਦੋਂ ਝੋਨਾ ਵੀ ਨਵਾਂ ਨਵਾਂ ਹੀ ਲੱਗਿਆ ਸੀਗਾ,
0: ਜੀ
1: ਠੀਕ ਹੈ ਜੀ, ਤਾਂ ਉਦੋਂ ਕਈ ਵਾਰੀ ਕੱਦੂ ਕਰਦਿਆਂ ਸਮਾਂ ਟਰੈਕਟਰ ਖੁੱਭ ਜਾਂਦੇ ਸੀਗੇ ਜੀ। ਠੀਕ ਹੈ, ਉਸ ਟਰੈਕਟਰ ਨੂੰ ਕੱਢਣ ਵਾਸਤੇ ਇੱਕ ਹੋਰ ਟਰੈਕਟਰ ਲਿਆਂਦਾ ਜਾਂਦਾ ਸੀਗਾ, ਅਤੇ ਕਈ ਵਾਰੀ ਉਹ ਵੀ ਖੁੱਭ ਜਾਂਦਾ ਸੀ, ਕਈ ਵਾਰੀ ਦੋ ਦੋ ਤਿੰਨ ਤਿੰਨ ਟਰੈਕਟਰ ਖੁੱਭ ਜਾਂਦੇ ਸੀਗੇ, ਕਿਉਂਕਿ ਜਿਹੜੀ ਧਰਤੀ ਸੀਗੀ ਸਾਡੀ ਉਹਦੀ ਬੜੀ ਪੋਲੀ ਸੀਗੀ, ਬੜੀ ਵਧੀਆ ਧਰਤੀ ਸੀਗੀ। ਪਰੰਤੂ ਹੁਣ ਅਜਿਹਾ ਕਦੇ ਨਹੀਂ ਹੁੰਦਾ ਹੈਗਾ ਵੀ ਜਿਹੜਾ ਉਹ ਕੋਈ ਟਰੈਕਟਰ ਖੁੱਭ ਜੇ,
0: ਬਿਲਕੁਲ
1: ਠੀਕ ਹੈ ਜੀ। ਅਤੇ ਸੋ ਹੁਣ ਅਸੀਂ ਜਿਹੜਾ ਧਰਤੀ ਨੂੰ ਬੇਲੋੜੀਆਂ ਖਾਦਾਂ ਪਾ ਪਾ ਕੇ, ਅੱਗਾਂ ਲਾ ਲਾ ਕੇ ਜਿਹੜੀ ਹੈਗੀ ਹੈ ਧਰਤੀ ਦੀ ਹਾਲਤ, ਅਸੀਂ ਉਹ ਉਪਜਾਊਪਣ ਵੀ ਘਟਾ ਲਿਆ ਹੈਗਾ। ਠੀਕ ਹੈ ਜੀ, ਜਿਵੇਂ ਚੁੱਲ੍ਹੇ ਦੀ ਮਿੱਟੀ ਹੁੰਦੀ ਹੈਗੀ ਹੈ ਉਸ ਤਰ੍ਹਾਂ ਸਾਡੀ ਜਿਹੜੀ ਇਹ ਜ਼ਮੀਨ ਪੱਕ ਚੁੱਕੀ ਹੈ। ਸੋ ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਆਪਾਂ ਨੂੰ ਉਹ ਉਲਟਾਵਾਂ ਹਲ ਵੀ ਕਹਿੰਦੇ ਹੈਗੇ ਅਸੀਂ, MB ਪਲੋ, ਉਹ ਵੀ ਕਰਨਾ ਚਾਹੀਦਾ, ਵੀ ਬੜਾ ਜ਼ਰੂਰੀ ਹੈ
0: ਜੀ। ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 01475280494। ਇਹਦੇ ਉੱਤੇ ਕਾਲ ਕਰੋਗੇ ਤਾਂ ਤੁਸੀਂ ਸਿੱਧਾ ਡਾਕਟਰ ਸਾਹਿਬ ਦੇ ਨਾਲ ਆਪਣੇ ਮਨ ਦਾ ਸਵਾਲ ਸਾਂਝਾ ਕਰ ਸਕਦੇ ਹੋ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 01475280494। ਤਾਂ ਅੱਜ ਦਾ ਜਿਹੜਾ ਵਿਸ਼ਾ ਹੈ ਝੋਨੇ ਦੀ ਫਸਲ ਦੇ ਵਿੱਚ ਬੀਜ ਸੋਧ ਦੀ ਮਹੱਤਤਾ, ਤਾਂ ਉਹਦੇ ਉੱਤੇ ਚਰਚਾ ਚੱਲ ਰਹੀ ਹੈ। ਡਾਕਟਰ ਸਾਹਿਬ, ਜਿਵੇਂ ਹੁਣ ਕਿਸਾਨ ਵੀਰਾਂ ਨੇ ਪਨੀਰੀਆਂ ਬੀਜਣੀਆਂ ਨੇ ਜਾਂ ਕੁੱਲ ਮਿਲਾ ਕੇ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤਾਂ ਉਹਦੇ ਵਾਸਤੇ ਖੇਤ ਤਿਆਰ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ ਅਤੇ ਖੇਤ ਦੀ ਤਿਆਰੀ ਦਾ ਕੀ ਮਹੱਤਵ ਹੈ ਤਾਂ ਜੋ ਅੱਗੇ ਭਵਿੱਖ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਉਹਨਾਂ ਨੂੰ ਪਨੀਰੀ ਬੀਜਣ ਤੋਂ ਬਾਅਦ ਸਮੱਸਿਆ ਨਾ ਆਵੇ?
1: ਸਭ ਤੋਂ ਪਹਿਲਾਂ ਤਾਂ ਜੀ ਇਹੀ ਹੈ ਵੀ ਜਿੱਥੇ ਵੀ ਆਪਾਂ ਨੇ ਪਨੀਰੀ ਬੀਜਣੀ ਹੈਗੀ ਹੈ ਉਹ ਪਨੀਰੀ ਇੱਕ ਤਾਂ ਆਪਣੇ ਟਿਊਬਵੈੱਲ ਦੇ ਨਜ਼ਦੀਕ ਹੋਵੇ, ਠੀਕ ਹੈ ਜੀ। ਦੂਸਰਾ, ਉਸ ਜਗ੍ਹਾ 'ਤੇ ਪਹਿਲਾਂ ਕੋਈ ਝੋਨਾ ਨਾ ਲਾਇਆ ਹੋਵੇ, ਕਿਉਂਕਿ ਅਕਸਰ ਝੋਨਾ ਜਾਂ ਬਾਸਮਤੀ ਦੇ ਪੁਰਾਣੇ ਬੀਜ ਜਿਹੜੇ ਆ ਉਹ ਪੁੰਗਰੇ ਆਉਂਦੇ ਆ, ਅਤੇ ਕਿਉਂਕਿ ਝੋਨੇ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਹ ਨਿਸਰਦੇ ਆ। ਅਤੇ ਸੋ ਉਸ ਜਗ੍ਹਾ 'ਤੇ ਪਨੀਰੀ ਲਾਓ ਜਿੱਥੇ ਪਹਿਲਾਂ ਝੋਨਾ ਨਾ ਲੱਗਿਆ ਹੋਵੇ। 2 ਨੰਬਰ 'ਤੇ ਜਿੱਥੇ ਵੀ ਆਪਾਂ ਇਹ ਪਨੀਰੀ ਬੀਜਣੀ ਆ ਉਹਨੂੰ ਆਪਣਾ ਜਿਹੜਾ ਉਹਨੂੰ ਲੈਵਲ ਜ਼ਰੂਰ ਕਰ ਲਓ, ਠੀਕ ਹੈ ਜੀ। ਲੇਜ਼ਰ ਕਰਾਹਾ ਲਾ ਲਓ, ਵੈਸੇ ਤਾਂ ਲੇਜ਼ਰ ਕਰਾਹਾ ਆਪਾਂ ਸਾਰੀ ਜ਼ਮੀਨ 'ਚ ਲਾ ਲਈਏ ਤਾਂ ਬਹੁਤ ਵਧੀਆ। ਅਤੇ ਸੋ ਘੱਟੋ ਘੱਟ ਜਿੱਥੇ ਆਪਾਂ ਪਨੀਰੀ ਬੀਜਣੀ ਆ ਉੱਥੇ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰ ਲਓ, ਅਤੇ ਜਿਹੜੇ ਕਿਆਰੇ ਆ ਜਿਹੜੇ ਉਹ ਆਪਾਂ ਛੋਟੇ ਪਾਈਏ, ਠੀਕ ਹੈ ਜੀ। ਬੀਜ ਸੋਧ ਕੇ ਬੀਜੋ, ਅਤੇ ਬੀਜ ਕੋਸ਼ਿਸ਼ ਕਰੋ ਸ਼ਾਮ ਨੂੰ ਬੀਜਿਆ ਜਾਵੇ ਤਾਂ ਚੰਗੀ ਗੱਲ ਹੈ, ਕਿਉਂਕਿ ਦਿਨੇ ਗਰਮੀ ਬਹੁਤ ਹੁੰਦੀ ਹੈਗੀ ਹੈ। ਅਤੇ ਸੋ ਅਜਿਹੀਆਂ ਜਿਹੜੀਆਂ ਸਾਡੀਆਂ ਸਿਫਾਰਿਸ਼ਾਂ ਹੈਗੀਆਂ ਜਾਂ ਅਸੀਂ ਇੱਦਾਂ ਦੀ ਅਪੀਲ ਕਰਦੇ ਹਾਂ ਵੀ ਇਹਨਾਂ ਗੱਲਾਂ ਦਾ ਕਿਸਾਨ ਧਿਆਨ ਰੱਖ ਕੇ ਆਪਣੀ ਜਿਹੜੀ ਵਧੀਆ ਪਨੀਰੀ ਉਗਾ ਸਕਦੇ ਆ। ਅਤੇ ਸੋ ਇਹਦੇ ਵਿੱਚ ਨਦੀਨਾਂ ਦਾ ਜਾਂ ਖਾਦ ਆ ਜਿਹੜੀ ਉਹ ਦਿੱਤੀ ਸਿਫਾਰਿਸ਼ ਅਨੁਸਾਰ ਜਿਹੜੀ ਉਹ ਪਾਈ ਜਾਵੇ ਸਮੇਂ ਸਿਰ। ਹਾਂਜੀ
0: ਬਿਲਕੁਲ ਕਿਸਾਨ ਵੀਰੋ, ਤੁਸੀਂ ਖੇਤੀ ਮਾਹਰਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਿਆ ਕਰੋ, ਕਿਉਂਕਿ ਤੁਹਾਡੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਨੇ, ਫਾਰਮ ਸਲਾਹਕਾਰ ਕੇਂਦਰ ਵੀ ਨੇ, ਅਤੇ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਦਫ਼ਤਰ ਵੀ ਹੁੰਦੇ ਨੇ। ਤਾਂ ਉੱਥੇ ਜਦੋਂ ਵੀ ਤੁਸੀਂ ਜਾਓਗੇ ਤਾਂ ਤੁਹਾਨੂੰ ਕੋਈ ਨਾ ਕੋਈ ਸਲਾਹ ਜ਼ਰੂਰ ਮਿਲੂਗੀ। ਖੇਤੀ ਨੂੰ ਉੱਨਤ ਕਰਨਾ ਹੈ ਤਾਂ ਮਾਹਰ ਨੇ ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਇਹਦੇ ਵਿੱਚ ਰਿਸਰਚ ਕੀਤੀ ਆ, ਖੋਜਾਂ ਕੀਤੀਆਂ ਨੇ, ਤਾਂ ਉਹਨਾਂ ਦੀਆਂ ਖੋਜਾਂ ਦਾ ਲਾਹਾ ਜ਼ਰੂਰ ਲਿਆ ਕਰੋ, ਅਤੇ ਕਿਸਾਨ ਮੇਲਿਆਂ ਦੇ ਵਿੱਚ ਜਾਂ ਸੈਮੀਨਾਰਾਂ ਦੇ ਵਿੱਚ ਵੀ ਸ਼ਿਰਕਤ ਕਰਿਆ ਕਰੋ ਤਾਂ ਜੋ ਤੁਹਾਨੂੰ ਉੱਨਤ ਖੇਤੀ ਬਾਰੇ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਪਤਾ ਲੱਗ ਸਕੇ। ਅਤੇ ਤੁਸੀਂ ਖੁਦ ਵੀ ਹੁਣ ਸਿਆਣੇ ਹੋ, ਕਿਉਂਕਿ ਪੁਸ਼ਤੈਨੀ ਜਿਹੜਾ ਵੀ ਕੋਈ ਧੰਦਾ ਹੁੰਦਾ ਉਹਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਹੈ ਜਿਹੜਾ ਉਹ ਬੰਦਾ ਆਪਣੇ ਆਪ ਹੀ ਪ੍ਰਵੀਨ ਹੁੰਦਾ ਰਹਿੰਦਾ ਹੈ, ਆਪਣੇ ਆਪ ਨੂੰ ਅੱਗੇ ਵਧਾਉਂਦਾ ਰਹਿੰਦਾ। ਸੋ ਤੁਸੀਂ ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਅਸੀਂ ਖੇਤੀ ਨੂੰ ਉੱਨਤ ਕਰਨਾ, ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਬਣਾਉਣਾ। ਤਾਂ ਡਾਕਟਰ ਸਾਹਿਬ, ਜਿਵੇਂ ਆਪਾਂ ਹੁਣ ਖੇਤੀ ਦੀ ਗੱਲ ਕਰ ਰਹੇ ਹਾਂ, ਝੋਨੇ ਦੀ ਗੱਲ ਕਰ ਰਹੇ ਹਾਂ, ਤਾਂ ਬੀਜ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਬੜੀ ਅਹਿਮੀਅਤ ਆ। ਜੇ ਬੀਜ ਚੰਗਾ ਹੋਵੇਗਾ ਤਾਂ ਹੀ ਅੱਗੇ ਜਿਹੜੀ ਪਨੀਰੀ ਆ ਉਹ ਚੰਗੀ ਹੋਵੇਗੀ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਝੋਨੇ ਦੀ ਪੈਦਾਵਾਰ ਆ ਉਹ ਵਧੀਆ ਹੋਵੇਗੀ। ਤਾਂ ਬੀਜ ਕਿੱਥੋਂ ਲੈਣਾ ਚਾਹੀਦਾ, ਅਤੇ ਜੇਕਰ ਕਿਸਾਨ ਵੀਰਾਂ ਨੇ ਆਪਣੇ ਘਰ ਦੇ ਵਿੱਚ ਬੀਜ ਰੱਖਿਆ ਤਾਂ ਉਹਨੂੰ ਕਿਵੇਂ ਸੰਭਾਲਣਾ ਚਾਹੀਦਾ ਹੈ, ਕਿਵੇਂ ਉਹਨੂੰ ਬੀਜ ਸੋਧ ਤੱਕ ਲਿਆਉਣਾ ਚਾਹੀਦਾ ਜੀ?
1: ਹਾਂਜੀ, ਇਹ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਜੀ। ਸਭ ਤੋਂ ਜਦੋਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ

0: ਬੀਜ ਤੋਂ ਸ਼ੁਰੂਆਤ ਹੁੰਦੀ ਹੈ। ਠੀਕ ਹੈ ਜੀ, ਬੀਜ ਹਮੇਸ਼ਾ ਕਿਸੇ ਭਰੋਸੇਯੋਗ ਜਗ੍ਹਾ ਤੋਂ ਲੈਣਾ ਚਾਹੀਦਾ।
1: ਜੀ,
0: ਖਾਸ ਕਰਕੇ ਕੋਸ਼ਿਸ਼ ਕਰੋ ਵੀ ਖੇਤੀਬਾੜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਜ ਲਿਆ ਜਾਵੇ, ਜਾਂ ਕੁਛ ਸਰਕਾਰੀ ਅਦਾਰੇ ਹੈਗੇ ਆ, ਪਨਸੀਡ ਹੈਗਾ, ਐਫਕੋ ਕਰੈਵਕੋ ਹੈਗੇ ਆ। ਠੀਕ ਹੈ ਜੀ, ਸੋ ਇੱਥੋਂ ਬੀਜ ਲਿਆ ਜਾਵੇ, ਔਰ ਜਿੱਥੋਂ ਵੀ ਤੁਸੀਂ ਬੀਜ ਲੈਣਾ ਉੱਥੋਂ ਬਿੱਲ ਜ਼ਰੂਰ ਲਓ, ਪੱਕਾ ਬਿੱਲ ਜ਼ਰੂਰ ਲਓ।
1: ਜੀ
0: ਠੀਕ ਹੈ ਜੀ, ਸੋ ਬਿੱਲ ਨਾਲ ਜਿਹੜੀ ਹੈਗੀ ਆ ਉਹ ਗਰੰਟੀ ਹੋ ਜਾਂਦੀ ਹੈ ਵੀ ਬੀਜ ਠੀਕ ਹੀ ਹੋਏਗਾ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸਮਾਂ ਹੈਗਾ, ਸੋ ਕੁਛ ਜਿਹੜੇ ਫਾਰਮਰ ਜਾਂ ਕੁਛ ਬੰਦੇ ਇੱਦਾਂ ਦੇ ਹੈਗੇ ਆ ਜਿਹੜੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ, ਕਿਸਾਨਾਂ ਨਾਲ ਜਿਹੜੀ ਠੱਗੀ ਕਰਦੇ ਆ, ਉਹ ਗਲਤ ਪ੍ਰਚਾਰ ਕਰਕੇ ਬੀਜ ਵੇਚ ਦਿੰਦੇ ਆ ਵੀ ਸਾਡਾ ਬੀਜ ਆ ਜੀ ਜਿਹੜਾ ਇਹ ਪ੍ਰਤੀ ਏਕੜ 110 ਮਣ ਜਾਂ 120 ਮਣ ਝਾੜ ਦੇਗਾ। ਅਜਿਹੀ ਕੋਈ ਗੱਲ ਨਹੀਂ ਹੈ। ਯੂਨੀਵਰਸਿਟੀ 3-4 ਸਾਲ ਖੋਜ ਕਰਨ ਤੋਂ ਬਾਅਦ, ਠੀਕ ਆ ਜੀ, ਟ੍ਰਾਇਲ ਲਵਾਉਣ ਤੋਂ ਬਾਅਦ, ਸਾਰਾ ਕੁਛ ਕਰਨ ਤੋਂ ਬਾਅਦ, ਉਦੋਂ ਬਾਅਦ ਇੱਕ ਵਰਾਇਟੀ ਰਿਲੀਜ਼ ਹੁੰਦੀ ਹੈ। ਇੱਕ ਵਰਾਇਟੀ ਰਿਲੀਜ਼ ਕਰਨ ਨੂੰ ਤਕਰੀਬਨ 10 ਸਾਲ ਲੱਗ ਜਾਂਦੇ ਆ
1: ਜੀ।
0: ਅਤੇ ਸੋ ਜਿਹੜੀਆਂ ਸਿਫਾਰਸ਼ ਕੀਤੀਆਂ ਕਿਸਮਾਂ, ਠੀਕ ਹੈ ਜੀ, ਪੰਜਾਬ ਦੇ ਵਿੱਚ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ, ਉਹਨਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਅਤੇ ਸੋ ਇੱਧਰੋਂ ਉੱਧਰੋਂ ਕੋਈ ਵੀ ਕਿਸੇ ਦੇ ਮਗਰ ਲੱਗ ਕੇ ਜਿਹੜਾ ਕੋਈ ਬੀਜ ਨਾ ਬੀਜੋ, ਕਿਉਂਕਿ ਜਿਹੜੀ ਬੀ ਕਿਸਾਨ ਦਾ ਜਿਹੜਾ ਮੇਨ ਆਰਥਿਕ ਧੁਰਾ ਕਹਿ ਸਕਦੇ ਹਾਂ ਉਹ ਫਸਲ ਹੀ ਹੈ।
1: ਬਿਲਕੁਲ।
0: ਅਤੇ ਜੇਕਰ ਫਸਲ ਨੇ ਜਦੋਂ ਨਿਸਰਨਾ ਹੁੰਦਾ, ਜਦੋਂ ਝਾੜ ਦੇਣਾ, ਉਦੋਂ ਆ ਕੇ ਤੁਹਾਨੂੰ ਝਾੜ ਕੋਈ ਨਾ ਮਿਲਿਆ, ਠੀਕ ਹੈ ਜੀ, ਜਾਂ ਫਸਲ ਖਰਾਬ ਹੋ ਗਈ, ਤਾਂ ਫਿਰ ਜਿਹੜਾ ਉਹਦਾ ਬਹੁਤ ਨੁਕਸਾਨ ਹੁੰਦਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਅਸੀਂ ਜਿਹੜਾ ਬੀਜ ਆ ਕਿਸੇ ਵੀ ਸਰਕਾਰੀ ਅਦਾਰੇ ਤੋਂ ਲਈਏ, ਅਤੇ ਜਿਹਦੇ ਨਾਲ ਕਿ ਸਾਨੂੰ ਠੀਕ ਉਹਦਾ ਝਾੜ ਮਿਲ ਸਕੇ।
1: ਬਿਲਕੁਲ ਜੀ, ਸਰਟੀਫਾਈਡ ਜਾਂ ਭਰੋਸੇਯੋਗ ਕਿਸੇ ਵੀ ਵਿਅਕਤੀ ਤੋਂ ਲੈਣਾ ਚਾਹੀਦਾ।
0: ਹਾਂਜੀ, ਆਪਾਂ ਗੱਲ ਕਰਦੇ ਸੀ, ਇਹ ਰਹਿ ਗਈ ਸੀਗੀ ਵੀ ਜਿਹੜਾ ਕਿਸਾਨ ਭਰਾ ਦਾ ਆਪਣਾ ਘਰ ਦਾ ਬੀਜ ਹੈ, ਠੀਕ ਹੈ ਜੀ, ਉਹ ਬਹੁਤ ਵਧੀਆ ਗੱਲ ਹੈ ਜੀ। ਕੋਈ ਵੀ ਫਾਰਮਰ ਆ ਜਿਹੜਾ ਆਪਦਾ ਬੀਜ ਰੱਖ ਸਕਦਾ, ਹਰ ਸਾਲ ਕੀ ਆ ਤੁਸੀਂ ਆਪਦੀ ਲੋੜ ਮੁਤਾਬਕ ਉਹਨਾਂ ਕੁ ਬੀਜ ਨਵਾਂ ਲਿਆ ਕੇ ਬੀਜੋ। ਥੈਲੀ ਵਾਲਾ ਬੀਜ, ਸਰਟੀਫਾਈਡ ਬੀਜ ਜਾਂ ਫਾਊਂਡੇਸ਼ਨ ਬੀਜ ਮਿਲਦੇ ਆ, ਠੀਕ ਆ ਜੀ, ਉਹਨੂੰ ਵੱਖਰਾ ਤੌਰ 'ਤੇ ਤੁਸੀਂ ਉਹਨੂੰ ਬੀਜ ਲਓ। ਜਦੋਂ ਉਹ ਨਿਸਰਦਾ ਉਹਦੇ ਵਿੱਚੋਂ ਬਿਮਾਰੀ ਵਾਲੇ ਬੂਟੇ, ਠੀਕ ਆ ਜੀ, ਕੋਈ ਹੋਰ ਕਿਸਮ ਦਾ ਬੂਟਾ, ਉੱਚਾ ਨੀਵਾਂ ਬੂਟਾ ਹੈਗਾ, ਉਹਨੂੰ ਪੁੱਟ ਦਿਓ
1: ਜੀ।
0: ਠੀਕ ਆ ਜੀ, ਇਸ ਤਰ੍ਹਾਂ 2 ਵਾਰੀ ਕਰਨਾ ਹੈਗਾ ਆਪਾਂ, ਅਤੇ ਉਸ ਨੂੰ ਬਾਅਦ ਦੇ ਵਿੱਚ ਤੁਸੀਂ ਬੀਜ ਦੇ ਤੌਰ 'ਤੇ ਰੱਖ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਬੀਜ ਬੀਜਣਾ, ਉਹਦੇ 'ਚੋਂ 100 ਕੁ ਦਾਣੇ ਤੁਸੀਂ ਵੱਖਰੇ ਤੌਰ 'ਤੇ ਬੀਜ ਕੇ ਦੇਖ ਲਓ
1: ਜੀ।
0: ਉਦੋਂ ਆਪਾਂ ਨੂੰ ਅੰਦਾਜ਼ਾ ਹੋ ਜਾਏਗਾ ਵੀ ਸਾਡੀ ਇਹਦੀ ਜਰਮੀਨੇਸ਼ਨ ਕਿੰਨੀ ਕੁ ਹੈ, ਇਹਦੀ ਉੱਗਣ ਸ਼ਕਤੀ ਕਿੰਨੀ ਕੁ ਹੈ। ਜੇਕਰ ਉਹ ਠੀਕ ਹਰਾ ਹੁੰਦਾ ਤਾਂ ਤੁਸੀਂ ਉਹਦੀ ਬਿਜਾਈ ਕਰ ਲਓ। ਜੇਕਰ ਕਈ ਵਾਰੀ ਕਿਸੇ ਖਾਸ ਕਾਰਨਾਂ ਕਰਕੇ ਉਹ ਬੀਜ ਨਹੀਂ ਉੱਗਦਾ, ਤਾਂ ਫਿਰ ਤੁਸੀਂ ਨਵਾਂ ਬੀਜ ਲਿਆ ਕੇ ਬੀਜ ਸਕਦੇ ਹੋ, ਤਾਂ ਕਿ ਅਸੀਂ ਜਿਹੜਾ ਆਪਦਾ ਠੀਕ ਟਾਈਮ 'ਤੇ ਬਿਜਾਈ ਕਰ ਸਕੀਏ। ਹਾਂਜੀ,
1: ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ, ਹੈਲੋ ਜੀ। ਅਤੇ ਡਾਕਟਰ ਸਾਹਿਬ, ਜਿਵੇਂ ਹੁਣ ਕਿਸਾਨ ਵੀਰ ਆਪਣੇ ਫਸਲੀ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਨੇ, ਉਹਨਾਂ ਨੇ ਹੋਰਨਾਂ ਫਸਲਾਂ ਵਗੈਰਾ ਦੀ ਵੀ ਜਿਹੜੀ ਉਹ ਕਾਸ਼ਤ ਕਰਨੀ ਹੁੰਦੀ ਹੈ, ਤਾਂ ਉਹਦੇ ਮੁਤਾਬਕ ਜ਼ਮੀਨਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਅਤੇ ਸਾਡਾ ਮੁੱਖ ਮਕਸਦ ਇਹ ਹੈ ਕਿ ਹੁਣ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਅਸੀਂ ਝੋਨੇ ਦੀ ਫਸਲ ਬਾਰੇ ਜਾਗਰੂਕ ਕਰ ਸਕੀਏ। ਵੈਸੇ ਤਾਂ ਇਹ ਕਿਹਾ ਜਾਂਦਾ ਕਿ ਝੋਨੇ ਦੀ ਜਿਹੜੀ ਫਸਲ ਹੈ ਉਹ ਪਾਣੀ ਜ਼ਿਆਦਾ ਖਾਂਦੀ ਹੈ, ਪਰ ਕਈ ਕਿਸਮਾਂ ਉੱਨਤ ਵੀ ਆ ਚੁੱਕੀਆਂ ਨੇ ਜਿਹੜੀਆਂ ਕੁਝ ਦਿਨਾਂ ਦੇ ਵਿੱਚ ਹੀ ਤਿਆਰ ਵੀ ਹੋ ਜਾਂਦੀਆਂ ਨੇ, ਅਤੇ ਪਾਣੀ ਦੀ ਜਿਹੜੀ ਖਪਤ ਆ ਉਹਦੇ ਵਿੱਚ ਬਹੁਤ ਘੱਟ ਹੁੰਦੀ ਹੈ। ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕਿੱਥੋਂ ਬੋਲਦੇ ਹੋ? ਹਾਂਜੀ, ਨਾਂ ਦੱਸ ਦਿਓ।
2: ਪਰਮਜੀਤ ਸਿੰਘ
1: ਜੀ।
2: ਸਰ, ਜਦੋਂ ਦੁਕਾਨ ਤੋਂ ਬੀਜ ਲੈਣ ਜਾਈਦਾ ਨਾ ਜੀ, ਕੋਈ ਨਵਾਂ ਬੀਜ ਲੈਣ ਜਾਂਦੇ ਆਪਾਂ ਦੁਕਾਨ ਜਾਂਦਾ ਜੀ,
1: ਹਾਂਜੀ,
2: ਇਹ ਦਵਾਈ ਸੋਧਣ ਵਾਸਤੇ ਉਹਨਾਂ ਚ ਪਾਊਡਰ ਜਿਹਾ ਕਿ ਤਿਆਰ ਕਰਕੇ ਨਾ ਡੱਬਾ ਪਾ ਕੇ ਰੱਖਿਆ ਹੁੰਦਾ, ਉਹਦੇ ਵਿੱਚ ਲਫਾਫੀਆਂ ਛੋਟੀ ਛੋਟੀ ਲਫਾਫੀਆਂ ਜਿਹੀਆਂ, ਉਹ ਕੋਈ ਨਾਂ ਨੀ ਹੁੰਦਾ, ਗੁੱਸੇ ਜਿਹਾ ਤਾਂ ਪੰਜਾਹ ਲੈ ਜਾਓ ਲਾ ਕੇ, ਉਹਦੇ ਬਾਰੇ ਜਾਣਕਾਰੀ ਅਸੀਂ ਕੋਈ ਠੀਕ ਹੁੰਦਾ ਕੀ ਸਹੀ ਹੁੰਦਾ ਹਾਂਜੀ
1: ਜਿਹੜਾ ਨਾਲ ਦਿੰਦੇ ਆ?
2: ਹਾਂਜੀ, ਉਹ ਪਾਊਡਰ,
1: ਹਾਂਜੀ ਪਾਊਡਰ ਜਿਹਾ ਨਾਲ ਦਿੰਦੇ,
2: ਪਾਊਡਰ ਜਿਹਾ ਦਿੰਦੇ ਆ ਜੀ।
1: ਜੀ
0: ਹਾਂਜੀ, ਕਿਸਾਨ ਭਰਾਓ, ਅਸੀਂ ਤੁਹਾਨੂੰ ਇਹੀ ਬਾਰ ਬਾਰ ਬੇਨਤੀ ਕਰਦੇ ਹਾਂ ਵੀ ਤੁਸੀਂ ਅੱਜ ਕੱਲ੍ਹ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਸੰਧੂ ਸਾਹਿਬ ਨੇ ਵੀ, ਜਿੱਥੇ ਕਿਸਾਨ ਮੇਲੇ ਲੱਗਦੇ ਆ, ਠੀਕ ਆ ਜੀ, ਕੋਈ ਖੇਤੀਬਾੜੀ ਪ੍ਰੋਗਰਾਮ ਹੁੰਦੇ ਹੈਗੇ ਆ, ਕੋਈ ਰੇਡੀਓ 'ਤੇ ਪ੍ਰੋਗਰਾਮ ਆਉਂਦੇ ਆ, ਅਖਬਾਰਾਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਹੈਗਾ, ਖੇਤੀਬਾੜੀ ਲਿਟਰੇਚਰ ਮਿਲਦਾ ਹੈਗਾ, ਖੇਤੀਬਾੜੀ ਮਾਹਰ ਹੈਗਾ, ਤੁਸੀਂ ਉਹਨਾਂ ਦੀ ਜ਼ਰੂਰ ਸਲਾਹ ਲਿਆ ਕਰੋ। ਅਤੇ ਸੋ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਉਹ ਖੁੱਲ੍ਹੀ ਦਵਾਈ ਦਿੰਦੇ ਆ, ਤੁਸੀਂ ਉਹਦਾ ਨਾਂ ਜ਼ਰੂਰ ਪੁੱਛੋ ਵੀ ਇਹਦਾ ਨਾਂ ਕੀ ਹੈ ਜੀ, ਠੀਕ ਹੈ ਜੀ। ਵੈਸੇ ਤਾਂ ਉਹ ਨਾਲ ਦਵਾਈ ਲਾਉਣ ਵਾਲੀ ਗਲਤ ਨਹੀਂ ਦਿੰਦੇ ਹੁੰਦੇ, ਫਿਰ ਵੀ ਤੁਸੀਂ ਉਹਦਾ ਨਾਂ ਜ਼ਰੂਰ ਪੁੱਛ ਕੇ ਉਹ ਤੋਂ ਲਓ, ਉਹ ਤੋਂ

0: ਸਾਰਾ ਪੁੱਛੋ ਵੀ ਇਹ ਇਹਦੀ ਸਿਫਾਰਿਸ਼ ਕਿੰਨੀ ਹੈ ਕਿ ਕੀ ਚੀਜ਼ ਆ ਇਹ। ਆਮ ਕਰਕੇ ਕੀ ਕਰਦੇ ਆ, ਤੁਸੀਂ ਠੀਕ ਕਰ ਰਹੇ ਹੋ, ਉਹ ਕਿਸਾਨ ਭਰਾਵਾਂ ਨੂੰ ਇੱਕ ਗੁਲਾਬੀ ਜੀ ਦਵਾਈ ਦੇ ਦਿੰਦੇ ਹੈਗੇ ਆ ਵੀ ਇਹਨੂੰ ਇਹਨੂੰ ਲਾ ਲਈ, ਠੀਕ ਹੈ ਜੀ, ਨਾ ਕੋਈ ਉਹਦਾ ਤਰੀਕਾ ਦੱਸਦੇ ਆ ਨਾ ਕੁਛ ਹੋਰ ਦੱਸਦੇ ਆ। ਸੋ ਕਿਸਾਨ ਭਰਾ ਕੀ ਕਰਦੇ ਹੈਗੇ ਆ, ਉਹਨੂੰ ਲੈ ਆਉਂਦੇ ਆ, ਉਹ ਪਾਣੀ 'ਚ ਘੋਲ ਕੇ, ਠੀਕ ਹੈ ਜੀ, ਪਾਣੀ ਦੇ ਵਿੱਚ ਪਾ ਦਿੰਦੇ ਆ। ਸੋ ਜਿਹੜੀ ਤਰੀਕਾ ਅਸੀਂ ਦੱਸਿਆ ਹੈ ਇਹਨੂੰ ਇਸ ਤਰ੍ਹਾਂ ਕਰਿਆ ਕਰੋ, ਜਿਹੜੀ ਦਵਾਈ ਪਾਣੀ ਦੇ ਵਿੱਚ ਵੀ ਘੋਲਣੀ ਹੈ ਤਾਂ ਜਿਵੇਂ ਲੇਡੀਜ਼ ਆਪਣੀਆਂ ਆਟਾ ਗੁੰਨਦੀਆਂ ਉਸ ਤਰ੍ਹਾਂ ਪਹਿਲਾਂ ਦਵਾਈ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਉਣਾ, ਉਦੋਂ ਬਾਅਦ ਉਹਨੂੰ ਹਿਲਾਉਣਾ, ਉਦੋਂ ਬਾਅਦ ਫਿਰ ਥੋੜ੍ਹਾ ਜਿਹਾ ਪਾਣੀ ਪਾਉਣਾ, ਫਿਰ ਹਿਲਾਉਣਾ, ਜਦੋਂ ਲੇਵੀ ਜੀ ਬਣ ਜਾਂਦੀ ਹੈ ਉਦੋਂ ਬਾਅਦ ਆਪਾਂ ਉਹਨੂੰ ਬਾਹਲੇ ਪਾਣੀ 'ਚ ਘੋਲ ਦੇਣਾ। ਜੇਕਰ ਆਪਾਂ ਉਹਨੂੰ ਜ਼ਿਆਦਾ ਪਾਣੀ ਦੇ ਵਿੱਚ ਦਵਾਈ ਨੂੰ ਸੁੱਟਦੇ ਹਾਂ ਤਾਂ ਉਹਦੀਆਂ ਗੱਠਾਂ ਜੀਆਂ ਬਣ ਜਾਂਦੀਆਂ, ਉਹ ਚੰਗੀ ਤਰ੍ਹਾਂ ਘੁਲਦੀ ਨਹੀਂ,
1: ਜੀ,
0: ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਜਿਹੜਾ ਇਹਦਾ ਸੀ ਟ੍ਰੀਟਮੈਂਟ ਕਰ ਸਕਦੇ ਹਾਂ।
1: ਜੀ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਤੇ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਬੀਜ ਸੋਧ ਦਾ ਮਹੱਤਵ ਦੱਸਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਥੈਂਕ ਯੂ ਜੀ।
1: ਜੀ, ਅਤੇ ਧੰਨਵਾਦ ਹੈ ਜੀ ਸਾਡੇ ਕਾਲਰਸ ਦਾ, ਸਾਡੇ ਕਿਸਾਨ ਵੀਰਾਂ ਦਾ, ਕਿਸਾਨ ਭੈਣਾਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ। ਅਤੇ ਅਗਲੇ ਹਫ਼ਤੇ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।

ਹੁਣ ਤੋਂ ਕੁਝ ਦਿਨ ਮਗਰੋਂ ਤੁਸੀਂ ਸੁਣੋਗੇ ਦੇਸ਼ ਪਿਆਰ ਦੇ ਗੀਤ ਅਤੇ ਸ਼ਾਮੀ 6:30 ਵਜੇ ਹਾਜ਼ਰ ਹੋਵਾਂਗੇ ਨੌਜਵਾਨ ਦੋਸਤਾਂ ਦਾ ਪਸੰਦੀਦਾ ਪ੍ਰੋਗਰਾਮ ਵਿਪਕਿਓਰ ਲੈ ਕੇ।

ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ ਤਹਿਤ ਸਰਵਣ ਕਰਾਂਗੇ ਸ਼ਬਦ ਤੇ ਭਜਨ। ਸਮਾਂ ਰਹੇਗਾ ਸ਼ਾਮੀ 7 ਵਜੇ ਦਾ। ਸ਼ਾਮੀ ਠੀਕ 7:40 ਤੇ ਹਾਜ਼ਰ ਹੋਵਾਂਗੀ ਲੈ ਕੇ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਹਿੰਦੀ ਤੇ ਪੰਜਾਬੀ ਗੀਤ।

ਰਾਤੀ ਠੀਕ 8:15 ਪੇਸ਼ ਕਰਾਂਗੇ ਪ੍ਰੋਗਰਾਮ ਮੰਥਨ। ਅੱਜ ਪ੍ਰੋਗਰਾਮ ਮੰਥਨ ਤਹਿਤ ਗੱਲਬਾਤ ਕਰਾਂਗੇ ਪੰਜਾਬ ਦੀ ਵਿਰਾਸਤ ਦੀ ਸੰਭਾਲ ਬਾਰੇ। ਸਾਡੇ ਮੁੱਖ ਮਹਿਮਾਨ ਹੋਣਗੇ ਪ੍ਰੋਫੈਸਰ ਦਲਜੀਤ ਸਿੰਘ, ਡਾਕਟਰ ਮਨਵੀਰ ਕੌਰ ਤੇ ਹਰਪ੍ਰੀਤ ਸਿੰਘ।

ਪ੍ਰੋਗਰਾਮ ਪੰਜਾਬੀ ਤੜਕਾ ਦਾ ਵੇਲਾ ਰਹੇਗਾ ਰਾਤੀ 10 ਵਜੇ ਦਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਗੀਤ, ਅਤੇ ਇਹਨਾਂ ਗੀਤਾਂ ਲਈ ਤੁਸੀਂ ਫਰਮਾਇਸ਼ ਭੇਜ ਸਕਦੇ ਹੋ ਚਿੱਠੀਆਂ ਰਾਹੀਂ ਅਤੇ ਵਟਸਐਪ ਰਾਹੀਂ। ਸਾਡਾ ਵਟਸਐਪ ਨੰਬਰ ਹੈ 94650 0226 68।

0: ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਪਿਆਰ ਦੇ ਗੀਤ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮੈਡੀਕਲ ਦਾਖਲਿਆਂ ਲਈ ਨੀਟ ਯੂ ਜੀ ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ ਸੀ ਬੀ ਆਈ ਜਾਂਚ ਦੇ ਦਿੱਤੇ ਗਏ ਹੁਕਮ। ਸੀ ਬੀ ਆਈ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮੈਡੀਕਲ ਦਾਖਲਿਆਂ ਲਈ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। NTA ਨੇ ਦੱਸਿਆ ਹੈ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ NTA ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਸੀ। ਪ੍ਰੀਖਿਆ ਲਈ ਇੱਕ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਪ੍ਰੀਖਿਆ ਲਈ ਦੁਬਾਰਾ ਰਜਿਸਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ DGP ਵਿਜੀਲੈਂਸ ਪੰਜਾਬ ਦਾ ਰੀਡਰ OP ਰਾਣਾ ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ, ਜਿਸ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸ ਵਿਰੁੱਧ ਵਿਚਾਰ ਗੋਚਰੇ ਪਈ ਸ਼ਿਕਾਇਤ ਨੂੰ ਬੰਦ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। CBI ਮੁਤਾਬਿਕ ਮੁਕਤਸਰ ਜ਼ਿਲ੍ਹੇ ਦੇ ਮਲੋਟੇ ਤੋਂ ਮੁਲਜ਼ਮ ਕਥਿਤ ਤੌਰ 'ਤੇ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ DGP ਵਿਜੀਲੈਂਸ ਦਾ ਰੀਡਰ ਵੀ ਸ਼ਾਮਲ ਸੀ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਰਿਸ਼ਵਤ ਦੀ ਰਕਮ ਦੀ ਅਦਾਇਗੀ ਤੋਂ ਬਾਅਦ ਮਾਮਲਾ ਸੁਲਝਾਇਆ ਜਾ ਸਕਦਾ ਹੈ। CBI ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦੀ ਗੱਠਜੋੜ ਵਿੱਚ ਹੋਰ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ

0: ਪੂਰੀ ਖੇਡ ਸਥਾਨ ਵਜੋਂ ਚੰਡੀਗੜ੍ਹ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਪ੍ਰਮੁੱਖ ਖੇਡ ਪਹਿਲਕਦਮੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਮੁੱਖ ਸਕੱਤਰ ਨੇ ਵਿਭਾਗ ਨੂੰ ਇੱਕ ਵਿਆਪਕ ਖੇਡ ਕੈਲੰਡਰ ਤਿਆਰ ਕਰਨ ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਰਾਸ਼ਟਰੀ ਪੱਧਰ ਤੇ ਮੁਕਾਬਲੇ ਤੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹੋਣ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਤੇ IPL ਕ੍ਰਿਕਟ ਵਿਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਸੋ.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ ਹੁਣ ਵੇਲੇ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵੇਬਗਿਓਰ ਦਾ, ਅਤੇ ਅੱਜ ਦਾ ਪ੍ਰੋਗਰਾਮ ਵੇਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ। ਸਰੋਤੇ ਸ਼ੁਰੂਆਤ ਕਰਦੇ ਇੱਕ ਵਿਚਾਰ ਦੇ ਨਾਲ। ਜਿਹੜਾ ਵਿਚਾਰ ਹੈ ਉਹ ਕੁਛ ਪੰਕਤੀਆਂ ਨੇ, ਅਕਸਰ ਅਸੀਂ OTT ਪਲੇਟਫਾਰਮਸ 'ਤੇ ਕੁਛ ਨਾ ਕੁਛ ਦੇਖਦੇ ਰਹਿੰਦੇ ਹਾਂ, ਸਰਵਨ ਕਰਦੇ ਰਹਿੰਦੇ ਹਾਂ। ਤਾਂ ਉਹਦੇ ਵਿੱਚ ਕੁਛ ਪੰਕਤੀਆਂ ਜਿਹੜੇ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਛੂ ਗਈਆਂ, ਤੁਹਾਡੇ ਨਾਲ ਮੈਂ ਸਾਂਝਾ ਕਰਨੀ ਚਾਹੁੰਦਾ। ਕੁਛ ਇਸ ਤਰ੍ਹਾਂ ਨੇ ਕਿ ਉਮਰ ਭਰ ਖਿਆਲੀ ਭੂਤੋਂ ਸੇ ਅਗਰ ਮੈਂ ਨਾ ਡਰਤਾ, ਉਮਰ ਭਰ ਖਿਆਲੀ ਭੂਤੋਂ ਸੇ ਅਗਰ ਮੈਂ ਨਾ ਡਰਤਾ, ਖੁਦਾ ਮੈਂ ਕਿਆ ਜ਼ੋਰ ਸੇ ਜੀਤਾ, ਖੁਦਾ ਮੈਂ ਕਿਆ ਚੈਨ ਸੇ ਮਰਤਾ। ਵੀ ਕਿੰਨੀ ਸੱਚਾਈ ਆ ਜ਼ਿੰਦਗੀ ਦੇ ਵਿੱਚ, ਹੈ ਨਾ। ਅਸੀਂ ਖਿਆਲੀ ਭੂਤਾਂ ਤੋਂ ਹੀ ਡਰੀ ਜਾਂਦੇ ਹਾਂ, ਇਹਨਾਂ ਤੋਂ ਹੀ ਆਪਾਂ ਭੱਜੀ ਜਾਂਦੇ, ਸਾਰਾ ਕੁਛ ਕਰੀ ਜਾਂਦੇ, ਅਸਲ ਚੀਜ਼ਾਂ ਹੁੰਦੀਆਂ ਵੀ ਨਹੀਂ, ਅਤੇ ਨਾ ਇਹ ਸਾਨੂੰ ਜੀਣ ਦਿੰਦੇ ਨੇ, ਨਾ ਇਹ ਸਾਨੂੰ ਮਰਨ ਦਿੰਦੇ ਨੇ, ਅਤੇ ਕਿਸੇ ਪਾਸੇ ਛੱਡਦੇ ਨਹੀਂ। ਤਾਂ ਦਿਮਾਗ ਦੇ ਵਿੱਚ ਇਸ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਵੇਂ ਦਾ ਬਣਾ ਰੱਖਿਆ, ਇਸ ਲਈ ਆਪਣੇ ਖਿਆਲੀ ਭੂਤਾਂ ਤੋਂ ਨਾ ਡਰੀਏ, ਉਹਨਾਂ ਤੋਂ ਭੱਜੇ ਨਾ। ਜ਼ਿੰਦਗੀ ਨੂੰ ਜਿੰਨਾ ਸਿੰਪਲ ਹੈ, ਬਹੁਤ ਨੋਰਮਲ ਤਰੀਕੇ ਨਾਲ ਸਾਨੂੰ ਰੱਬ ਨੇ ਸਿਰਜ ਕੇ ਦਿੱਤੀ ਹੈ, ਉਸ ਤਰੀਕੇ ਨਾਲ ਹੀ ਦੇਖੀਏ, ਅਤੇ ਉਸ ਤਰੀਕੇ ਨਾਲ ਹੀ ਇਹਨੂੰ ਜੀਏ, ਅਤੇ ਉਸ ਤਰੀਕੇ ਨਾਲ ਇਹਦਾ ਆਨੰਦ ਲਈਏ। ਅਤੇ ਆਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ।

ਆਪਣੀ ਦਿਨ ਦੇ ਰਹੀ ਹੈ ਤਾਂ ਜਿੰਨਾ ਸਮਾਂ ਉਹ ਰਹਿੰਦਾ ਹੈ ਤਾਂ ਉਹ ਇੱਕ ਇੰਨੀ ਆਕਸੀਜਨ ਪੈਦਾ ਕਰਦਾ ਕਿ ਇੱਕ ਮਨੁੱਖ 4 ਦਿਨ ਤੱਕ ਸਾਹ ਲੈ ਸਕੇ। ਅਤੇ ਇੱਕ ਹੋਰ ਚੀਜ਼ ਜਿਹੜੀ ਬੜੀ ਵਡਮੁੱਲੀ ਪਤਾ ਲੱਗੀ ਕਿ ਇੱਕ ਜਿਹੜੇ ਅਸੀਂ ਆਪਣੇ ਇਨਵਾਇਰਮੈਂਟ 'ਤੇ ਅਗਰ ਕੋਈ $1 ਖਰਚ ਕਰਦੇ ਹਾਂ ਤਾਂ ਜਿਹੜਾ ਸਾਨੂੰ ਉਹਦਾ ਰਿਟਰਨ ਹੈ, ਸਪੋਜ਼ ਵੀ ਅਗਰ ਅਸੀਂ ਆਕਸੀਜਨ ਖਰੀਦਣ ਜਾਈਏ ਜਾਂ ਕਿਸੇ ਤਰੀਕੇ ਨਾਲ ਵੀ ਖਾਦ ਖਰੀਦਣ ਜਾਈਏ, ਜੋ ਸਾਨੂੰ ਚੀਜ਼ਾਂ ਫਰੂਟ ਮਿਲਦੇ ਨੇ, ਵੀ ਅਗਰ ਅਸੀਂ ਆਪਣੀ ਇਨਵਾਇਰਮੈਂਟ 'ਤੇ ਜਾਂ ਪੌਦਿਆਂ ਦੀ ਸੁਰੱਖਿਆ 'ਤੇ ਜਾਂ ਜੈਵਿਕ ਸੁਰੱਖਿਆ 'ਤੇ ਅਗਰ ਅਸੀਂ $1 ਖਰਚ ਕਰਦੇ ਹਾਂ ਤਾਂ ਜਿਹੜਾ ਉਹਦਾ ਰਿਟਰਨ ਹੈ ਸਾਨੂੰ $9 ਵਾਪਸ ਮਿਲਦਾ। ਯਾਨੀ ਦੇ ਕੇ ਚੱਲੀ ਤਾਂ ਆਪਣੇ ਆਪ 'ਚ ਵੀ 900 ਗੁਣਾ ਰਿਟਰਨ ਜਿਹੜਾ ਮਿਲਦਾ, ਇੰਨੇ ਸਾਡਾ ਪ੍ਰੋਫਿਟੇਬਲ ਜਿਹੜਾ ਇਹ ਕੰਮ ਹੈ। ਤਾਂ ਅਸੀਂ ਕਿਉਂ, ਜਿਹਦੀ ਸਾਨੂੰ ਪ੍ਰਾਣ ਵਾਯੂ ਮਿਲਦੀ ਹੈ, ਕਿਉਂ ਨਾ ਇਹਨੂੰ ਸੁਰੱਖਿਅਤ ਰੱਖੀਏ। ਅਤੇ ਗੱਲ ਕਰੀਏ ਤਾਂ ਪੌਦਾ ਸਿਹਤ ਲਈ ਕੁਝ ਸੁਝਾਅ ਵੀ ਨੇ, ਵੀ ਵੱਧ ਤੋਂ ਵੱਧ ਅਸੀਂ ਰੁੱਖ ਦੇ ਪੌਦੇ ਲਗਾਈਏ, ਜੋ ਕਿ ਬਹੁਤ ਜ਼ਰੂਰੀ ਨੇ। ਅਕਸਰ ਸਾਡੀ ਕਾਫੀ ਕੁਦਰਤੀ ਆਪਦਾ ਇਹਦੇ ਨਾਲ ਜਿਹੜੇ ਅਸੀਂ ਘਟਾ ਸਕਦੇ ਹਾਂ ਜਾਂ ਕਹਿ ਦਈਏ ਕਿ ਮਿਟੀਗੇਟ ਕਰ ਸਕਦੇ ਹਾਂ। ਸਮੇਂ ਸਮੇਂ 'ਤੇ ਪਾਣੀ ਦੇਣਾ, ਖਾਦ ਦੇਣਾ, ਕੀਟਨਾਸ਼ਕ ਦਵਾਈਆਂ ਦਾ ਸੰਤੁਲਿਤ ਅਤੇ ਸਹੀ ਵਰਤੋਂ ਕਰਨਾ, ਅਸਲ ਦੇ ਵਿੱਚ ਸੰਤੁਲਿਤ ਅਤੇ ਸਹੀ ਵਰਤੋਂ ਹੀ ਹੈ ਜਿਹੜੀ ਇਹਨਾਂ ਦੀ ਕੁੰਜੀ ਹੈ। ਪੌਦਿਆਂ ਦੇ ਆਲੇ ਦੁਆਲੇ ਸਫਾਈ ਬਣਾਏ ਰੱਖਣਾ, ਜੈਵਿਕ ਖੇਤੀ ਅਤੇ ਕੁਦਰਤੀ ਤਕਨੀਕਾਂ ਨੂੰ ਅਪਣਾਉਣਾ, ਬਿਮਾਰ ਪੌਦਿਆਂ ਨੂੰ ਤੁਰੰਤ ਹੀ ਵੱਖ ਕਰਨਾ ਤਾਂ ਜੋ ਬਿਮਾਰੀ ਨਾ ਫੈਲੇ। ਅਤੇ ਅੰਤ ਵਿੱਚ ਅਸੀਂ ਸਮਝੀਏ, ਜੇ ਅਸੀਂ ਅੱਜ ਪੌਦੇ ਦੀ ਸੰਭਾਲ ਕਰਾਂਗੇ ਤਾਂ ਹੀ ਤਾਂ ਭਵਿੱਖ ਵਿੱਚ ਹਰਾ ਭਰਾ ਅਤੇ ਸੁੰਦਰ ਬਣੇਗਾ। ਜੀ ਸਰੋਤਿਓ, ਬਹੁਤ ਅਕਸਰ ਅਸੀਂ ਸੁਣਦੇ ਹਾਂ, ਕਾਫੀ ਅਸੀਂ ਪ੍ਰੋਮਿਸ ਵੀ ਚਲਾਉਂਦੇ ਹਾਂ ਕਿ ਰੁੱਖ ਲਗਾਓ ਜਾਂ ਹੋਰ ਅਸੀਂ ਇਨਵਾਇਰਮੈਂਟ ਲੈ ਕਰ ਆਉਂਦੇ ਹਾਂ, ਪਰ ਇੱਕ ਬਹੁਤ ਆਉਣ ਵਾਲੀ ਪੀੜ੍ਹੀ ਲਈ ਵੀ ਬਹੁਤ ਸਮਝਣ ਵਾਲੀ ਗੱਲ ਹੈ ਵੀ ਅਸੀਂ ਜੋ ਇਨਵਾਇਰਮੈਂਟ ਦੇ ਰਹੇ ਹਾਂ, ਜਾਂ ਪੁਰਾਣੇ ਕਹਿੰਦੇ ਸੀ ਨਾ ਵੀ ਹਾਂ ਹੁਣ ਤਾਂ ਲੋੜ ਨਹੀਂ ਪੈਂਦੀ, ਤਾਂ ਏਸੀ ਨਹੀਂ ਹੁੰਦੇ ਸੀ, ਪੱਖਿਆ 'ਚ ਬਹੁਤ ਠੰਡ ਲੱਗਦੀ ਸੀ ਕਈ ਵਾਰ ਹੁੰਦਾ ਸੀ, ਜਾਂ ਅਸੀਂ ਹੁਸ਼ਿਆਰਪੁਰ ਦੇ ਕੋਲ ਚੱਲ ਜਾਈਏ, ਹੁਣ ਵੀ ਕਾਫੀ ਉੱਥੇ ਇਹੋ ਜਿਹੀ ਜਗ੍ਹਾ ਨੇ ਜਿੱਥੇ ਉੱਥੇ ਪੱਖੇ ਨਹੀਂ ਲਾਉਂਦੇ, ਪੰਜਾਬ ਦਾ ਹੀ ਹਿੱਸਾ ਨੇ। ਤਾਂ ਇਨਵਾਇਰਮੈਂਟ ਜਿਹੜਾ ਹੈ, ਅਗਰ ਅਸੀਂ ਸਿਰਫ ਲੈਗਸੀ ਦੀ ਗੱਲ ਕਰੀਏ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਰਫ ਅਸੀਂ ਜਿਹੜੀ ਜਾਇਦਾਦ ਦੇਣੀ ਹੈ ਤਾਂ ਇਕੱਲੀ ਵਿੱਤੀ ਨਹੀਂ ਦੇਣੀ, ਤਾਂ ਨਾਲ ਨਾਲ ਅਸੀਂ ਕੁਦਰਤੀ ਜਿਹੜੀ ਆ ਨਾ ਉਹ ਵੀ ਅਸੀਂ ਉਹਦੇ ਵਿੱਚ ਲੈਗਸੀ ਦੇਈਏ, ਕੁਦਰਤੀ ਆਉਣ ਵਾਲੀ ਉਹਨਾਂ ਨੂੰ ਜਿਹੜੀ ਸਾਡੀ ਵਿਲ ਹੋਏਗੀ, ਜਿਹੜੀ ਅਸੀਂ ਉਹਨਾਂ ਨੂੰ ਆਉਣ ਵਾਲੀ ਚੀਜ਼ਾਂ ਦੇਣਗੇ, ਤਾਂ ਉਹਦੇ ਵਿੱਚ ਕੁਦਰਤੀ ਜਿਹੜੀ ਸੰਭਾਲ ਹੈ ਉਹ ਵੀ ਹੋਣੀ ਚਾਹੀਦੀ ਹੈ। ਜਾਓ ਤਾਂ ਵੱਧਦੇ ਹਾਂ ਇਸ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

ਜਾਂ ਕਹਿ ਸਕਦੇ ਕਿ ਨਿਮਨ ਜਿਹੜਾ ਅਹੁਦੇ ਦਾ ਅਗਰ ਕਾਰਜ ਆ ਉਹ ਵੀ ਇਹਨਾਂ ਨੂੰ ਕਰਨਾ ਪਏ ਤਾਂ ਉਹਦੇ ਧਿਆਨ ਲਈ ਜਾਂ ਉਹਦੇ ਕਹਿ ਸਕਦੇ ਕਿ ਉਹਦੀ ਸਿਹਤ ਲਈ ਸਾਰਾ ਕੁਝ ਕਰਦੇ ਨੇ, ਇਸ ਲਈ ਸਾਨੂੰ ਉਹਨਾਂ ਪ੍ਰਤੀ ਜਿਹੜਾ ਸਨਮਾਨ ਹੈ ਉਹ ਹਮੇਸ਼ਾ ਬਹੁਤ ਜ਼ਿਆਦਾ ਕਰਨਾ ਚਾਹੀਦਾ। ਇੱਕ ਡਾਕਟਰ ਦੇ ਬਰਾਬਰ ਜਿਹੜਾ ਇਹਨਾਂ ਦਾ ਕਾਰਜ ਸਾਨੂੰ ਇਹਨਾਂ ਨੂੰ ਦੇਣਾ ਚਾਹੀਦਾ। ਜੇ ਉਹ ਤੋਂ ਵੱਧ ਨੇ ਇਹਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਬਾਅਦ

ਸਰੋਤਿਓ, ਅਕਸਰ ਜਦ ਇਲੈਕਸ਼ਨ ਹੁੰਦੇ ਨੇ ਤੁਸੀਂ ਇੱਕ ਟਰਮ ਜ਼ਰੂਰ ਸੁਣੀ ਹੋਏਗੀ ਜਿਹਨੂੰ ਕਹਿੰਦੇ ਆ ਪ੍ਰੋ ਟਰਮ ਸਪੀਕਰ। ਸੁਣਨ 'ਚ ਤਾਂ ਲੱਗਦਾ ਵੀ ਸ਼ਾਇਦ ਕੋਈ ਉਹ ਸਪੀਕਰ ਹੈ ਜਿਹਨੂੰ ਪਤਾ ਨਹੀਂ ਉਹਦੀ ਟਰਮ ਜਿਹੜੀ ਹੈ ਬਹੁਤ ਵੱਡੀ ਕਰਤੀ ਹੈ, ਰੀਨਿਊ ਕਰਤੀ ਆ, ਮਤਲਬ ਟਰਮ ਦੇ ਨਾਲ ਕੁਛ ਰਿਲੇਟਿਡ ਹੈ। ਪਰ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਆਲਰੇਡੀ ਸਦਨ ਦੇ ਵਿੱਚੋਂ ਕੋਈ ਇੱਕ ਉਹ ਸਪੀਕਰ ਜਿਹੜਾ ਕਿ ਕਾਫੀ ਵਾਰ ਚੁਣ ਚੁੱਕਿਆ ਹੈ, ਜਾਂ ਉਹ ਵੱਡਾ ਹੈ, ਜਾਂ ਸੀਨੀਅਰ ਮੋਸਟ ਮੈਂਬਰ ਕਹਿੰਦੇ ਉਹਨੂੰ ਹਾਊਸ ਦਾ, ਜਿਹਨੇ ਕਾਫੀ ਵਾਰ ਆਲਰੇਡੀ ਉਹ ਮੈਂਬਰ ਦਾ ਜਿਹੜਾ ਸਦਨ ਦਾ ਪਾਰਟ ਉਹ ਬਣ ਚੁੱਕਿਆ, ਤਾਂ ਉਹਨੂੰ ਇਹ ਰੋਲ ਦੇ ਲਈ ਸਿਲੈਕਟ ਕੀਤਾ ਜਾਂਦਾ। ਹਾਲਾਂਕਿ

ਕੋਈ ਲੀਗਲ ਰੂਲ ਨਹੀਂ ਹੈ, ਪਰ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਰਿਕਮੈਂਡੇਸ਼ਨ ਹੈ, ਇੱਕ ਤਰ੍ਹਾਂ ਦੀ ਜਿਹੜੀ ਪ੍ਰਥਾ ਜਿਹੜੀ ਹੈ ਉਹ ਮੰਨੀ ਜਾਂਦੀ ਹੈ, ਕਿਉਂਕਿ ਜਿਹੜਾ ਸੰਸਦ ਦਾ ਜਿਹੜਾ ਕਾਰਜ ਹੁੰਦਾ, ਕਿਉਂਕਿ ਜੇ ਸਾਰੇ ਹੀ ਨਵੇਂ ਚੁਣੇ ਨੇ ਤਾਂ ਫਿਰ ਕਾਰਜ ਕਰੇਗਾ ਕੌਣ, ਤਾਂ ਆਪਣੇ 'ਚੋਂ ਹੀ ਇੱਕ ਨੂੰ ਜਿਹੜਾ ਹੈ ਉਹ ਚੁਣ ਲੈਂਦੇ ਨੇ, ਜਿਹੜਾ ਸੀਨੀਅਰ ਮੋਸਟ ਹੁੰਦਾ ਤਾਂ ਉਹਨੂੰ ਪ੍ਰੋ ਟਰਮ ਸਪੀਕਰ ਬਣਾ ਦਿੰਦੇ ਨੇ। ਤਾਂ ਭਾਈ ਹੁਣ ਫਿਰ ਕਰਦਾ ਕੀ ਹੈ ਪ੍ਰੋ ਟਰਮ ਸਪੀਕਰ? ਤਾਂ ਇਹਦੇ ਮੁੱਖ ਦੋ ਕਾਰਨ ਜਾਂ ਕਹਿ ਦੇ ਮੁੱਖ ਦੋ ਕਾਰਜ ਹੁੰਦੇ ਨੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਅਹੁਦ ਦਿਵਾਉਣੀ ਹੈ, ਜਿਹੜੇ ਨਵੇਂ MLAs ਬਣੇ ਨੇ, MPs ਬਣੇ ਨੇ, ਉਹਨਾਂ ਸਾਰਿਆਂ ਨੂੰ ਸ਼ਪਥ ਦਿਵਾਉਣੀ ਤਾਂ ਕਿ ਉਹ ਹੁਣ ਆ ਕੇ ਲੀਗਲੀ ਪਾਰਟਿਸਪੇਟ ਕਰ ਸਕਦੇ ਆ ਕਿਸੇ ਹਾਊਸ ਦੇ ਵਿੱਚ। ਦੂਜਾ, ਇਲੈਕਸ਼ਨ ਕੰਡਕਟ ਕਰਨੇ, ਯਾਨੀ ਸਪੀਕਰ ਦਾ ਜਿਹੜਾ ਇਲੈਕਸ਼ਨ ਆ ਉਹ ਕੰਡਕਟ ਕਰਨੇ, ਡਿਪਟੀ ਸਪੀਕਰ ਦੇ ਇਲੈਕਸ਼ਨ ਜਿਹੜੇ ਕੰਡਕਟ ਕਰਨੇ, ਤਾਂ ਕਿ ਜਿਹੜਾ ਸਦਨ ਹੈ, ਕਿਉਂਕਿ ਹੁਣ ਜਿਹੜੇ ਮੈਂਬਰਸ ਨੇ ਉਹ ਓਥ ਲੈ ਚੁੱਕੇ ਨੇ, ਸ਼ਪਥ ਲੈ ਚੁੱਕੇ ਨੇ, ਹੁਣ ਉਹ ਲੀਗਲੀ ਬੈਠ ਸਕਦੇ ਨੇ। ਅਤੇ ਹੁਣ ਜਦ ਸਪੀਕਰ ਅਤੇ ਡਿਪਟੀ ਸਪੀਕਰ ਵੀ ਅਗਰ ਉਹਨਾਂ ਦੀ ਇਲੈਕਸ਼ਨ ਹੋ ਜਾਵੇ ਤਾਂ ਫਿਰ ਹੁਣ ਜਿਹੜਾ ਸੰਸਦ ਹੈ ਉਹ ਪੂਰਨ ਤੌਰ 'ਤੇ ਆਪਣੇ ਕਾਰਜ ਜਿਹੜਾ ਕਰ ਸਕਦਾ ਹੈ। ਅਤੇ ਅਗਰ ਉਸ ਦੌਰਾਨ ਕੋਈ ਇਹੋ ਜਿਹਾ ਮੈਟਰ ਵੀ ਆ ਜਾਏ ਵੀ ਹੋ ਸਕਦਾ ਕਿ ਓਥ ਲੈ ਲਈ ਜਾਏ, ਅਤੇ ਸਪੀਕਰ ਦੇ ਹਾਲੇ ਡਿਪਟੀ ਸਪੀਕਰ ਦੀ ਚੈਨ ਨਹੀਂ ਹੋਇਆ, ਪਰ ਉਸ ਦੌਰਾਨ ਕੋਈ ਇਹੋ ਜਿਹਾ ਕਾਰਜ ਆ ਗਿਆ ਵੀ ਜਿਹਨੂੰ ਹਾਲੇ ਬਹੁਤ ਜਲਦੀ ਜਿਹੜਾ ਉਸ 'ਤੇ ਸੁਣਵਾਈ ਹੋਣੀ ਜ਼ਰੂਰੀ ਹੈ, ਤਾਂ ਉਹ ਕਾਰਜ 'ਤੇ ਵੀ ਪ੍ਰੋ ਟਰਮ ਸਪੀਕਰ ਹੈ ਉਸ 'ਤੇ ਸੁਣ ਸਕਦਾ ਜੀ ਸਰੋਤਿਓ। ਤਾਂ ਜਿਹੜੀ ਟਰਮਨੋਲਜੀਜ਼ ਨੇ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਵੀ ਹੁਣ ਪ੍ਰੋਟਨ ਸਪੀਕਰ ਕਿਹੜਾ ਹੈ ਜਾਂ ਕਿਹੜੀ ਚੀਜ਼ ਹੈ, ਕਿਉਂਕਿ ਜਦ ਅਸੀਂ ਪੜ੍ਹਦੇ ਹਾਂ, ਜਦ ਅਸੀਂ ਇਲੈਕਸ਼ਨਸ ਹੁੰਦੇ ਨੇ ਤਾਂ ਉਹਦੇ ਵਿੱਚ ਅਸੀਂ ਬਹੁਤ ਜਿਹੜੇ ਸਰਗਰਮ ਰਹਿੰਦੇ ਹਾਂ, ਪਰ ਇਹ ਚੀਜ਼ਾਂ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਲੀਗਲੀ ਜਿਹੜੀ ਚੀਜ਼ਾਂ ਨੇ ਕਾਨੂੰਨੀ ਚੀਜ਼ਾਂ ਨੇ, ਤਾਂ ਇਹਦੇ ਬਾਰੇ ਵੀ ਜਿਹੜੇ ਸਾਨੂੰ ਹੈ ਨੌਲੇਜ ਹੋਣੀ ਚਾਹੀਦੀ ਹੈ। ਅਤੇ ਆਓ ਵੱਧਦੇ ਹਾਂ ਇਸ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

ਸਰੋਤੇ ਹਾਲ ਹੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਸ ਵਾਰ ਮਈ ਦਾ ਮਹੀਨਾ ਹੋ ਚੁੱਕਿਆ, ਪਰ ਹਾਲੇ ਵੀ ਕਿਤੇ ਨਾ ਕਿਤੇ ਸਾਨੂੰ ਮੀਂਹ ਵਾਰੀ ਹੈ, ਬੱਦਲ ਵਾਰੀ ਦੇਖਣ ਨੂੰ ਮਿਲਦੀ ਹੈ। ਤਾਂ ਹੋ ਰਿਹਾ ਕਿ ਇਸ ਵਾਰ ਜਿਹੜੀ ਵੈਸਟਰਨ ਡਿਸਟਰਬੈਂਸ ਹੈ ਉਹ ਜਨਵਰੀ ਫਰਵਰੀ 'ਚ ਨਾ ਹੋ ਕੇ ਹੁਣ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਕਿ ਇਸ ਵਾਰ ਜਦ ਭਾਰਤੀ ਮੌਨਸੂਨ ਆਏਗਾ ਤਾਂ ਉਹਦੇ ਵਿੱਚ ਸਾਨੂੰ ਨਾਲ ਵੈਸਟਰਨ ਡਿਸਟਰਬੈਂਸ ਵੀ ਦੇਖਣ ਨੂੰ ਮਿਲੇਗੀ, ਜਿਹਦੇ ਨਾਲ ਜਿਹੜੇ ਸਾਡੇ ਨੌਰਥ ਵੈਸਟ ਦੇ ਜਿਹੜੇ ਰੀਜਨ ਨੇ, ਜਿਹੜੇ ਸਾਡੇ ਉੱਤਰ ਦੇ ਜਾਂ ਕਹਿ ਦਈਏ ਜਿਹੜਾ ਪੰਜਾਬ ਵਾਲੀ ਸਾਈਡ ਦੇ ਰੀਜਨ ਨੇ, ਇਹਨਾਂ ਦੇ ਵਿੱਚ ਸਾਨੂੰ ਵਾਰ ਵਾਰ ਜਿਹੜਾ ਥੋੜ੍ਹਾ ਮੀਂਹ ਘੜੀ ਚੱਕਰ ਜਿਹੜਾ ਦੇਖਣ ਨੂੰ ਮਿਲੇਗਾ। ਤਾਂ ਹੁੰਦਾ ਹੈ ਕਿ ਨੌਰਥ ਵੈਸਟਰਨ ਜਿਹੜੀ ਵੈਸਟਰਨ ਡਿਸਟਰਬੈਂਸ ਆ ਉਹ ਬਣਦੀ ਕਿਵੇਂ ਹੈ, ਇਹ ਸਮਝ ਸਕਦੇ ਹਾਂ ਕਿ ਇਹਦਾ ਜਿਹੜਾ ਰਿਲੇਸ਼ਨ ਆ ਉਲਟਾ ਹੈ। ਅਗਰ ਟੈਂਪਰੇਚਰ ਜ਼ਿਆਦਾ ਹੁੰਦਾ ਤਾਂ ਪ੍ਰੈਸ਼ਰ ਘੱਟ ਜਾਂਦਾ, ਤਾਂ ਟੈਂਪਰੇਚਰ ਘੱਟ ਹੁੰਦਾ ਪ੍ਰੈਸ਼ਰ ਵੱਧ ਜਾਂਦਾ, ਤਾਂ ਜਿਹੜੀ ਹਵਾ ਨੇ ਘੱਟ ਪ੍ਰੈਸ਼ਰ ਜਾਂ ਕਹਿ ਸਕੀਏ ਕਿ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਚੱਲਦੀਆਂ ਨੇ। ਹੁਣ ਸੌਖੇ ਤਰੀਕੇ ਨਾਲ ਸਮਝੀਏ ਕਿ ਜਦ ਸਾਨੂੰ ਗਰਮੀ ਆਉਂਦੀ ਹੈ ਤਾਂ ਸਾਡਾ ਭਾਰਤ ਦੇ ਵਿੱਚ ਪ੍ਰੈਸ਼ਰ ਘੱਟਦਾ, ਜਿਹਦੇ ਕਰਕੇ ਜਿਹੜੀ ਠੰਡੀ ਹਵਾਵਾਂ ਨੇ ਉਹ ਭਾਰਤ ਵੱਲ ਆਉਣੀਆਂ ਸ਼ੁਰੂ ਕਰ ਦੇਣੀਆਂ, ਇਸ ਕਰਕੇ ਗਰਮੀਆਂ ਦੇ ਵਿੱਚ ਜਿਹੜਾ ਮੌਨਸੂਨ ਆਉਂਦਾ ਇਹਦਾ ਇਹੀ ਕਾਰਨ ਹੈ। ਅਤੇ ਇਸ ਵਾਰੀ ਜਿਹੜਾ ਲੇਟੈਸਟ ਜਿਹੜਾ ਵੈਸਟਰਨ ਡਿਸਟਰਬੈਂਸ ਉਹ ਕਮਜ਼ੋਰ ਹੋ ਕੇ ਹੋਰ ਜ਼ਿਆਦਾ ਈਸਟਵਰਡ ਜਾ ਰਿਹਾ, ਬਹੁਤ ਜ਼ਿਆਦਾ ਤੇਜ਼ੀ ਨਾਲ ਜਾ ਰਿਹਾ। ਤਾਂ ਹੀ ਤਾਂ ਕੱਲ੍ਹ ਪਰਸੋਂ ਮੋਗੇ ਦੇ ਵਿੱਚ ਕਿੰਨੇ ਗੜੇ ਦੇਖਣ ਨੂੰ ਮਿਲੇ ਨੇ, ਕਿਤਨੇ ਝੱਖੜ ਦੇਖਣ ਨੂੰ ਮਿਲੇ, ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਨਾ ਤੇਜ਼ ਝੱਖੜ ਆ ਕਿੱਥੋਂ ਗਿਆ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਿਪਕਿਆਰ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਇਸ ਵੇਲੇ ਸ਼ਾਮ ਦੇ ਠੀਕ 7 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹੇਮੰਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਅਵਾਰਡ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਸੀਬੀਆਈ ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗ ਜਨਾਂ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਤੇ ਫਿਟਮੈਂਟ ਕੈਂਪ ਦਾ ਉਦਘਾਟਨ ਕੀਤਾ। ਦਸਵੀਂ ਜਮਾਤ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਦੇ ਜੈਤੋਂ ਦਾ ਨਾਂ ਕੀਤਾ ਰੌਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ।

ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੀ ਬਟਾਲਾ ਕੇਂਦਰ ਤੋਂ ਪ੍ਰੋਗਰਾਮ ਬੰਦਗੀ ਤਹਿਤ ਸ਼ਬਦ ਤੇ ਭਜਨ। ਆਓ ਸਰਵਣ ਕਰਦੇ ਹਾਂ ਨਰਿੰਦਰ ਚੰਚਲ ਦਾ ਗਾਇਨ ਕੀਤਾ ਇਹ ਭਜਨ।

0: ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
1: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨਿਯਮੀ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰੀ ਡਾ. SJ ਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ।
3: 14 ਔਰ 15 ਤਾਰੀਖ ਕੋ ਬ੍ਰਿਕਸ ਵਿਦੇਸ਼ ਮੰਤਰੀ ਕੀ ਬੈਠਕ ਹੋ ਰਹੀ ਹੈ ਜਿਸ ਕੀ ਅਧਿਕਸ਼ਤਾ ਹਮ ਲੋਕ ਕਰ ਰਹੇ ਹੈ। ਜਹਾਂ ਤੱਕ ਦੇਸ਼ੋ ਕਾ ਆਪਣੇ ਜ਼ਿਕਰ ਕੀਆ, ਉਨਕੀ ਤਰਫ ਸੇ ਕੌਣ ਆਏਗਾ, ਇਹ ਤੋ ਖੈਰ ਉਨਕੋ ਤੈਅ ਕਰਨਾ ਹੈ। ਲੇਕਿਨ ਜੈਸੇ ਜੈਸੇ ਲੋਕ ਆਏਂਗੇ, ਆਪਕੋ ਪਤਾ ਚਲ ਜਾਏ ਕੌਣ ਉਨਕੇ ਨੇਤ੍ਰਤਵ ਕਰ ਰਹਾ ਹੈ, ਕੌਣ ਲੋਕ ਉਸਮੇ ਭਾਗ ਲੇ ਰਹੇ ਹੈ।
2: ਉਨ੍ਹਾਂ ਵੀ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਜੈਸਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਤੇ ਖੇਤਰੀ ਮੁੱਦਿਆਂ ਤੇ ਚਰਚਾ ਕਰਨਗੇ। ਭਾਰਤ ਨੇਪਾਲ ਸਬੰਧਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਬਹੁ ਪੱਖੀ ਸਬੰਧ ਨੇ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਭਾਰਤ ਅਤੇ ਨੇਪਾਲ ਵਿਚਕਾਰ ਅਟੁੱਟ ਦੋਸਤੀ ਤੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਦੌਰੇ ਦੌਰਾਨ ਊਰਜਾ ਸੁਰੱਖਿਆ ਤੇ ਚਰਚਾ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਊਰਜਾ ਸੁਰੱਖਿਆ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਬਹੁ ਪੱਖੀ ਸਬੰਧਾਂ ਦਾ ਮੁੱਖ ਥੰਮ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਤੇ ਨਿਵੇਸ਼ ਵਧਾਉਣ ਤੇ ਵੀ ਚਰਚਾ ਕੀਤੀ ਜਾਏਗੀ। ਸ੍ਰੀ ਮੋਦੀ ਦੇ ਨਾਰਵੇ, ਸਵੀਡਨ, ਇਟਲੀ ਅਤੇ ਨੀਦਰਲੈਂਡਸ ਦੇ ਦੌਰਿਆਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਦੇਸ਼ ਨਵੀਨਤਾ ਤੇ ਸਾਫ਼ ਸੁਥਰੀ ਊਰਜਾ ਤਕਨਾਲੋਜੀਆਂ ਦੇ ਕੇਂਦਰ ਨੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਇਨ੍ਹਾਂ ਵਿਸ਼ਿਆਂ ਤੇ ਚਰਚਾ ਕੀਤੀ ਜਾਏਗੀ।
3: ਸੰਯੁਕਤ ਅਰਬ ਅਮੀਰਾਤ ਦੌਰੇ ਕੇ ਦੌਰਾਨ ਵੀ ਊਰਜਾ ਸੁਰੱਖਿਆ ਪਰ ਬਾਤਚੀਤ ਹੋਗੀ। ਜਿਸ ਪ੍ਰਕਾਰ ਕਾ ਹਮਾਰੀ ਉਨਸੇ ਸਾਝੇਦਾਰੀ ਚੱਲ ਰਹੀ ਹੈ, ਕੈਸੇ ਇਸਕੋ ਔਰ ਵਿਆਪਕ ਕੀਆ ਜਾਏ ਤਾਕਿ ਹਮ ਆਪਣੇ ਜੋ ਊਰਜਾ ਸੁਰੱਖਿਆ ਹਮਾਰੀ ਹੈ ਉਸਕੋ ਹਮ ਮਜ਼ਬੂਤ ਕਰ ਸਕੇ। ਉਸਕੇ ਇਲਾਵੇ ਜੋ 4 ਅਨਿਯ ਦੇਸ਼ ਹੈ, ਨੋਰਡਿਕ ਸਮਿਟ ਹੋਣੇ ਵਾਲਾ ਹੈ, ਨਾਰਵੇ ਕੀ ਯਾਤਰਾ ਹੈ, ਸਵੀਡਨ ਕੀ ਯਾਤਰਾ ਹੈ, ਇਟਲੀ ਕੀ ਯਾਤਰਾ, ਨੈਦਰਲੈਂਡਸ ਕੀ ਯਾਤਰਾ ਹੈ। ਯਹਾਂ ਪਰ ਵੀ ਇਹ ਦੇਸ਼ ਮੇਂ ਸਕੇ ਨਵਾਚਾਰ ਕੇ ਬਹੁਤ ਬੜਾ ਕੇਂਦਰ ਹੈ। ਇਨੋਵੇਸ਼ਨ ਇਕੋਸਿਸਟਮ ਮੇਂ ਭਾਰਤ ਮੇਂ ਬਹੁਤ ਕਾਮ ਹੋ ਰਹਾ ਹੈ ਔਰ ਕਲੀਨ ਐਨਰਜੀ ਟੈਕਨੋਲੋਜੀਜ਼ ਮੇਂ ਇਹ ਲੋਗ ਔਰ ਗ੍ਰੀਨ ਟ੍ਰਾਂਜੀਸ਼ਨ ਮੇਂ ਕਾਫੀ ਆਗੇ ਹੈ। ਤੋ ਇਨ ਸਭੀ ਮੁੱਦੇ ਪਰ ਹਮਾਰੀ ਬਾਤਚੀਤ ਹੋਗੀ ਔਰ ਵੋ ਸਭ ਸਾਝੇਦਾਰੀ ਜੋ ਵਿਕਸਿਤ ਭਾਰਤ ਕੀ ਤਰਫ ਹਮਕੋ ਲੈ ਆਤਾ ਹੈ ਉਸਕੋ ਕੈਸੇ ਮਜ਼ਬੂਤ ਕੀਆ ਜਾਏਗਾ।
2: ਓਪਰੇਸ਼ਨ ਸਿੰਦੂਰ ਦੌਰਾਨ ਚੀਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੀਆਂ ਰਿਪੋਰਟਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਜੈਸਵਾਲ ਨੇ ਕਿਹਾ ਕਿ ਖਬਰਾਂ ਪਹਿਲਾਂ ਤੋਂ ਜਾਣੇ ਪਛਾਣੇ ਤੱਥਾਂ ਦੀ ਪੁਸ਼ਟੀ ਕਰਦੀਆਂ ਨੇ। ਉਨ੍ਹਾਂ ਕਿਹਾ ਕਿ ਓਪਰੇਸ਼ਨ ਸਿੰਦੂਰ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਇੱਕ ਸਟੀਕ ਨਿਸ਼ਾਨਾਬੱਧ ਤੇ ਯੋਜਨਾਬੱਧ ਜਵਾਬ ਸੀ। ਇਸ ਦਾ ਉਦੇਸ਼ ਪਾਕਿਸਤਾਨ ਤੋਂ ਅਤੇ ਉਸ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਨੇਬਰਹੁੱਡ ਫਸਟ ਨੀਤੀ ਤਹਿਤ ਭਾਰਤ ਗੁਆਂਢੀ ਦੇਸ਼ਾਂ ਨੂੰ ਈਂਧਨ ਉਤਪਾਦਾਂ ਦੀ ਸਪਲਾਈ ਕਰ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਤੇ ਭੂ ਰਾਜਨੀਤਿਕ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਨਵੀਂ ਦਿੱਲੀ 'ਚ ਆਯੋਜਿਤ CII ਸਾਲਾਨਾ ਵਪਾਰ ਸੰਮੇਲਨ 2026 ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ

0: ਦੁਨੀਆ ਹਰ ਰੋਜ਼ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ, ਪਰ ਭਾਰਤ ਨੇ ਪ੍ਰਤੀਕੂਲ ਹਾਲਾਤ ਨੂੰ ਲਗਾਤਾਰ ਮੌਕਿਆਂ ਵਿੱਚ ਬਦਲਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਮਾਪਦੰਡਾਂ ਦਾ ਹਵਾਲਾ ਦਿੰਦੇ ਉਹਨਾਂ ਕਿਹਾ ਕਿ ਦੇਸ਼ ਕੋਲ ਇਸ ਸਮੇਂ ਲਗਭਗ 11 ਮਹੀਨਿਆਂ ਦੀ ਦਰਾਮਦ ਨੂੰ ਪੂਰਾ ਕਰਨ ਲਈ ਕਾਫ਼ੀ ਵਿਦੇਸ਼ੀ ਮੁਦਰਾ ਭੰਡਾਰ ਹੈ। ਭਾਰਤੀ ਅਰਥ ਵਿਵਸਥਾ ਦੀ ਮਜ਼ਬੂਤ ਨੀਂਹ ਦਾ ਜ਼ਿਕਰ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਕਦੇ ਵੀ ਦਬਾਅ ਹੇਠ ਨਹੀਂ ਚੁੱਕਿਆ ਅਤੇ ਚੁਣੌਤੀਪੂਰਨ ਸਮੇਂ ਵਿੱਚ ਹਮੇਸ਼ਾ ਮਜ਼ਬੂਤ ਹੋ ਕੇ ਉਭਰਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ NEET UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਏਜੰਸੀ ਨੇ ਇਹ ਮਾਮਲਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਤੋਂ ਪ੍ਰਾਪਤ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ NEET UG ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਅਪਰਾਧਿਕ ਸਾਜਿਸ਼, ਧੋਖਾਧੜੀ, ਭਰੋਸੇ ਨੂੰ ਤੋੜਨ, ਚੋਰੀ, ਸਬੂਤਾਂ ਨੂੰ ਨਸ਼ਟ ਕਰਨ ਅਤੇ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024 ਤਹਿਤ FIR ਦਰਜ ਕੀਤੀ ਹੈ। ਏਜੰਸੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ CBI ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਅਤੇ ਵੱਖ ਵੱਖ ਥਾਵਾਂ 'ਤੇ ਭੇਜੀਆਂ ਗਈਆਂ ਨੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰਣਾਲੀ ਵਿੱਚ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। NTA ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਏਜੰਸੀ ਨੇ ਕਿਹਾ ਕਿ ਉਹ CBI ਨਾਲ ਪੂਰਾ ਸਹਿਯੋਗ ਕਰੇਗੀ ਅਤੇ ਜਾਂਚ ਦੀ ਸਾਰੀ ਜ਼ਰੂਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਪ੍ਰਦਾਨ ਕਰੇਗੀ। ਸਰਕਾਰ ਨੇ ਕਿਹਾ ਕਿ NEET UG ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਏਗਾ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ 'ਤੇ ਕੋਈ ਬੁਰਾ ਪ੍ਰਭਾਵ ਨਾ ਪਏ। NEET ਪ੍ਰੀਖਿਆ ਰੱਦ ਕਰਨ ਸੰਬੰਧੀ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਏਜੰਸੀ ਵਿਦਿਆਰਥੀਆਂ ਨੂੰ NEET UG ਪ੍ਰੀਖਿਆ ਫੀਸ ਵਾਪਸ ਕਰੇਗੀ।
1: हमने इस मैटर को CBI को इंक्वायरी को दिया है और हम इस तरह के जितने लोग खुराफात किए हैं उनको जेल भेजेंगे ताकि बच्चों का भविष्य किसी भी प्रकार से एडवर्सली प्रभावित न हो। इसके साथ ही हमने यह भी कहा कि बच्चों के लिए हम दोबारा परीक्षा कराएंगे जो कि एकदम फेयर तरीके से होगी, जिसमें किसी भी तरह की अनियमितता नहीं होगी। हमने NTA के ऊपर जिम्मेदारी लेते हुए यह भी निर्णय लिया कि हम जो अगली परीक्षा दोबारा कराएंगे उसके लिए कोई एडिशनल फीस नहीं चार्ज करेंगे और हमने जो पहली बार जो परीक्षा कराई थी उसके लिए जो फीस ली थी उसको भी हम रिफंड करेंगे।
0: श्री अभिषेक सिंह ने कहा कि जेकर प्रीक्षा प्रक्रिया की निरपक्षता बारे थोड़ा जहा भी शक है तो अजिही स्थिति में प्रीक्षा को रद्द करना सही फैसला है। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ OP ਰਾਣਾ, ਜੋ ਕਿ ਪੰਜਾਬ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਰੀਡਰ ਹੈ, ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ ਨੇ, ਜਿਨ੍ਹਾਂ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ 'ਚ ਉਸ ਵਿਰੁੱਧ ਬਕਾਇਆ ਪਈ ਸ਼ਿਕਾਇਤ ਸੰਬੰਧੀ ਮਾਮਲੇ ਨੂੰ ਬੰਦ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। CBI ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ ਦੋਵੇਂ ਮੁਲਜ਼ਮ ਕਥਿਤ ਤੌਰ 'ਤੇ ਰੀਡਰ OP ਰਾਣਾ ਸਮੇਤ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੀ ਰਕਮ ਮਿਲਣ ਮਗਰੋਂ ਮਾਮਲਾ ਹੱਲ ਕਰ ਲਿਆ ਜਾਏਗਾ। CBI ਵਿਆਪਕ ਭ੍ਰਿਸ਼ਟਾਚਾਰ ਰੈਕਟ ਵਿੱਚ ਹੋਰਨਾਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੇਰ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ ਪੜਤਾਲ 'ਚ CBI ਨਾਲ ਪੂਰਾ ਸਹਿਯੋਗ ਕਰੇਗੀ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਸੁਪਰੀਮ ਕੋਰਟ ਨੇ ਤਾਮਿਲਨਾਡੂ ਵਿਧਾਨ ਸਭਾ ਪਾਰਟੀ 'ਚ ਵਿਸ਼ਵਾਸ ਮਤੇ 'ਚ ਹਿੱਸਾ ਲੈਣ ਤੋਂ ਰੋਕਣ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ TVK ਦੇ ਵਿਧਾਇਕ ਆਰ ਸ੍ਰੀਨਿਵਾਸ ਸੇਤੂਪਤੀ ਦੀ ਅਰਜ਼ੀ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। TVK ਮੁਖੀ ਸੀ ਜੋਸਫ ਵਿਜੇ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ ਬੁੱਧਵਾਰ ਜਾਂ ਇਸ ਤੋਂ ਪਹਿਲਾਂ ਤੱਕ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ 14

0: ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਬਟਾਲਾ ਕੇਂਦਰ ਤੋਂ ਬੋਲ ਰਹੇ ਹੋ ਤੇ ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਸ਼ਾਮ ਦੇ 7:40 ਹੋ ਚੁੱਕੇ ਨੇ। ਪੇਸ਼ ਕਰ ਰਿਹਾ ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤ ਅਤੇ ਇਹ ਫਰਮਾਇਸ਼ ਤੁਸੀਂ ਪਹੁੰਚਾ ਸਕਦੇ ਹੋ ਡਾਇਲ ਕਰਕੇ ਸਾਡਾ ਨੰਬਰ 2280494 2280494 ਅਤੇ ਪਟਿਆਲਾ ਦਾ ਏਰੀਆ ਕੋਡ 0175। ਅਸੀਂ ਉਡੀਕ ਕਰ ਰਹੇ ਹਾਂ ਇਸ ਪ੍ਰੋਗਰਾਮ ਤਹਿਤ ਤੁਹਾਡੀ ਫਰਮਾਇਸ਼ੀ ਕਾਲਸ ਦੀਆਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ।

0: ਤੁਸੀਂ ਅਨੰਤ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਇੰਦੂ ਸ਼ਰਮਾ ਦੇ ਨਾਲ ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾ ਰਹੇ ਨੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤ। ਸਾਡੇ ਨਾਲ ਇੱਕ ਕਾਲਰ ਨੇ। ਹੈਲੋ ਹੈਲੋ
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹੋਰ ਜੀ ਮੈਡਮ, ਠੀਕ ਠਾਕ
0: ਜੀ? ਬਹੁਤ ਵਧੀਆ ਜੀ। ਤੁਸੀਂ ਥੋੜਾ ਜਿਹਾ ਸਾਈਡ ਤੇ ਹੋ ਕੇ ਗੱਲ ਕਰੋ, ਤੁਹਾਡੀ ਆਵਾਜ਼ ਦੇ ਵਿੱਚ ਈਕੋ ਸਾਊਂਡ ਆ ਰਹੀ ਹੈ। ਰੇਡੀਓ ਤੋਂ ਦੂਰ ਹੋ ਜਾਓ ਤੁਸੀਂ।
1: ਰੇਡੀਓ ਤੋਂ ਦੂਰ ਹੈ ਜੀ, ਉਹ ਕੂਲਰ ਚੱਲ ਰਿਹਾ ਜੀ, ਉਹਦੇ ਕਰਕੇ ਛਾਂ ਛਾਂ
0: ਜੀ। ਫਿਰ ਥੋੜਾ ਜਿਹਾ ਬਾਹਰ ਆ ਜਾਓ ਤੁਸੀਂ, ਤੁਹਾਡੀ ਆਵਾਜ਼ ਸਾਫ ਨਹੀਂ ਆ ਰਹੀ।
1: ਮੈਡਮ ਜੀ, ਹਰਜੀਤ ਹਰਮਨ ਦਾ ਗਾਣਾ ਸੁਣਾ ਦਿਓ।
0: ਤੁਸੀਂ ਪਹਿਲਾਂ ਦੱਸੋ ਤੇ ਤੁਹਾਡਾ ਨਾਮ ਕੀ ਹੈ?
1: ਜੋਗਿੰਦਰ ਸਿੰਘ ਜੀ।
0: ਕਿੱਥੋਂ ਗੱਲ ਕਰ ਰਹੇ ਹੋ?
1: ਨੂਰਪੁਰ ਹੈ ਜੀ, ਜ਼ਿਲ੍ਹਾ ਪਟਿਆਲਾ 'ਚ, ਤੁਸੀਂ ਪਾਤੜਾ ਜੀ।
0: ਜੀ, ਹੁਣ ਦੱਸੋ ਕਿਹੜਾ ਗੀਤ ਸੁਣੋਗੇ?
1: ਹਰਜੀਤ ਹਰਮਨ ਦਾ ਜੀ, ਸ਼ੇਰ ਕਦੇ ਨੇ ਡਰਦੇ ਜੀ ਗਿੱਦੜਾਂ ਦੀਆਂ ਡਾਰਾਂ ਤੋਂ।
0: ਜੀ, ਹਰਜੀਤ ਹਰਮਨ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ। ਤੇ ਤੁਸੀਂ ਕੰਮ ਕੀ
1: ਜੀ?
0: ਕਰਦੇ ਹੋ?
1: ਕੰਮ ਜੀ ਖੇਤੀਬਾੜੀ ਦਾ ਜੀ, ਪਹਿਲਾਂ ਤਾਂ ਡਰਾਈਵਰੀ ਕਰਦਾ ਸੀ ਜੀ।
0: ਜੀ,
1: ਤੇ ਇਹਦੇ ਕਰਕੇ ਗੋਡਾ ਟੁੱਟ ਗਿਆ, ਐਕਸੀਡੈਂਟ ਹੋ ਗਿਆ ਬੱਸ ਦਾ। ਹੁਣ ਜੀ ਫਿਰ ਉਹ ਖੇਤੀਬਾੜੀ ਮੁੰਡੇ ਕਰਦੇ ਨੇ ਜੀ ਘਰ, ਚਲੋ ਮਾੜਾ ਮੋਟਾ ਮੈਂ ਵੀ ਨਾਲ ਦੇਖ ਦੁਖ ਲੈਂਦਾ।
0: ਬਿਲਕੁਲ। ਤੇ ਹਰਜੀਤ ਹਰਮਨ ਦਾ ਜਿਹੜਾ ਗੀਤ ਤੁਸੀਂ ਕਿਹਾ, ਉਹ ਗੀਤ ਤਾਂ ਨਹੀਂ ਸੁਣਵਾ ਸਕਦੇ ਅਸੀਂ। ਹਰਜੀਤ ਹਰਮਨ ਦਾ ਹੀ ਇੱਕ ਹੋਰ ਗੀਤ ਤੁਹਾਨੂੰ ਸੁਣਵਾ ਰਹੇ ਹਾਂ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। ਆਓ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨਿਯਮੀਆਂ ਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮਾਤਾ ਭਦਰਕਾਲੀ ਜੀ ਦਾ ਮੇਲਾ ਭਲਕੇ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਭਲਕੇ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਬੋਹਰ ਹਨੂੰਮਾਨਗੜ੍ਹ ਸੜਕ ਤੇ ਰਾਜਸਰਾ ਪਿੰਡ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਤੇ ਇੱਕ ਔਰਤ ਤੇ ਇੱਕ ਬੱਚਾ ਜ਼ਖਮੀ ਹੋ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz ਦੀ। ਤੁਸੀਂ ਨਾਂਤ ਮਾਰ ਰਹੇ ਹੋ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਣੀ ਦਾ। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਸੁਣਵਾਏ ਜਾ ਰਹੇ ਨੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਹਿੰਦੀ ਅਤੇ ਪੰਜਾਬੀ ਗੀਤ। ਅਤੇ ਇਹ ਫਰਮਾਇਸ਼ ਭੇਜਣ ਲਈ ਤੁਸੀਂ ਡਾਇਲ ਕਰ ਸਕਦੇ ਹੋ ਸਾਡਾ ਨੰਬਰ 2228049 ਅਤੇ ਪਟਿਆਲਾ ਦਾ ਏਰੀਆ ਕੋਡ 0175।

ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।

0: ਥੋੜਾ ਬਹੁਤ।
1: ਤੇ ਅੱਜ ਕਿਹੜਾ ਗੀਤ ਤੁਸੀਂ ਪਸੰਦ ਕੀਤਾ?
0: ਜੀ ਮੈਨੂੰ ਛੱਤਰ ਗੀਤ ਦਾ ਗੀਤ ਸੁਣਾ ਦਿਓ, ਹਰ ਦਿਨ ਦਿਲ ਮੰਗਿਆ।
1: ਬਿਲਕੁਲ ਜੀ, ਸੁਣਵਾ ਰਹੇ ਹਾਂ ਤੁਹਾਡੀ ਪਸੰਦ ਆਈ ਗੀਤ।
0: ਥੈਂਕ ਯੂ।

ਹਰਚਰਨ ਗਰੇਵਾਲ ਤੇ ਸੀਮਾ ਦੀਆਂ ਆਵਾਜ਼ਾਂ 'ਚ ਇਸ ਤੋਂ ਗਾਣੇ ਦੇ ਨਾਲ ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਖਤਮ ਕਰਨ ਦੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਦੀ, ਅਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮੰਥਨ। ਅੱਜ ਪ੍ਰੋਗਰਾਮ ਮੰਥਨ ਤਹਿਤ ਗੱਲਬਾਤ ਕਰਾਂਗੇ ਪੰਜਾਬ ਦੀ ਵਿਰਾਸਤ ਦੀ ਸੰਭਾਲ ਬਾਰੇ। ਸਾਡੇ ਮੁੱਖ ਮਹਿਮਾਨ ਹੋਣਗੇ ਪ੍ਰੋਫੈਸਰ ਦਲਜੀਤ ਸਿੰਘ, ਡਾਕਟਰ ਮਨਵੀਰ ਕੌਰ ਅਤੇ ਹਰਪ੍ਰੀਤ ਸਿੰਘ।

0: ਵਿਚਾਰ ਚਰਚਾ ਦਾ ਪ੍ਰੋਗਰਾਮ ਮੰਥਨ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਸਾਥੀਓ, ਅੱਜ ਦੀ ਵਿਚਾਰ ਚਰਚਾ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਅਮੀਰ ਇਤਿਹਾਸਿਕ, ਧਾਰਮਿਕ ਅਤੇ ਪੁਰਾਤੱਤਵ ਵਿਰਾਸਤ ਬਾਰੇ। ਇਹ ਪੰਜਾਬ ਨਾ ਸਿਰਫ ਬੀਤੇ ਸਮੇਂ ਦੀਆਂ ਯਾਦਾਂ ਸਗੋਂ ਸਾਡੀ ਪਛਾਣ ਅਤੇ ਵਿਰਾਸਤ ਦਾ ਵੀ ਪ੍ਰਤੀਕ ਹੈ। ਪਰ ਅਸੀਂ ਅੱਜ ਦੇ ਸਮੇਂ 'ਚ ਦੇਖਦੇ ਹਾਂ ਕਿ ਇਹਨਾਂ ਬੇਅੰਤ ਸੱਭਿਆਚਾਰਕ ਮਹੱਤਤਾ ਦੇ ਬਾਵਜੂਦ ਕਈ ਸਥਾਨ ਅਣਦੇਖੀ ਦਾ ਸ਼ਿਕਾਰ ਨੇ, ਢੰਗ ਨਾਲ ਸੰਭਾਲ ਨਹੀਂ ਹੋ ਰਹੀ ਅਤੇ ਜਨਤਾ ਦੇ ਵਿੱਚ ਜਾਗਰੂਕਤਾ ਦੀ ਅਤੇ ਦਿਲਚਸਪੀ ਦੀ ਕਮੀ ਦੇਖਣ ਨੂੰ ਮਿਲਦੀ ਹੈ। ਇਹਨਾਂ ਸਾਰੇ ਸਵਾਲਾਂ, ਇਹਨਾਂ ਸਾਰੇ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓਜ਼ ਦੇ ਵਿੱਚ ਮਾਹਿਰਾਂ ਨੂੰ ਸੱਦਾ ਦਿੱਤਾ। ਮੈਂ ਸਵਾਗਤ ਕਰਦਾ ਇਸ ਵਿਚਾਰ ਚਰਚਾ ਦੇ ਵਿੱਚ ਪ੍ਰੋਫੈਸਰ ਦਲਜੀਤ ਸਿੰਘ ਦਾ, ਜੋ ਕਿ ਇਤਿਹਾਸ ਦੇ ਮਾਹਿਰ ਨੇ। ਮੈਂ ਸਵਾਗਤ ਕਰਦਾ ਡਾਕਟਰ ਮਨਵੀਰ ਕੌਰ ਦਾ, ਜੋ ਕਿ ਫਾਈਨ ਆਰਟਸ ਯਾਨੀ ਕਿ ਕੋਮਲ ਕਲਾਵਾਂ ਦੇ ਮਾਹਿਰ ਨੇ, ਅਤੇ ਸਰਦਾਰ ਹਰਪ੍ਰੀਤ ਸਿੰਘ ਕਾਹਲੋਂ ਜੀ ਦਾ, ਜੋ ਕਿ ਪੇਸ਼ੇ ਤੋਂ ਪੱਤਰਕਾਰ ਨੇ ਅਤੇ ਪੰਜਾਬ ਦੇ ਸੱਭਿਆਚਾਰ 'ਤੇ ਗਹਿਰੀ ਪਕੜ ਰੱਖਦੇ ਨੇ। ਤੁਹਾਡਾ ਸਾਰਿਆਂ ਦਾ ਇਸ ਵਿਚਾਰ ਚਰਚਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪ੍ਰੋਫੈਸਰ ਦਲਜੀਤ ਜੀ, ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰਦਾ। ਜਦੋਂ ਅਸੀਂ ਇਤਿਹਾਸਿਕ ਥਾਵਾਂ ਦੀ ਗੱਲ ਕਰਦੇ ਹਾਂ ਅਤੇ ਜਦੋਂ ਅਸੀਂ ਆਪਣੀ ਇਤਿਹਾਸਿਕ ਵਿਰਾਸਤ ਦੀ ਗੱਲ ਕਰਦੇ ਹਾਂ, ਤਾਂ ਕੀ ਇਹ ਸਿਰਫ ਇੱਕ ਸੈਰ ਸਪਾਟੇ ਦੀ ਥਾਵਾਂ ਵਜੋਂ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇਹਦਾ ਇੱਕ ਹੋਰ ਵੱਡਾ ਰੂਪ ਜਾਂ ਇੱਕ ਵੱਡਾ ਰੋਲ ਵੀ ਹੈ ਸਮਾਜ ਦੇ ਵਿੱਚ?
1: ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪੁਰਾਣੇ ਇਤਿਹਾਸਿਕ ਸਥਾਨ ਹੈਗੇ ਨੇ, ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਇੱਕ ਉਦਾਹਰਣ ਦੇ ਤੌਰ 'ਤੇ ਗੱਲ ਕਰਦਾ, ਸੰਗੋਲ ਦੀ।
0: ਜੀ,
1: ਸੰਗੋਲ ਦੇ ਵਿੱਚ ਜਦੋਂ ਐਕਸਕਵੇਸ਼ਨਸ ਹੋਈਆਂ, ਖੁਦਾਈ ਹੋਈਆਂ, ਸਾਨੂੰ ਉੱਥੋਂ ਇੰਡਸ ਵੈਲੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ। ਜੇ ਅਸੀਂ ਇੰਡਸ ਵੈਲੀ ਨੂੰ ਅਤੇ ਪੁਰਾਣੀ ਸੱਭਿਅਤਾ ਨੂੰ ਜੇ ਸਮਝਣਾ ਹੈਗਾ ਤਾਂ ਸਾਨੂੰ ਉਹ ਸੰਗੋਲ ਦੇ ਵਿੱਚ ਜਾ ਕੇ, ਖਾਸ ਤੌਰ 'ਤੇ ਜਿਹੜੇ ਇਤਿਹਾਸ ਦੇ ਵਿਦਿਆਰਥੀ ਹੈਗੇ, ਉਹਨਾਂ ਨੂੰ ਜ਼ਰੂਰ ਲੈ ਕੇ ਜਾਣਾ ਚਾਹੀਦਾ। ਜੋ ਕਿਤਾਬ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਾਉਂਦੇ ਹਾਂ ਅਤੇ ਜਦੋਂ ਅਸੀਂ ਉਸਨੂੰ ਦੇਖਦੇ ਹਾਂ, ਪ੍ਰੈਕਟੀਕਲੀ ਦੇਖਦੇ ਹਾਂ, ਤਾਂ ਉਹ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਇਹਦੇ ਨਾਲ ਹੀ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਹੋਰ ਉਦਾਹਰਣ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨੰਦੇੜ ਤੋਂ ਪੰਜਾਬ ਵੱਲ ਆ ਰਹੇ ਨੇ, ਤਾਂ ਉਹਨਾਂ ਦਾ ਜਿਹੜਾ ਪਹਿਲਾ ਪੜਾਅ ਸੀਗਾ, ਉਹ ਸੋਨੀਪਤ ਦੇ ਕੋਲ ਸਹੇਰੀ ਅਤੇ ਖੰਡਾ ਸੀ। ਜਦੋਂ ਮੈਂ ਵੀ ਪੜ੍ਹਦਾ ਸੀ ਤਾਂ ਉਦੋਂ ਕਿਤਾਬਾਂ ਦੇ ਵਿੱਚ ਸਹੇਰੀ ਅਤੇ ਖੰਡਾ ਲਿਖਿਆ ਮਿਲਦਾ ਸੀ। ਡਾਕਟਰ ਗੰਡਾ ਸਿੰਘ ਦੀ ਕਿਤਾਬ ਹੈ ਬੰਦਾ ਸਿੰਘ ਬਹਾਦਰ, ਉਹਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਸਹੇਰੀ ਅਤੇ ਖੰਡਾ ਹੈ, ਲੇਕਿਨ ਹੌਲੀ ਹੌਲੀ ਕਿਤਾਬਾਂ ਦੇ ਵਿੱਚ ਉਹ ਅਤੇ ਜਿਹੜਾ ਸੀਗਾ ਉਹ ਮਾਈਨਸ ਹੋ ਗਿਆ ਅਤੇ ਉੱਥੇ ਹਾਈਫਨ ਪੈ ਗਿਆ, ਅਤੇ ਹੁਣ ਜਿਹੜੀਆਂ ਸਾਡੇ ਕੋਲ ਕਿਤਾਬਾਂ ਆ ਰਹੀਆਂ ਨੇ ਉਹ ਹਾਈਫਨ ਵੀ ਉੱਡ ਗਿਆ ਅਤੇ ਸਹੇਰੀ ਖੰਡਾ ਬਣ ਗਿਆ। ਪ੍ਰਤੀਤ ਇਹ ਹੁੰਦਾ ਹੈ ਕਿ ਜਿਵੇਂ ਸਹੇਰੀ ਖੰਡਾ ਇੱਕ ਪਿੰਡ ਦਾ ਨਾਂ ਹੈ, ਪਰ ਐਕਚੁਅਲ ਦੇ ਵਿੱਚ ਇਹ ਦੋ ਪਿੰਡ ਨੇ ਅਤੇ ਦੋਨਾਂ ਪਿੰਡਾਂ ਦੇ ਵਿੱਚ 15-20 ਕਿਲੋਮੀਟਰ ਦਾ ਡਿਸਟੈਂਸ ਹੈ। ਸੋ ਜਦੋਂ ਅਸੀਂ ਉਹਨਾਂ ਥਾਵਾਂ ਨੂੰ ਪ੍ਰੈਕਟੀਕਲੀ ਜਾ ਕੇ ਦੇਖਦੇ ਹਾਂ, ਸਾਡੀ ਜਾਣਕਾਰੀ 'ਚ ਵਾਧਾ ਹੁੰਦਾ, ਬੁੱਕਿਸ਼ ਨੌਲੇਜ 'ਚ ਉਨਾ ਨਹੀਂ ਫਰਕ ਪੈਂਦਾ। ਸੋ ਮੈਨੂੰ ਲੱਗਦਾ ਕਿ ਖਾਸ ਤੌਰ 'ਤੇ ਜਿਹੜੇ ਇਤਿਹਾਸ ਨਾਲ ਸੰਬੰਧਿਤ ਵਿਦਿਆਰਥੀ ਨੇ ਜਾਂ ਅਦਰਵਾਈਜ਼ ਵੀ, ਸਾਨੂੰ ਪ੍ਰੈਕਟੀਕਲੀ ਉਹਨਾਂ ਥਾਵਾਂ 'ਚ ਜਾ ਕੇ ਦੇਖਣ ਦੀ ਲੋੜ ਹੈਗੀ ਆ।
0: ਜੀ ਹਰਪ੍ਰੀਤ ਜੀ, ਹੁਣੇ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ ਸੰਗੋਲ ਦਾ
2: ਜੀ,
0: ਅਤੇ ਕਿੰਨਿਆਂ ਕੁ ਨੂੰ ਤੁਹਾਨੂੰ ਲੱਗਦਾ ਪਤਾ ਹੋਏਗਾ ਜਾਂ ਕਿੰਨੇ ਕੁ ਲੋਕਾਂ ਨੂੰ ਤੁਸੀਂ ਮਿਲੇ ਹੋ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ, ਕਿ ਪਤਾ ਕਿ ਸਾਡੇ ਗੁਆਂਢ 'ਚ ਸੰਗੋਲ ਇੱਕ ਜਗ੍ਹਾ ਜਿਹੜੀ ਇੱਕ ਆਰਕੋਲੋਜੀਕਲ ਸਾਈਟ ਹੈ ਅਤੇ ਸਾਡੇ ਇਤਿਹਾਸ ਨੂੰ, ਬੜੇ ਪੁਰਾਣੇ ਇਤਿਹਾਸ ਨੂੰ ਸੰਜੋਈ ਬੈਠੀ ਹੈ?
2: ਇਹ ਬੜੀ ਗੰਭੀਰ ਗੱਲ ਹੈਗੀ ਆ, ਅਤੇ ਇਹ ਸਾਰੇ ਦੇ ਜਦੋਂ ਆਪਾਂ ਬਹੁਤ ਬਾਰੀਕੀ ਦੇ ਵਿੱਚ ਜਾਂਦੇ ਹਾਂ ਅਤੇ ਸਮਝਣ ਦੀ ਲੋੜ ਹੈ। ਜਿਸ ਤਰ੍ਹਾਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ

0: ਕਿ ਹੁਣ ਉਹਨੂੰ ਸਹਿਰੀ ਖੰਡਾ ਕਹਿੰਦੇ ਨੇ। ਇੱਕ ਗੱਲ ਇਹ ਸਮਝਣ ਵਾਲੀ ਹੈ ਕਿ ਜਦੋਂ ਵੀ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਸਿਰਫ ਇੱਕ ਹੇਰਵਾ ਨਹੀਂ ਹੁੰਦਾ, ਇਤਿਹਾਸ ਦੀ ਇੱਕ ਆਪਣੀ ਜ਼ੁਬਾਨ ਹੈ। ਉਹ ਜ਼ੁਬਾਨ ਸਾਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਨਜ਼ਰ ਆਉਂਦੀ ਹੈ, ਉਹ ਜ਼ੁਬਾਨ ਜਿਹੜੀ ਹੈ ਉਹ ਉਸ ਸਮੇਂ ਦੀ ਇਮਾਰਤ ਸਾਜ਼ੀ ਦੇ ਵਿੱਚੋਂ ਵੀ ਨਜ਼ਰ ਆਉਂਦੀ ਹੈ। ਮੈਂ ਦੋ ਕੁ ਉਦਾਹਰਨਾਂ ਦੇ ਨਾਲ ਆਪਣੀ ਗੱਲ ਨੂੰ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ। ਜਦੋਂ ਮੈਂ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਜਾਂਦਾ, ਜਿਹੜਾ ਕਿ ਕਿਸ਼ਵਰ ਦੇਸਾਈ ਹੁਣਾਂ ਨੇ ਬਣਾਇਆ, ਉਹ ਮਿਊਜ਼ੀਅਮ ਬਹੁਤ ਸ਼ਾਨਦਾਰ ਹੈ। ਉਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਕਿ ਜਲ੍ਹਿਆਂਵਾਲਾ ਬਾਗ ਪੰਡਿਤ ਜੱਲੇ ਦਾ ਬਾਗ ਸੀ, ਯਾਨੀ ਕਿ ਮਿਊਜ਼ੀਅਮ ਦੇ ਅੰਦਰ ਹੀ ਇਤਿਹਾਸ ਦੀ ਗਲਤ ਬਿਰਤਾਂਤਕਾਰੀ ਹੋ ਰਹੀ ਹੈ। ਜਦੋਂ ਮੈਂ ਲੈਪਲ ਗ੍ਰਿਫਿਨ ਦੀ ਕਿਤਾਬ ਕਾਸਟ ਐਂਡ ਟ੍ਰਾਈਬਸ ਆਫ ਪੰਜਾਬ ਪੜ੍ਹਦਾ ਹਾਂ ਤਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਹੁਸ਼ਿਆਰਪੁਰ ਦੇ ਸਰਦਾਰ ਹਿੰਮਤ ਸਿੰਘ ਬੈਂਸ ਹੁਣੀ, ਜਿਹੜੇ ਕਿ ਭਾਸੋਂ ਦੇ ਨੇੜੇ ਪੰਡਿਤ ਜੱਲੇ ਦੇ ਵਸਾਏ ਹੋਏ ਪਿੰਡ ਜੱਲੇ ਦੇ ਸਰਦਾਰ ਸਨ, ਉਹ ਉੱਥੋਂ ਦੇ ਸਨ ਅਤੇ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਾ ਕੇ ਉੱਧਰ ਜਾ ਕੇ ਸ਼ਾਮਿਲ ਹੁੰਦੇ ਆ ਅਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਜਾਗੀਰ ਵਜੋਂ ਜਲੰਧਰ ਦੇ ਨੇੜੇ ਦਾ ਪਿੰਡ ਅਲਾਵਲਪੁਰ ਅਤੇ ਅੰਮ੍ਰਿਤਸਰ ਦਾ ਬਾਗ ਉਹਨਾਂ ਨੂੰ ਇੱਕ ਤਰ੍ਹਾਂ ਦਾ ਤੋਹਫੇ ਦੇ ਤੌਰ 'ਤੇ ਦਿੰਦੇ ਨੇ, ਇਸ ਕਰਕੇ ਉਹ ਜੱਲ੍ਹਿਆਂ ਵਾਲੇ ਸਰਦਾਰਾਂ ਦਾ ਬਾਗ ਵੱਜਦਾ। ਪੰਡਿਤ ਜੱਲੇ ਦਾ ਵਸਾਇਆ ਹੋਇਆ ਪਿੰਡ ਹੈ ਜੱਲਾ, ਪਰ ਜੱਲੇ ਦੇ ਸਰਦਾਰਾਂ ਦੇ ਕਰਕੇ ਉਹ ਬਾਗ ਹੈ ਜੱਲ੍ਹਿਆਂ ਵਾਲੇ ਸਰਦਾਰਾਂ ਦਾ। ਯਾਨੀ ਕਿ ਅਸੀਂ ਪੂਰੀ ਦੀ ਪੂਰੀ ਇੱਕ ਗਲਤ ਹਿਸਟਰੀ ਇਤਿਹਾਸ ਪੜ੍ਹ ਰਹੇ ਹਾਂ ਇੱਕ ਮਿਊਜ਼ੀਅਮ ਦੇ ਅੰਦਰ। ਇਮਾਰਤਾਂ ਦੀ ਜਿਹੜੀ ਜ਼ੁਬਾਨ ਹੈ ਉਹਨੂੰ ਵੀ ਉਸੇ ਤਰ੍ਹਾਂ ਮਹਿਸੂਸ ਕਰਨ ਦੀ ਲੋੜ ਹੈ, ਉਸੇ ਤਰ੍ਹਾਂ ਉਸਦੇ ਬਾਰੇ ਸਾਡੀ ਇੱਕ ਕੀ ਕਹਿ ਸਕਦੇ ਹਾਂ ਕਿ ਸਾਡਾ ਅਭਿਆਸ ਵੀ ਹੋਣਾ ਚਾਹੀਦਾ। ਯਾਨੀ ਕਿ ਜਿਹੜੀ ਗੱਲ ਪ੍ਰੋਫੈਸਰ ਸਾਹਿਬ ਕਹਿੰਦੇ ਆ ਉਸ ਦੇ ਵਿੱਚ ਸਾਡੀ ਮੁੱਖ ਦੀ ਗੱਲ ਇਹ ਹੈ ਵੀ ਉਹ ਟ੍ਰੇਨਿੰਗ ਜਿਹੜੀ ਹੈ ਅਭਿਆਸ ਹੈ, ਇੱਕ ਤਾਂ ਇਮਾਰਤਾਂ ਦੀ ਆਪਣੀ ਜ਼ੁਬਾਨ ਹੁੰਦੀ, ਉਸ ਜ਼ੁਬਾਨ ਨੂੰ ਸਮਝਣ ਦੀ ਲੋੜ ਹੈ, ਦੂਜਾ ਉਸਦੀ ਜਿਸ ਤਰ੍ਹਾਂ ਦੀ ਤਰਤੀਬ ਅੱਗੇ ਸਾਡੇ ਬਹੁਤ ਸਾਰੇ ਮਾਹਰ ਪੜ੍ਹਾ ਰਹੇ ਹੈ ਉਹਨੂੰ ਵੀ ਠੀਕ ਕਰਨ ਦੀ ਲੋੜ ਹੈ, ਨਹੀਂ ਤਾਂ ਫਿਰ ਇੱਕ ਗਲਤ ਬਿਰਤਾਂਤਕਾਰੀ ਦੇ ਵਿੱਚ ਅਸੀਂ ਗਲਤ ਪਾਸੇ ਜਾਂਦੇ ਰਹਾਂਗੇ। ਤਿੰਨ ਚੀਜ਼ਾਂ ਦਾ ਮਹੱਤਵਪੂਰਨ ਅੰਗ ਹੁੰਦਾ ਹੈ ਕਿ ਸਾਡੀ ਵਿਆਖਿਆ ਕਿਹੋ ਜਿਹੀ ਹੈ, ਸਾਡਾ ਬਿਰਤਾਂਤ ਕਿਹੋ ਜਿਹਾ ਅਤੇ ਸਾਡੀ ਤਸ਼ਬੀਹ ਕਿਹੋ ਜਿਹੀ ਹੈ। ਜੇ ਤਿੰਨ ਚੀਜ਼ਾਂ ਦੇ ਵਿੱਚੋਂ ਅਸੀਂ ਪਿੰਡ ਸੰਘੋਲ ਤੋਂ ਲੈ ਕੇ ਇਸ ਦੌਰ ਤੱਕ ਦਾ ਇਤਿਹਾਸ, ਸਾਡੇ ਪਿੰਡਾਂ ਦਾ ਨਾਮ, ਸਾਡੇ ਪਿੰਡਾਂ ਦਾ ਨਾਮ ਕਿਵੇਂ ਪਿਆ ਆ, ਪਟਿਆਲੇ ਦਾ ਨਾਮ ਪਟਿਆਲਾ ਕਿਵੇਂ, ਅੰਮ੍ਰਿਤਸਰ ਦਾ ਨਾਮ ਅੰਮ੍ਰਿਤਸਰ ਕਿਵੇਂ ਹੈ, ਇਹ ਸਮਝਣ ਵਾਲੀਆਂ ਗੱਲਾਂ ਨੇ। ਕਿਸੇ ਇਸ ਵੇਲੇ ਅੰਮ੍ਰਿਤਸਰ ਨੂੰ ਆਪਾਂ AMRITSER ਅੰਮ੍ਰਿਤਸਰ ਲਿਖਦੇ ਹਾਂ। ਅੰਗਰੇਜ਼ਾਂ ਦਾ ਉਚਾਰਨ ਲਹਿਜ਼ੇ 'ਚ ਗੜਬੜ ਸੀ, ਜਦੋਂ ਉਹਨਾਂ ਸ਼ੁਰੂਆਤੀ ਰੂਪ 'ਚ ਨਕਸ਼ੇ ਬਣਾਏ ਨੇ ਉਹਨਾਂ ਨੇ ਯੂ ਤੋਂ ਅੰਮ੍ਰਿਤਸਰ ਲਿਖਿਆ ਹੈ, ਅੰਮ੍ਰਿਤਸਰ, ਠੀਕ ਹੈ। ਇਹ ਸਾਰੀਆਂ ਗੱਲਾਂ ਨੂੰ ਜਦ ਤੱਕ ਅਸੀਂ ਇਸਦੇ ਨਾਮਕਰਨ ਦੇ ਸਫ਼ਰ ਨੂੰ, ਇਮਾਰਤਾਂ ਦੇ ਸਫ਼ਰ ਨੂੰ ਅਤੇ ਉਹਨਾਂ ਨੂੰ ਵੇਖਣ ਦੀ ਟ੍ਰੇਨਿੰਗ ਅਭਿਆਸ ਦੇ ਵਿੱਚ ਨਹੀਂ ਜਾਵਾਂਗੇ ਤਦ ਤੱਕ ਅਸੀਂ ਸਮਝ ਨਹੀਂ ਸਕਾਂਗੇ ਕਿ ਸਾਡੇ ਇਤਿਹਾਸ ਦਾ ਸ਼ਾਨਮੱਤਾ ਰਾਹ ਕਿਹੜਾ ਆ।
1: ਮਨਵੀਰ ਕੌਰ ਜੀ, ਜਿਸ ਤਰ੍ਹਾਂ ਹੁਣ ਹਰਪ੍ਰੀਤ ਸਿੰਘ ਜੀ ਨੇ ਮਿਊਜ਼ੀਅਮ ਦੀ ਗੱਲ ਕੀਤੀ, ਅਜਾਇਬ ਘਰ ਦੀ ਗੱਲ ਕੀਤੀ, ਅਤੇ ਜਦੋਂ ਅਸੀਂ ਕਿਸੇ ਵੀ ਮਿਊਜ਼ੀਅਮ 'ਚ ਜਾਂਦੇ ਹਾਂ ਅਤੇ ਉੱਥੇ ਕਿਸੇ ਵੀ ਤਰੀਕੇ ਦਾ ਕੋਈ ਵੀ ਜਿਹੜੀ ਚੀਜ਼ ਡਿਸਪਲੇ 'ਤੇ ਹੁੰਦੀ ਹੈ, ਚਾਹੇ ਉਹ ਪੇਂਟਿੰਗ ਹੋਏ, ਚਾਹੇ ਕੋਈ ਪੁਰਾਣਾ ਕੋਈ ਇਤਿਹਾਸ ਦਾ ਕੋਈ ਆਈਟਮ ਹੋਏ, ਤਾਂ ਉਹਦੇ ਨਾਲ ਇੱਕ ਇਮੋਸ਼ਨਲ ਕਨੈਕਟ ਬਣਨਾ ਬੜਾ ਜ਼ਰੂਰੀ ਹੁੰਦਾ ਉਹਨੂੰ ਸੰਜੀਦਗੀ ਦੇ ਨਾਲ ਸਮਝਣ ਦੇ ਲਈ। ਤੁਸੀਂ ਸਿਰਫ ਉਹਨੂੰ ਦੇਖ ਕੇ ਅੱਗੇ ਨਹੀਂ ਵੱਧ ਸਕਦੇ। ਅਤੇ ਕੀ ਤੁਹਾਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਸਾਡੀ ਜ਼ਿੰਦਗੀ ਹੈ ਜਾਂ ਜੀਵਨ ਸ਼ੈਲੀ ਹੈ, ਜਾਂ ਫਿਰ ਜਿਸ ਤਰੀਕੇ ਦੀ ਸਾਡੀ ਅਜੋਕੀ ਪੀੜ੍ਹੀ ਜਿਸ ਰਾਹ 'ਤੇ ਚੱਲ ਰਹੀ ਹੈ ਜਾਂ ਜਿਸ ਡਾਇਰੈਕਸ਼ਨ 'ਚ ਜਾ ਰਹੀ ਹੈ, ਉਹਨਾਂ 'ਚ ਉਹ ਇਮੋਸ਼ਨਲ ਸੈਂਸੀਬਿਲਿਟੀ ਜਾਂ ਉਹ ਸੰਜੀਦਗੀ ਹੈ ਕਿ ਉਹ ਫਾਈਨ ਆਰਟਸ ਨੂੰ ਜਾਂ ਫਿਰ ਇਸ ਤਰੀਕੇ ਦੀਆਂ ਪੇਂਟਿੰਗਸ ਨੂੰ ਜਾਂ ਇਤਿਹਾਸਿਕ ਜਿਹੜੇ ਵੀ ਸਾਡੇ ਉੱਥੇ ਫੈਕਟਸ ਨੇ ਜਾਂ ਜੋ ਵੀ ਚੀਜ਼ਾਂ ਪਈਆਂ ਨੇ ਉਹਨੂੰ ਐਪਰੀਸ਼ੀਏਟ ਕਰ ਸਕਣ ਉਸ ਤਰੀਕੇ ਦੇ ਨਾਲ?
2: ਦੇਖੋ ਸਰ, ਜਿਵੇਂ ਸਾਡਾ ਸਬਜੈਕਟ ਹੀ ਇੱਦਾਂ ਹੈਗਾ ਜਿਵੇਂ ਕੋਮਲ ਕਲਾਵਾਂ ਨੇ, ਹੈ ਨਾ, ਇਹ ਬਹੁਤ ਕੋਮਲ ਨਹੀਂ, ਮਤਲਬ ਬਹੁਤ ਸੈਂਸਿਟਿਵ ਇਸ਼ੂ ਹੈਗਾ ਔਰ ਸੈਂਸਿਟਿਵ ਵਿਸ਼ਾ ਹੈਗਾ ਜਿਹਨੂੰ ਤੁਸੀਂ ਸਮਝਣਾ ਹੁੰਦਾ। ਅੱਜ ਕੱਲ੍ਹ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਅੱਜ ਕੱਲ੍ਹ ਦੇ ਵਿਦਿਆਰਥੀਆਂ ਦੇ ਵਿੱਚ ਜਾਂ ਯੂਥ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਨਾਲ ਜੁੜ ਚੁੱਕੇ ਨੇ। ਯੰਗਸਟਰ ਮਿਊਜ਼ੀਅਮ ਔਰ ਗੈਲਰੀਜ਼ ਦੇ ਵਿੱਚ ਜਾਂਦੇ ਹੀ ਬਹੁਤ ਘੱਟ ਨੇ ਕਿਉਂਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਔਨਲਾਈਨ ਜਾਂ ਸੋਸ਼ਲ ਮੀਡੀਆ ਦੇ ਥਰੂ ਸਾਰੀਆਂ ਚੀਜ਼ਾਂ ਮਿਲ ਰਹੀਆਂ ਨੇ। ਅਤੇ ਜੇ ਕੁਛ ਪਰਸਨਸ ਇੱਦਾਂ ਦੇ ਹੋ ਗਏ ਜਾਂ ਆਰਟ ਦੇ ਨਾਲ ਰਿਲੇਟਡ ਕੁਛ ਸਟੂਡੈਂਟਸ ਹੋ ਗਏ, ਯੰਗਸਟਰਸ ਹੋ ਗਏ ਜਿਹੜੇ ਇਸ ਫੀਲਡ ਨੂੰ ਦੇ ਅੱਗੇ ਵਿੱਚ ਅੱਗੇ ਪਰਸਿਓ ਆਪਣਾ ਕਰੀਅਰ ਕਰ ਰਹੇ ਨੇ, ਉਹ ਜਾਂਦੇ ਨੇ, ਉਹ ਕਿਤੇ ਨਾ ਕਿਤੇ ਆਪਣਾ ਕਨੈਕਸ਼ਨ ਜੋੜ ਪਾਉਂਦੇ ਨੇ। ਹਰ ਪੇਂਟਿੰਗ ਕੁਛ ਨਾ ਕੁਛ ਇੱਕ ਕਹਾਣੀ ਕਹਿ ਰਹੀ ਹੁੰਦੀ ਹੈ। ਜਿਵੇਂ ਅਸੀਂ ਜਦੋਂ ਇਤਿਹਾਸ ਦੀ ਗੱਲ ਕਰ ਰਹੇ ਹਾਂ, ਜਿਵੇਂ ਹਰਪ੍ਰੀਤ ਵੀ ਗੱਲ ਕਰ ਰਹੇ ਸੀਗੇ ਕਿ ਸਾਡੀ ਪੁਰਾਣੀਆਂ ਇਮਾਰਤਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਇਮਾਰਤਾਂ ਦੇ ਵਿੱਚ ਸਾਰੀਆਂ ਦੇ ਵਿੱਚ ਕੁਛ ਨਾ ਕੁਛ ਪੇਂਟਿੰਗਸ ਬਣਾਈਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਅਸੀਂ ਵਾਲ ਪੇਂਟਿੰਗਸ ਕਹਿੰਦੇ ਹਾਂ, ਕੰਧ ਚਿੱਤਰ ਕਹਿੰਦੇ। ਉਹਨਾਂ ਕੰਧ ਚਿੱਤਰਾਂ ਦੇ ਵਿੱਚ ਸੋਸ਼ਲ ਲਾਈਫ ਦੇ ਨਾਲ ਰਿਲੇਟਡ ਜੋ ਚੀਜ਼ਾਂ ਸੀਗੀਆਂ ਜਾਂ ਧਾਰਮਿਕ, ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਇੱਦਾਂ ਦੇ ਵਿਸ਼ੇ ਸੀਗੇ ਜਿਨ੍ਹਾਂ ਨੂੰ

ਪ੍ਰੋਗਰਾਮ ਚ ਪੇਸ਼ ਕਰਨ ਜਾ ਰਿਹਾ ਅਗਲਾ ਗੀਤ ਦਲਜੀਤ ਦੋਸਾਂਝ ਦਾ ਗਾਇਆ, ਫਰਮਾਇਸ਼ ਤੁਹਾਡੇ ਸਾਰਿਆਂ ਦੀ ਹੈ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਊਸ਼ਾ ਅਤੇ ਟਿੱਲੂ ਨਾਇਕ, ਕੈਥਲ ਹਰਿਆਣਾ ਤੋਂ ਮਧੂ, ਹਨੂਮਾਨਗੜ੍ਹ ਰਾਜਸਥਾਨ ਤੋਂ ਵੇਦਮਿੜਾ ਅਤੇ ਅਲਕਾ ਮਿੜਾ, ਬਠਿੰਡਾ ਤੋਂ ਪਰਮਿੰਦਰ ਸਿੰਘ ਸੋਨੀ, ਕਰਨ ਸੋਨੀ, ਦੀਪੂ ਵੀਰਪਾਲ ਅਤੇ ਕੁਲਦੀਪ ਸਿਮੂ, ਬਲਦੇਵ ਨਗਰ ਜਲੰਧਰ ਤੋਂ ਸੋਨੂ, ਰਵੀ ਰਾਜ, ਗੁਲਸ਼ਨ, ਲੱਕੀ, ਪਿੰਡ ਝੰਜੇੜੀ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ ਅਰਮਾਲ ਮਲਿਕ, ਗੁੰਜ ਟੁੰਡਵਾਰਾ ਗਣੇਸ਼ਪੁਰ ਤੋਂ ਫਰਮਾਇਸ਼ ਕਰਦੇ ਨੇ ਫਿਰਾਸਤ ਹੁਸੈਨ, ਅਲਕਮਰ ਜਹਾਂ ਅਤੇ ਸ਼ਿਫਾ ਸਿਮਰਨ, ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ ਅਤੇ ਅਲੀਜ਼ਾ ਨਾਇਬ, ਸੀਤਾਮੜ੍ਹੀ ਤੋਂ ਅਕਰਮ ਹੁਸੈਨ, ਇਸ਼ਰਤ, ਵਸੀਮ, ਰੁਬੀਨਾ, ਆਰਿਜ, ਨਦੀਮ, ਸ਼ਮੀਮ, ਮਮਤਾ ਰਾਣੀ ਅਤੇ ਪੂਨਮ ਕੁਮਾਰੀ, ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਕਰਦੇ ਨੇ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ, ਮਹਾਰਾਸ਼ਟਰ ਤੋਂ ਅਭਿਜੀਤ ਗਵਾਣਕਰ, ਸਰਿਤਾ, ਪ੍ਰਿੰਸ, ਏਕਾਂਸ਼, ਪ੍ਰਣੀਤਾ, ਸਿਧਾਂਤ ਅਤੇ ਅਰਜੁਨ, ਗੁੰਜ ਟੁੰਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼, ਮੁਹੰਮਦ ਕੈਫ, ਅਨਵਰ, ਲੁਬਨਾ ਅਤੇ ਆਲੀਆ, ਹਰਿਆਣਾ ਤੋਂ ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ ਅਤੇ ਨਰਿੰਦਰ ਕੁਮਾਰ, ਪੰਚਕੁਲਾ ਤੋਂ ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ, ਆਇਸ਼ਾ, ਉਮਰ ਅੰਸਾਰੀ ਅਤੇ ਸਮੀਨਾ, ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪੇਂਦਰ ਕੁਮਾਰ ਡੂਡੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਜ਼ਾਫਰਾਬਾਦ ਤੋਂ ਫਰਮਾਇਸ਼ ਕਰਦੇ ਨੇ ਸੁਧਾਕਰ, ਰਾਜੇ ਜਾਧਵ, ਪ੍ਰਸ਼ਾਂਤ ਕੁਮਾਰ, ਸੰਚਿਤ, ਪ੍ਰਥਮੇਸ਼, ਪ੍ਰਣਾਲੀ, ਸਰਵਤ ਅਤੇ ਸਾਨਵੀ, ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ, ਆਸ਼ੀਸ਼ ਅਤੇ ਚੈਤਨਯ ਮਸਕੀਨ, ਕੁਰਾਵਲੀ ਤੋਂ ਅਨਿਲ ਕੁਮਾਰ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਅਤੇ ਸੋਨਮ ਵਰਮਾ, ਕੁਰੂਕਸ਼ੇਤਰ ਤੋਂ ਦੀਪਕ ਸੈਨੀ, ਪ੍ਰਮਿਲਾ ਅਤੇ ਅਨੁਸ਼੍ਰੀ, ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਜ਼ਿਲ੍ਹਾ ਲਾਤੂਰ ਤੋਂ ਉਸ਼ਮਾਨ ਸ਼ੇਖ ਫੌਜੀ, ਸਾਇਰਾ ਬਾਨੂ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕਰਿਸ਼ਮਾ, ਨੀਦਰਲੈਂਡ ਤੋਂ ਫਰਮਾਇਸ਼ ਕਰਦੇ ਨੇ ਰਵਿੰਦਰ ਪਾਠਕ ਅਤੇ ਆਸ਼ਾ, ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਅਤੇ ਮਹਿਰਾਜ ਜਹਾਂ, ਦਰਿਆਪੁਰ ਵਾਬਲੀ ਤੋਂ ਗਜਾਨਣ ਏਲੇ, ਨਵਦੀਪ, ਸ਼ੈਰੀ ਵਡਨੇਰ, ਆਦਿੱਤਿਆ ਅਤੇ ਅਰੁਣਾ ਦਾਮੋਦਰ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਸਿੰਘ, ਰਮਨ ਗਿੱਲ, ਬਲਜੀਤ ਗਿੱਲ ਅਤੇ ਜਗਤਾਰ ਜੱਗਾ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮਹਿੰਦੀ ਸ਼ਰਮਾ, ਸੌਰਵ, ਸਾਇਨਾ ਅਤੇ ਨਿਵਾਨ, ਛੱਤੀਸਗੜ੍ਹ ਤੋਂ ਮਿਸ਼ਨ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ, ਆਵੇ ਨਾ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਦਿਲਜੀਤ ਦੋਸਾਂਝ ਦਾ ਇਹ ਗੀਤ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾ ਰਹੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਗੀਤ, ਅਤੇ ਇਹਨਾਂ ਗੀਤਾਂ ਲਈ ਤੁਸੀਂ ਫਰਮਾਇਸ਼ ਕਰ ਸਕਦੇ ਹੋ ਵਟਸਐਪ ਜ਼ਰੀਏ ਅਤੇ ਚਿੱਠੀਆਂ ਰਾਹੀਂ। ਸਾਡਾ ਵਟਸਐਪ ਨੰਬਰ ਹੈ 94650026268। ਚਿੱਠੀਆਂ ਰਾਹੀਂ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਅਤੇ ਪੁਸ਼ਕਰ ਸ਼ਰਮਾ ਹੋਰਾਂ ਦੀ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਅਤੇ ਦੀਪਕ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ, ਬਿੱਟੂ, ਸੀਆ, ਸਾਰਿਕਾ, ਰਸ਼ਮੀ, ਸੁਨੀਤਾ ਅਤੇ ਟੀਨਾ ਜੈਨ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀਲੋਟ। ਰੋਪੜ ਤੋਂ ਹਰਦੇਵ, ਮੀਕਾ, ਬਲਵਿੰਦਰ ਵਿਰਕ, ਜੈਤੇਗ ਅਤੇ ਮੀਕਾ ਵਿਰਕ। ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ ਅਤੇ ਜੰਨਤ ਕਾਠਪਾਲ। ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ। ਮੁਕਤਸਰ ਤੋਂ ਬੱਬੂ ਸਿੰਘ ਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ।

ਫਾਜ਼ਿਲਕਾ ਤੋਂ ਪ੍ਰਵੀਨ ਰਾਣੀ, ਆਸ਼ਾ, ਦੀਕਸ਼ਾ, ਜੰਨਤ ਅਤੇ ਉਹਨਾਂ ਦੇ ਸਾਥੀ। ਅਬੋਹਰ ਰੋਡ ਮਲੋਟ ਤੋਂ ਧਰਮਿੰਦਰ ਸ਼ਰਮਾ, ਸ਼ਮਸ਼ੇਰ ਸਿੰਘ, ਅਮਨ ਕੰਬੋਜ ਅਤੇ ਉਹਨਾਂ ਦੇ ਹੋਰ ਸਾਥੀ। ਪਿੰਡ ਕੈਰੋਂ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਅਤੇ ਹਸਮੁਖ ਜਿੰਦਲ। ਇਹਨਾਂ ਦੀ ਫਰਮਾਇਸ਼ 'ਤੇ ਸੁਣਵਾਉਣ ਜਾ ਰਹੇ ਹਾਂ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ।

0: ਇਸ ਪ੍ਰੋਗਰਾਮ ਤਹਿਤ ਫਰਮਾਇਸ਼ ਲਈ ਤੁਸੀਂ ਸਾਡੇ ਤੱਕ ਫਰਮਾਇਸ਼ ਪਹੁੰਚਾ ਸਕਦੇ ਹੋ ਚਿੱਠੀਆਂ ਰਾਹੀਂ ਅਤੇ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਪੰਜਾਬੀ ਤੜਕਾ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਅਤੇ ਐਸੇ ਗੁਰਦਾਸ ਮਾਨ ਦੇ ਗੀਤ ਦੇ ਨਾਲ ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ।
1: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
0: ਸਮਾਂ ਮਿਲਾਓ, ਇਸ ਵੇਲੇ ਰਾਤ ਦੇ ਠੀਕ 10:30 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀਗੰਧਾ। ਇਸ ਪ੍ਰੋਗਰਾਮ ਤਹਿਤ ਆਓ ਆਨੰਦ ਮਾਣਦੇ ਹਾਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਹਾਨੂੰ ਸੁਣਵਾ ਰਹੇ ਹਾਂ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ ਫਿਲਮ ਉਪਕਾਰ 'ਚੋਂ। ਗੁਲਸ਼ਨ ਬਾਬਰਾ ਦੇ ਗੀਤ ਨੂੰ ਸੰਗੀਤਬੱਧ ਕੀਤਾ ਹੈ ਕਲਿਆਣ ਜੀ ਆਨੰਦ ਜੀ ਨੇ।

ਫਿਲਮ ਕੁਦਰਤ ਦਾ ਗੀਤ ਤੁਸੀਂ ਸੁਣਿਆ, ਕਿਸ਼ੋਰ ਕੁਮਾਰ ਦਾ ਗਾਇਆ। ਸੰਗੀਤ ਸੀ ਰਾਹੁਲ ਦੇਵ ਬਰਮਨ ਦਾ ਅਤੇ ਗੀਤਕਾਰ ਸਨ ਮਜਰੂਹ ਸੁਲਤਾਨਪੁਰੀ। ਪ੍ਰੋਗਰਾਮ ਰਜਨੀਗੰਧਾ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਖੇਤਰ ਤੋਂ। ਆਓ ਹੁਣ ਸੁਣਦੇ ਹਾਂ ਮੁਕੇਸ਼ ਦਾ ਗਾਇਆ ਇਹ ਗੀਤ ਫਿਲਮ ਕਭੀ ਕਭੀ 'ਚੋਂ। ਸਾਹਿਰ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸੰਵਾਰਿਆ ਹੈ ਖਯਾਮ ਨੇ।

ਫਿਲਮ ਜਵੈਲਥੀਫ ਚੋਂ ਸੁਣਿਆ ਤੁਸੀਂ ਇਹ ਗੀਤ। ਆਵਾਜ਼ਾਂ ਸਨ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ, ਸੰਗੀਤ ਸੀ ਐਸ ਟੀ ਬਰਮਨ ਦਾ ਅਤੇ ਗੀਤਕਾਰ ਸਨ ਸ਼ੈਲੇਂਦਰ। ਆ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਇਹ ਅਗਲਾ ਗੀਤ ਫਿਲਮ ਜੰਗਲੀ ਚੋਂ। ਆਵਾਜ਼ਾਂ ਨੇ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ। ਹਸਰਤ ਜੈਪੁਰੀ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸਵਾਰਿਆ ਹੈ ਸ਼ੰਕਰ ਜੈਕਿਸ਼ਨ ਨੇ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਦਾ ਹੈ। ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ 'ਚ ਇਹ ਗੀਤ ਫਿਲਮ ਮਰਿਆਦਾ 'ਚੋਂ। ਸੰਗੀਤ ਹੈ ਕਲਿਆਣ ਜੀ ਆਨੰਦ ਜੀ ਦਾ ਅਤੇ ਗੀਤਕਾਰ ਨੇ ਆਨੰਦ ਬਖਸ਼ੀ।

ਪ੍ਰੋਗਰਾਮ ਦੇ ਆਖਿਰ 'ਚ ਸੁਣਵਾਉਣ ਜਾ ਰਹੇ ਹਾਂ ਤੁਹਾਨੂੰ ਸ਼ੈਲੇਂਦਰ ਸਿੰਘ ਦਾ ਗਾਇਆ ਇਹ ਗੀਤ ਫਿਲਮ ਬੌਬੀ 'ਚੋਂ। ਆਨੰਦ ਬਖਸ਼ੀ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸਵਾਰਿਆ ਹੈ ਲਕਸ਼ਮੀਕਾਂਤ ਪਿਆਰੇਲਾਲ ਨੇ।

ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਦੀ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਰਾਤ ਦੇ 11 ਵਜ ਰਹੇ ਨੇ। ਆਪ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।